0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
2: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
1: यार तू इत्थे इनी छेती आके पक्का भी हो गया, की जुगाड़ लाया है?
2: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू PR दी राह भी विखाई। एना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
1: नंबर दा दे बंसल इमीग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 दे, या फिर विजिट करो बंसल इमीग्रेशन .com.au।
3: ਫੁਲਕਾਰੀ ਉੱਤੇ ਬੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ, ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰ ਜੁਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਦਿਸ ਆਟਮ ਲਾਫ ਆਊਟ ਲਾਊਡ ਵਿਦ ਆਯੁਸ਼ਮਾਨ ਖੁਰਾਨਾ ਐਂਡ ਸਾਦਾ ਅਲੀ ਖਾਨ ਇਨ ਉੜਦਾ ਤੀਰ।
5: ਇੱਕ ਪਾਕਿਸਤਾਨੀ ਜਾਸੂਸ ਹਿੰਦੁਸਤਾਨ ਜਾਏਗਾ।
6: ਦੇਸ਼ ਭਗਤੀ ਤੋਂ ਯਾਦ ਆ ਗਈ,
7: ਦੇਸ਼ ਕੌਣ ਸਾ ਹੈ ਯੇ ਭੁੱਲ ਗਿਆ।
4: ਅ ਸਪਾਈ ਮਿਸ਼ਨ ਗੋਨ ਰੋਂਗ ਵਿਦ ਹਿਲੇਰੀਅਸ ਮੋਮੈਂਟਸ।
8: ਉਹਦੀ ਇੱਕ ਬਾਰਡਰ ਚੱਲ ਰਹੀ ਹੈ।
4: ਨਹੀਂ ਜੀ, ਇਹ ਤਾਂ ਉੜਦਾ ਤੀਰ ਚੱਲ ਰਿਹਾ ਹੈ ਫਰੋਮ ਅਕਟੋਬਰ 9th ਐਟ ਸਿਨੇਮਾਜ਼ ਨੀਅਰ ਯੂ।

0: ਰੇਡੀਓ ਹਾਂ ਜੀ 1674 ਐਮ ਆਸ ਕਰਦੇ ਹਾਂ ਕਿ ਵਧੀਆ ਦਿਨ ਤੁਹਾਡਾ ਰੇੜੇ ਪੈ ਗਿਆ ਹੋਊਗਾ, ਚਾਹ ਪਾਣੀ ਪੀ ਲਿਆ ਹੋਊਗਾ ਤੁਸੀਂ, ਅਤੇ ਗਾਉਣ ਪਾਣੀ ਇੰਜੋਏ ਤੁਸੀਂ ਕਰ ਲਿਆ ਹੋਊਗਾ, ਅਤੇ ਆਸ ਕਰਦੇ ਹਾਂ ਕਿ ਸਮੇਂ ਵੀ ਤੁਸੀਂ ਇੰਜੋਏ ਕਰ ਲਈ ਹੋਊਗੀ। ਅਤੇ ਹੁਣ ਆਪਾਂ ਅੱਗੇ ਤੋਰਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ, ਅਤੇ ਅੱਜ ਦਾ ਪ੍ਰੋਗਰਾਮ ਬੁੱਧਵਾਰ ਦਾ ਪ੍ਰੋਗਰਾਮ, ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ।
0: ਜੀ ਆਇਆਂ ਆਖਦੇ ਹਾਂ ਜੀ, ਅੱਜ ਦੇ ਇਸ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਕੁਛ ਕਰੰਟ ਇਸ਼ੂਜ਼ ਵੀ ਤੁਹਾਡੇ ਨਾਲ ਡਿਸਕਸ ਕਰਦੇ ਹੁੰਦੇ ਹਾਂ, ਕੁਛ ਆਸ ਪਾਸ ਹੋ ਰਿਹਾ, ਕੁਛ ਵਾਪਰ ਰਿਹਾ, ਸਿੱਧੇ ਸਿੱਧੇ ਤਰੀਕੇ ਦੇ ਨਾਲ ਸਾਡੀ ਜ਼ਿੰਦਗੀ ਦੇ ਉੱਤੇ ਜੋ ਵੀ ਅਸਰ ਕਰ ਰਿਹਾ, ਸੋ ਸਾਡੀ ਕੋਸ਼ਿਸ਼ ਹੁੰਦੀ ਆ ਕਿ ਉਹਦੇ ਉੱਤੇ ਵੀ ਇੱਕ ਝਾਤੀ ਮਾਰੀ ਜਾਵੇ, ਅਤੇ ਝਾਤੀ ਹੀ ਨਾ ਮਾਰੀ ਜਾਵੇ, ਤੁਹਾਡੇ ਵੀ ਵਿਚਾਰ ਲਏ ਜਾਣ। ਸੋ ਅੱਜ ਦੇ ਵਿਸ਼ੇ ਦੇ ਉੱਤੇ ਵੀ ਤੁਹਾਡੇ ਵਿਚਾਰ ਲਏ ਜਾਣਗੇ। ਅੱਜ ਆਪਾਂ ਕੁਛ ਕੁ ਹੋਈਆਂ ਤਬਦੀਲੀਆਂ ਦੇ ਉੱਤੇ ਗੱਲਬਾਤ ਕਰਾਂਗੇ, ਜਿਨ੍ਹਾਂ ਦੇ ਵਿੱਚੋਂ ਖਾਸ ਕਰ ਜਿਹੜੀ ਗੱਲਬਾਤ ਸਾਡੀ ਕ੍ਰੈਡਿਟ ਕਾਰਡ ਦੇ ਉੱਤੇ ਰਹੂਗੀ। ਅਤੇ ਜੇਕਰ ਤੁਸੀਂ ਵੀ ਕ੍ਰੈਡਿਟ ਕਾਰਡ ਵਰਤਦੇ ਹੋ, ਅਤੇ ਜਾਂ ਫਿਰ ਤੁਸੀਂ ਵੀ ਪੁਆਇੰਟ ਸ਼ਾਇੰਟ ਇਕੱਠੇ ਕਰਦੇ ਹੋ ਤੁਸੀਂ ਕ੍ਰੈਡਿਟ ਕਾਰਡਾਂ ਤੋਂ, ਅਤੇ ਤੁਸੀਂ ਜ਼ਰੂਰ ਆਪਣੇ ਵਿਚਾਰ ਅੱਜ ਸਾਂਝੇ ਕਰਿਓ। ਤੁਸੀਂ ਬਹੁਤ ਸਾਰਾ ਕੁਛ ਹੈ ਜਿਹੜਾ ਆਸ ਪਾਸ ਆਪਾਂ ਨੂੰ ਬਦਲਿਆ ਜਿਹਾ ਲੱਗ ਰਿਹਾ। ਵੈਸੇ ਕੀ ਲੱਗਦਾ ਤੁਹਾਨੂੰ, ਆਪਾਂ ਵਾਹਵਾ ਚਿਰ ਤੋਂ ਹੀ ਵੇਖ ਰਹੇ ਹਾਂ ਇੰਨੇ ਸਾਰੇ ਬਦਲਾਅ ਚਾਰ ਚੁਫੇਰਿਓ ਹੀ, ਚਾਹੇ ਉਹ ਇਮੀਗ੍ਰੇਸ਼ਨ ਨੂੰ ਲੈ ਕੇ, ਚਾਹੇ ਕ੍ਰੈਡਿਟ ਕਾਰਡਾਂ ਨੂੰ ਲੈ ਕੇ, ਚਾਹੇ ਉਹ ਸੁਪਰ ਨੂੰ ਲੈ ਕੇ, ਹੋਰ ਪ੍ਰੋਪਰਟੀਜ਼ ਨੂੰ ਲੈ ਕੇ, ਮਤਲਬ ਲਗਾਤਾਰ ਇੱਕਦਮ ਧੜਮ ਬਹੁਤ ਸਾਰੇ, ਮੈਨੂੰ ਹੀ ਲੱਗ ਰਿਹਾ ਕਿ ਹੈ ਗੱਲ।
1: ਜਿਹੜੇ ਪੁਰਾਣੇ ਲੋਕ ਸੀ ਉਹ ਕਹਿੰਦੇ ਹੁੰਦੇ ਸੀ, ਦੁਕਾਨਦਾਰੀ ਨਰਮੀ ਦੀ, ਦਲਾਲੀ ਬਸ਼ਰਮੀ ਦੀ, ਅਤੇ ਸਰਕਾਰ ਗਰਮੀ ਦੀ ਨਾ ਹੋਵੇ ਤਾਂ ਚੱਲਦੀ ਕੋਈ ਨਹੀਂ। ਅਤੇ ਜਦੋਂ ਵੋਟਾਂ ਨੇੜੇ ਜੇ ਨੂੰ ਆਉਂਦੀਆਂ, 6 ਮਹੀਨੇ ਰਹਿ ਜਾਂਦੇ ਆ, ਜਦ ਸਰਵੇ ਆਉਂਦੇ ਆ, ਆਹ ਵੀ ਹੋ ਗਿਆ, ਫਲਾਨੀ ਪਾਰਟੀ ਉੱਤੇ ਆ ਗਈ, ਆਹ ਰਹਿ ਗਿਆ, ਉਹ ਹੋ ਗਿਆ, ਤਾਂ ਜਿਹੜੇ ਕਿਸੇ ਵੀ ਪਾਰਟੀ ਦੇ ਖਾਸ ਤੌਰ 'ਤੇ ਸੱਤਾ ਧਿਰ ਦੇ ਥਿੰਕ ਟੈਂਕਸ ਹੁੰਦੇ ਆ, ਜਿਹੜੇ ਪੋਲਿਸੀ ਮੇਕਰ ਅਸਲ 'ਚ ਹੁੰਦੇ ਆ, ਜਾਂ ਜਿਨ੍ਹਾਂ ਨੇ ਸਰਕਾਰ ਨੂੰ ਨੀਤੀਆਂ ਦੇ ਉੱਤੇ ਸੁਝਾਅ ਦੇਣੇ ਹੁੰਦੇ ਆ, ਉਹਨਾਂ ਨੂੰ ਇਹ ਲੱਗਦਾ ਵੀ ਕੁਛ ਇਹੋ ਜਿਹਾ ਕੀਤਾ ਜਾਵੇ ਜਿਹੜਾ ਸਿਸਟਮ ਆ ਉਹਨੂੰ ਹਲਕਾ ਜਿਹਾ ਜਿਵੇਂ ਹਿਲਾਇਆ ਜਾਵੇ, ਕੁਛ ਸ਼ੇਕ ਕੀਤਾ ਜਾਵੇ, ਤਾਂ ਕਿ ਦਰਖਤ ਤੋਂ ਅਮਰੂਦ ਝੜਨ। ਪਰ ਕਈ ਵਾਰ ਉਹ ਅਮਰੂਦ ਝੜਨ ਦੇ ਚੱਕਰ 'ਚ ਟਾਹਣੇ ਟੂਹਣੀਆਂ ਵੀ ਥੱਲੇ ਡਿੱਗਣ ਲੱਗ ਜਾਂਦੀ
0: ਆ, ਡਿੱਗ ਪੈਂਦੀ ਆ,
1: ਹਾਂ, ਅਤੇ ਉਹ ਲੈਣੇ ਦੇ ਦੇਣੇ ਵੀ ਪੈ ਜਾਂਦੇ ਆ। ਅਤੇ ਸਰਕਾਰ ਉਸ ਲਿਹਾਜ਼ ਨਾਲ ਮੈਂ ਵੇਖਦੇ ਹਾਂ ਵੀ ਇਹਨਾਂ ਨੇ ਕਈ ਭੂੰਡਾਂ ਦੇ ਖੱਖਰ ਛੇੜ ਲਏ ਨੇ। ਇਹਨਾਂ ਚੀਜ਼ਾਂ ਦੇ ਅਸਰ ਨੇ ਜਿਹੜੇ ਉਹ, ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ, ਪੋਲਿਸੀ ਭਾਵਾਂ ਨੀਤੀ ਹੁਣ ਲਾਗੂ ਕਰ ਦਿੱਤੀ ਜਾਂਦੀ ਆ, ਪਰ ਉਹਦੇ ਅਸਰ 3 ਮਹੀਨੇ 6 ਮਹੀਨੇ 8 ਮਹੀਨੇ ਜਾ ਕੇ ਪਤਾ ਲੱਗਦੇ ਆ ਵੀ ਕੀ ਹੋਣਾ। ਉਦੋਂ ਪਹਿਲਾਂ ਤਾਂ ਜਿਵੇਂ ਰਿਐਕਸ਼ਨ ਆਉਂਦਾ, ਪਹਿਲਾਂ ਐਕਸ਼ਨ ਹੁੰਦਾ ਉਹਦਾ ਰਿਐਕਸ਼ਨ ਆ ਜਾਂਦਾ, ਪਹਿਲਾਂ ਤਾਂ ਵਿਚਾਰ ਚਰਚਾ ਹੀ ਚੱਲਣੀ ਆ ਵੀ ਆਹ ਲੁੱਟ ਲਏ, ਮਰ ਗਏ, ਬਰਬਾਦ ਹੋ ਗਏ, ਮਹਿੰਗਾਈ ਤਾਂ ਪਹਿਲਾਂ ਹੀ ਲੋਟ ਨਹੀਂ ਆਉਂਦੀ, ਅੱਗੇ ਡੀਜ਼ਲ ਦੀ ਇਹ ਵੱਧ ਗਿਆ, ਪੈਟਰੋਲ ਵੱਧ ਗਿਆ, ਆਹ ਹੋ ਗਿਆ, ਉੱਥੋਂ ਦੀ ਸਰਕਾਰ ਨੇ ਆਹ ਕਰਤਾ, ਨੈਗੇਟਿਵ ਗੇਅਰਿੰਗ ਐਂ ਬੰਦ ਕਰਤੀ। ਪਹਿਲਾਂ ਤਾਂ ਲੋਕ ਕਹਿੰਦੇ ਆ ਘਰਾਂ ਦੀਆਂ ਕੀਮਤਾਂ ਐਂ ਚੜ੍ਹ ਗਈਆਂ ਅਸਮਾਨੀ, ਬੈਲੂਨ ਬਣ ਗਿਆ ਜੀ, ਇਹ ਬੈਲੂਨ ਤਾਂ ਕਦੇ ਫੁੱਟਣਾ ਨਹੀਂ। ਅਤੇ ਜਦੋਂ ਸਰਕਾਰ ਕਹਿੰਦੀ ਆਹ ਲਓ ਜੀ 50,000 ਤੁਹਾਡੇ ਹੁਣ ਬੈਠਿਆਂ ਬਿਠਾਇਆਂ ਦੇ ਘਰ ਹੈ ਨਾ ਥੱਲੇ ਆ ਗਏ, ਉਹ ਜਿਹੜਾ ਬੰਦਾ ਜਿਹਨੇ ਘਰ ਲਿਆ ਉਹ ਕਹਿੰਦਾ ਮੇਰਾ ਵੀ ਬਾਈ ਵਿੱਚ ਹੀ ਆ, ਉਹ ਕਹਿੰਦੇ ਹਾਂਜੀ ਤੇਰਾ ਵੀ ਵਿੱਚ ਹੀ ਆ, ਫਾਇਦਾ ਉਹਨੂੰ ਹੋਣਾ ਜਿਹਨੇ ਲੈਣਾ। ਉਹ ਜਿਹੜਾ ਲੈਣ ਜਾਂਦਾ ਉਹ ਕਹਿੰਦੇ ਹੁਣ ਤੇਰੀ ਬਾਈ ਬੋਰਿੰਗ ਕਪੈਸਿਟੀ ਨਹੀਂ ਰਹੀ, ਤੂੰ ਹੁਣ ਲੈ ਨਹੀਂ ਸਕਦਾ,
0: ਜਿਹੜਾ ਤੁਸੀਂ ਲੈਣਾ ਉਹ ਨਹੀਂ ਘਟਿਆ।
1: ਹਾਂ, ਅਤੇ ਇਸ ਕਰਕੇ ਹੈ ਨਾ, ਜੇ ਮੁੰਡੇ ਲੱਭਣ ਚਲੇ ਜਾਓ ਤਾਂ ਮੁੰਡੇ ਹੈ ਨਹੀਂ, ਜੇ ਕੁੜੀਆਂ ਲੱਭਣ ਚਲੇ ਜਾਓ ਮੁੰਡੇ ਜਿੰਨੇ ਮਰਜ਼ੀ ਜੀ, ਹੈ ਨਾ। ਉਹ ਮਤਲਬ ਜਾਣੀ ਉਹ ਸਰਕਾਰ ਦੀਆਂ ਹੁਣ ਖਲਾਰਾ ਜਿਹਾ ਪੈ ਗਿਆ ਨੀਤੀਆਂ ਦਾ, ਜਿਵੇਂ ਹੁਣ ਆਪਾਂ ਆਹ ਪਾਇਆ, ਅਤੇ ਕ੍ਰੈਡਿਟ ਕਾਰਡ ਸਰਚਾਰਜ, ਨੈਗੇਟਿਵ ਗੇਅਰਿੰਗ, ਕੈਪੀਟਲ ਗੇਨਸ ਟੈਸਟ ਜਿਹੜੇ ਹੈਗੇ, ਇਹ ਸਾਰੀਆਂ ਜਿਹੜੀਆਂ ਤਬਦੀਲੀਆਂ ਥੋੜ੍ਹੀਆਂ ਥੋੜ੍ਹੀਆਂ ਕਰਕੇ, ਅਤੇ ਉੱਤੋਂ ਦੀ ਪੌੜੀ ਤੋਂ ਡਿੱਗਣ ਦੀ ਕਸਰ ਪੌੜੀ ਨੇ ਉੱਤੇ ਡਿੱਗ ਕੇ ਪੂਰੀ ਕੀਤੀ ਆ। ਡਾਟਾ 'ਚੌਥੇ ਕੁ ਦਿਨ ਕੋਈ ਨਾ ਕੋਈ ਆਂਕੜੇ ਆ ਜਾਂਦੇ ਬਈ, ਜਿਹੜੇ ਆਸਟ੍ਰੇਲੀਆ ਤੋਂ ਬਾਹਰ ਜੰਮੀ 70% ਆਬਾਦੀ ਆ ਜੀ, ਆਹ ਵਾ ਜੀ, ਉਹ ਆ ਜੀ, ਇੰਨੀ ਪਾਪੂਲੇਸ਼ਨ, ਆਹ ਹਿਸਾਬ ਕਿਤਾਬ, ਅਤੇ ਕੋਈ ਨਾ ਕੋਈ ਬੰਦਾ 3-4 ਪ੍ਰਵਾਸੀ ਪਰਿਵਾਰਾਂ ਨਾਲ ਕਿਸੇ ਨਾ ਕਿਸੇ ਢੰਗ ਜੁੜਿਆ ਹੋਇਆ, ਅਤੇ ਉਹ ਪ੍ਰਵਾਸ ਨੀਤੀਆਂ ਸੁੱਖ ਨਾਲ ਇਹੋ ਜਿਹੀਆਂ ਬਣਾਤੀਆਂ ਵੀ ਲੋਕ ਹੁਣ ਖੰਡ ਪਾਠ ਸੁੱਖੀ ਫਿਰਦੇ ਆ ਵਿਚਾਰੇ, ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ PR ਬਿਨਾਂ। ਅਤੇ ਜਿਹੜੇ ਵਿਦਿਆਰਥੀ ਵੀਜ਼ੇ ਵਾਲੇ ਸੀ, ਜਿਹੜੇ ਕੋਰਸ ਵਿਚਾਰੇ ਕਰਦੇ ਸੀ, ਉਹਨਾਂ 'ਚ ਬਣਨਾ ਕੱਖ ਨਹੀਂ ਸੀ, ਉਹਨਾਂ ਨੇ ਕੋਰਸ ਤਬਦੀਲ ਕਰ ਲਏ ਸੀ, ਅਤੇ ਉਹ ਕਹਿੰਦੇ ਵੀ ਜਿਹੜੇ ਕੋਰਸ ਤੁਹਾਨੂੰ ਤਬਦੀਲ ਕਰਨ ਲਈ ਅਲਾਓ ਤਾਂ ਅਸੀਂ ਕਰਦੇ ਸੀ, ਪਰ ਹੁਣ ਐਂ ਕਰੋ ਆਪੋ ਆਪਣੇ ਮੁਲਕਾਂ 'ਚ ਦੁਬਾਰਾ ਜਾਓ, ਉੱਥੋਂ ਜਾ ਕੇ ਦੁਬਾਰਾ ਵੀਜ਼ਾ ਪਾ ਕੇ ਦੇਖੋ, ਫਿਰ ਅਸੀਂ ਦੱਸਾਂਗੇ ਵੀ ਤੁਹਾਨੂੰ ਦੇਣਾ ਕਿ ਨਹੀਂ ਦੇਣਾ। ਮਤਲਬ ਇੰਨੀਆਂ ਕੁ ਤਬਦੀਲੀਆਂ, ਇੰਨੀਆਂ ਕੁ ਚੇਂਜਿਸ ਪਿਛਲੇ 6 ਮਹੀਨੇ ਦੇ ਵਿੱਚ ਇਕੱਠੀਆਂ ਹੀ ਕਰਤੀਆਂ, ਅਤੇ ਉਹਦੇ ਤੋਂ ਇੱਕ ਵਾਰ ਤਾਂ ਇਹ ਲੱਗਦਾ ਵੀ ਕੀ ਸਰਕਾਰ ਨੂੰ ਪਤਾ ਹੀ ਨਹੀਂ ਵੀ ਹੈ ਨਾ ਵੀ ਕੀ ਹੋ ਰਿਹਾ, ਜਾਂ ਇਹ ਕਹਿੰਦੇ ਵੀ ਹਕੂਮਤ ਗਰਮੀ ਦੀ, ਵੀ ਇੱਕ ਵਾਰ ਗਰਮੀ ਦਿਖਾ ਦਈਏ ਜੋ ਕੁਛ ਸੋਚਿਆ ਹੋਇਆ ਜਾਂ ਜੋ ਸਾਨੂੰ ਸੁਝਾਅ ਮਿਲਦੇ ਆ ਅਤੇ ਇਹ ਇੱਕ ਵਾਰ ਲਾਗੂ ਕਰ ਦਈਏ, ਇਹਨਾਂ ਦੇ ਕੀ ਨਤੀਜੇ ਨਿਕਲਣੇ ਆ, ਇਹ ਨਤੀਜੇ ਆਉਂਦਿਆਂ ਨੂੰ ਹਜੇ 3-6 ਮਹੀਨੇ 8 ਮਹੀਨੇ ਲੱਗ ਜਾਣੇ ਆ, ਅਤੇ ਫਿਰ ਦੇਖਦੇ ਹਾਂ ਕਿਸ ਭਾਵੇਂ
0: ਉਹਨਾਂ ਚਿਰ ਨੂੰ ਪਤਾ ਲੱਗ ਜੂ ਲੋਕ ਕਿਹੜੀ ਕਰਵਟ ਪੈਂਦੇ। ਪਰ ਇਹ ਇੱਕ ਚੀਜ਼ ਤਾਂ ਚਲੋ ਹੈਗੀ ਆ, ਇਹ ਜਿੰਨੇ ਵੀ ਬਦਲਾਅ ਨੇ ਉਹ ਸਾਰੇ ਚਰਚਾ ਸਮੇਂ ਦਰ ਸਮੇਂ, ਕਿਉਂਕਿ ਅਖਬਾਰਾਂ ਵਹਿੰਦੇ ਰਹੀਦਾ ਅਤੇ ਵਿੱਚ ਕੁਛ ਨਾ ਕੁਛ ਚੱਲਦਾ ਰਹਿੰਦਾ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ, ਪਰ ਨਾਲ ਦੀ ਨਾਲ ਇੱਕ ਚਰਚਾ ਇਹ ਚੱਲਦੀ ਸੀ ਵੀ ਇਹ ਉਹ ਵਾਲੇ ਵਿਸ਼ੇ ਨੇ ਜਿਨ੍ਹਾਂ ਨੂੰ ਨਹੀਂ ਸਰਕਾਰ ਹੱਥ ਨਹੀਂ ਪਾ ਸਕਦੀ, ਔਖੇ ਹੀ ਇਹ ਸਾਰੇ, ਇਹ ਕੋਈ ਡਿਸੌਖੇ ਨਹੀਂ ਬਹੁਤੇ ਇਹਨਾਂ ਦੇ ਵਿੱਚੋਂ, ਉਹੀ ਗੱਲ ਵੀ ਬਿੱਲੀ ਦੇ ਗਾਲ ਟੱਲੀ ਕੋਈ ਬੰਨਦਾ ਨਹੀਂ, ਪਰ ਉਹ ਹੁਣ ਸਰਕਾਰਾਂ ਨੇ ਵਧੀ ਆ ਅਤੇ ਵੇਖਣ ਵਾਲੀ ਚੀਜ਼ ਆ ਵੀ ਉਹਦੇ ਅੱਗੇ ਉਹਨਾਂ ਨੂੰ ਫਾਇਦੇ ਹੁੰਦੇ ਆ ਜਾਂ ਨੁਕਸਾਨ ਹੁੰਦੇ ਆ। ਸੋ ਉਨ੍ਹਾਂ ਹੀ ਫਾਇਦੇ ਨੁਕਸਾਨਾਂ ਦੇ ਵਿੱਚੋਂ ਜਿੱਦਾਂ ਮੈਂ ਕਹਿ ਰਿਹਾ, ਕਿਉਂਕਿ ਮੈਨੂੰ ਇਹ ਫੀਲਿੰਗ ਆ ਰਹੀ ਆ ਵੀ ਇਸ ਵਾਰੀ ਬਹੁਤ ਸਾਰੇ ਅਲੱਗ ਅਲੱਗ ਤਰ੍ਹਾਂ ਦੇ ਵਿਸ਼ੇ ਜਿਹੜੇ ਕਿ ਲੋਕਾਂ ਨੂੰ ਇਸ ਟਾਈਮ ਦੇ ਉੱਤੇ ਨਹੀਂ ਸੋਝਲ ਰਹੇ ਬਹੁਤੇ, ਉਹ ਸਾਰਿਆਂ ਨੂੰ ਹੱਥ ਪਾ ਲਿਆ ਇਕੱਠੇ, ਜ਼ਿਆਦਾ ਹੋ ਗਏ ਇਕੱਠੇ, ਕਿਉਂਕਿ ਇੱਦਾਂ ਦਾ ਤਾਂ ਇੱਕ ਅੱਧਾ ਹੀ ਸਾਂਭਣਾ ਬੜਾ ਔਖਾ ਹੋ ਜਾਂਦਾ। ਪ੍ਰੋਪਰਟੀ ਇਟ ਸੈਲਫ ਵੱਡਾ ਮਸਲਾ ਵਾ, ਇਮੀਗ੍ਰੇਸ਼ਨ ਭਾਵੇਂ ਕਿ ਬਾਕੀਆਂ ਨੂੰ ਨਾ ਕੋਈ ਡਾ ਅਸਰ ਕਰਦਾ ਹੋਵੇ, ਪਰ ਸਾਡੇ ਜਿਹੜੇ ਦੇਸ਼ ਨੇ ਉਹਨਾਂ ਨੂੰ ਤਾਂ ਅਸਰ ਕਰਦਾ ਹੀ ਆ। ਉਹ ਆਪਾਂ ਜਿਹੜੇ ਹਾਲ ਹੀ ਦੇ ਵਿੱਚ ਆਏ ਹਾਂ ਜਾਂ ਫਿਰ ਜਿਹੜੇ ਆ ਰਹੇ ਨੇ ਜਾਂ ਜਿਹੜੇ ਉਸ ਸਥਿਤੀ ਦੇ ਵਿੱਚ ਨੇ, ਆਪਾਂ ਭਾਵੇਂ ਉਸ 'ਚੋਂ ਲੰਘ ਵੀ ਗਏ, ਪਰ ਫਿਰ ਵੀ ਧਿਆਨ ਤੁਹਾਡਾ ਰਹਿੰਦਾ ਵਾ, ਕਿਉਂਕਿ ਤੁਹਾਡੇ ਮਾਪਿਆਂ ਨੂੰ ਲੈ ਕੇ ਤੁਹਾਡਾ ਧਿਆਨ ਰਹਿੰਦਾ, ਤੁਹਾਡੇ ਪਿੱਛੇ ਜਿਹੜੇ ਭੈਣ ਭਰਾ ਨੇ ਉਹਨਾਂ ਨੂੰ ਲੈ ਕੇ ਸਾਡਾ ਧਿਆਨ ਰਹਿੰਦਾ, ਜਿਹੜੇ ਇੱਥੇ ਪਹੁੰਚ ਗਏ ਨੇ ਉਹਨਾਂ ਨੂੰ ਲੈ ਕੇ ਰਹਿੰਦਾ ਵਾ, ਜਿਹੜੇ ਹਲੇ ਪਹੁੰਚਾਉਣੇ ਨੇ ਉਹਨਾਂ ਨੂੰ ਲੈ ਕੇ ਧਿਆਨ ਰਹਿੰਦਾ। ਸੋ ਇਸ ਕਰਕੇ ਇਹ ਵਿਸ਼ੇ ਸਾਰੇ ਹੀ ਉਹ ਆ ਜਿਹੜੇ ਇੱਕ ਤਰ੍ਹਾਂ ਦੇ ਨਾਲ ਮਾਈਗ੍ਰੇਸ਼ਨ ਜਾਂ ਫਿਰ ਮਾਈਗ੍ਰੈਂਟ ਨੂੰ ਜ਼ਿਆਦਾ ਅਸਰ ਅੰਦਾਜ਼ ਨੇ। ਸੋ ਉਸੇ ਦੇ ਵਿੱਚੋਂ ਮੋਟੀ ਮੋਟੀ ਜਿਹੀ ਝਾਤ 'ਤੇ ਇੱਕ ਵਾਰੀ ਤੁਹਾਡੀ ਚਾਰ ਚੁਫੇਰੇ ਸਾਰੀ ਜਿਹੜੀ ਉਹ ਮਰਵਾ ਦਿੰਦੇ ਹਾਂ, ਪਰ ਅੱਜ ਦੇ ਦਿਨ ਸਾਡਾ ਮੁੱਖ ਜਿਹੜਾ ਵਿਸ਼ਾ ਰਹੂਗਾ ਕ੍ਰੈਡਿਟ ਕਾਰਡਾਂ ਦੇ ਉੱਤੇ ਜਿਹੜੇ ਫੇਰ ਬਦਲ ਕੀਤੇ ਗਏ। ਪਿਛਲੇ ਹਫ਼ਤੇ ਵੀ ਅਤੇ ਜਦੋਂ ਇਹ ਖਬਰਾਂ ਆਈਆਂ ਉਦੋਂ ਵੀ ਤੁਹਾਡੇ ਨਾਲ ਸਾਂਝਾਂ ਪਾਈਆਂ ਸੀ, ਪਰ ਹੁਣ ਤੁਸੀਂ ਕਹੋਗੇ ਵੀ ਅੱਜ ਫੇਰ ਕਿਉਂ ਗੱਲ ਇਹ ਛੇੜ ਲਈ, ਅਤੇ ਹਲਕਾ ਜਿਹਾ ਦੱਸ ਕੇ ਗਾਂਹ ਲੰਘਦੇ ਹਾਂ ਕਿ ਗੱਲ ਇਸ ਕਰਕੇ ਹੁਣ ਛੇੜ ਗਈ ਕਿ ਚੇਂਜਿਸ ਇਹ ਆਏ ਸੀ ਕਿ ਕ੍ਰੈਡਿਟ ਕਾਰਡਾਂ ਦੇ ਉੱਤੇ ਹੁਣ ਸਰਚਾਰਜ ਨਹੀਂ ਲੱਗਣਗੇ, ਯਾਨੀ ਕਿ ਤੁਸੀਂ ਜਦੋਂ ਕਿਤੇ ਕ੍ਰੈਡਿਟ ਕਾਰਡ ਵਰਤਦੇ ਹੋ ਉਹਦੇ ਉੱਤੇ ਜਿਹੜੀ ਐਕਸਟਰਾ ਫੀਸ ਲੱਗਦੀ ਸੀ ਉਹ ਹੁਣ ਨਹੀਂ ਲੱਗੂਗੀ। ਤੁਹਾਨੂੰ ਕੋਈ ਕਹਿ ਦਿੰਦਾ ਸੀ 1% ਐਕਸਟਰਾ ਲੱਗੂਗਾ ਜੇ ਤੂੰ ਕ੍ਰੈਡਿਟ ਕਾਰਡ ਵਰਤਣਾ, ਤੇਰਾ 2% ਐਕਸਟਰਾ ਲੱਗੂਗਾ, ਅਤੇ ਸਰਕਾਰ ਨੇ ਉਹ ਬੰਦ ਕਰਤੇ। ਪਰ ਜਿੱਥੇ ਲੋਕਾਂ ਨੂੰ ਇੱਕ ਖੁਸ਼ੀ ਦੀ ਖਬਰ ਇਹ ਲੱਗੀ ਸੀ ਵੀ ਹਾਂ ਹੁਣ ਸਾਡੇ ਕ੍ਰੈਡਿਟ ਕਾਰਡਾਂ ਦੇ ਉੱਤੇ ਫੀਸ ਨਹੀਂ ਲੱਗੂਗੀ, ਅਸੀਂ ਤਾਂ ਭੱਜ ਭੱਜ ਕੇ ਕ੍ਰੈਡਿਟ ਕਾਰਡ ਅਸੀਂ ਤਾਂ ਲਿਆ ਨੇਰੀਆਂ ਦੇਵਾਂਗੇ, ਪਰ ਹੁਣ ਖਬਰਾਂ ਇਹ ਆ ਰਹੀਆਂ ਨੇ ਕਿ ਇੱਕ ਤੋਂ ਬਾਅਦ ਇੱਕ ਅਦਾਰਾ, ਇੱਥੋਂ ਤੱਕ ਕਿ ਸਰਕਾਰੀ ਅਦਾਰੇ
1: ਜੀ,
0: ਉਹ ਵੀ ਮਨਾ ਕਰ ਰਹੇ ਨੇ ਕਿ ਅਸੀਂ 100 and 100 ਡੇਟ ਨੂੰ ਬੰਦ ਕਰ ਰਹੇ ਹਾਂ, ਤੁਸੀਂ ਕ੍ਰੈਡਿਟ ਕਾਰਡ ਤੋਂ ਭੁਗਤਾਨ ਨਹੀਂ ਕਰ ਸਕਦੇ।
1: ਡੈਬਿਟ ਕਿੰਨਿਆਂ ਦੇ ਲੱਗੇ ਹੋਏ ਆ,
0: ਠੀਕ ਹੈ ਜੀ, ਉਹ ਚਾਹੇ ਛੋਟੇ ਕਾਰੋਬਾਰੀ ਨੇ ਚਾਹੇ ਵੱਡਿਆਂ ਨੂੰ, ਤਾਂ ਚਲੋ ਅਸਰ ਨਹੀਂ ਪੈਂਦਾ, ਕਿੱਦਾਂ ਨਹੀਂ ਪੈਂਦਾ ਉਹ ਆਪਾਂ ਅੱਗੇ ਡਿਟੇਲ 'ਚ ਗੱਲ ਕਰਾਂਗੇ। ਇਸ ਟਾਈਮ ਆਸਟ੍ਰੇਲੀਅਨ ਲੋਕਾਂ ਦੇ ਕੀ ਕਮੈਂਟਸ ਨੇ, ਉਹ ਇਹਦੇ ਉੱਤੇ ਕੀ ਸੋਚਦੇ ਨੇ, ਉਹਦੇ ਬਾਰੇ ਗੱਲ ਕਰਾਂਗੇ। ਅੱਛਾ, ਹੋਰ ਅਤੇ ਹੋਰ ਜਿਹੜੇ ਪੁਆਇੰਟ ਸਿਸਟਮ ਨੇ ਜਿਹਦੇ ਵਿੱਚ ਕਿ ਲੋਕ ਫਰੀਕੁਐਂਟ ਫਲਾਇਰ ਵਗੈਰਾ ਯੂਜ਼ ਕਰਦੇ ਸੀ ਜਾਂ ਪੁਆਇੰਟ ਇਕੱਠੇ ਕਰਕੇ ਇੰਸ਼ੋਰੈਂਸ ਲੈ ਲੈਂਦੇ ਸੀ, ਟਰੈਵਲ ਕਰ ਆਉਂਦੇ ਸੀ, ਉਹਦੇ ਉੱਤੇ ਵੀ ਵੱਡਾ ਅਸਰ ਪਿਆ ਇਸੇ ਵਜ੍ਹਾ ਦੇ ਕਰਕੇ। ਅਤੇ ਨਾਲ ਦੀ ਨਾਲ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੀ ਵੀ ਕੱਲ੍ਹ ਅਪਡੇਟ ਆ ਗਈ ਵੀ ਉਹ ਵੀ ਬੰਦ ਕਰਨ ਲੱਗੇ ਨੇ, ਵੀ ਅਸੀਂ ਵੀ ਕ੍ਰੈਡਿਟ ਕਾਰਡ ਨਹੀਂ ਵੀ ਲੈਣੇ। ਸੋ ਸਵਾਲ ਹੁਣ ਇਹ ਆ ਵੀ ਫਿਰ ਉਹਦਾ ਫਾਇਦਾ ਕੀ ਹੋਇਆ
1: ਲੋਕਾਂ ਲਈ, ਹੈਸਲ ਵੱਧ ਗਈ।
0: ਜਦੋਂ ਤੁਹਾਨੂੰ ਇੱਕ ਲੱਗਾ ਵੀ ਹੁਣ ਯਾਰ ਕ੍ਰੈਡਿਟ ਕਾਰਡ ਦੇ ਆਪਾਂ ਨਜ਼ਾਰੇ ਲਵਾਂਗੇ, ਪਰ ਜੇ ਕੋਈ ਲੈ ਹੀ ਨਹੀਂ ਰਿਹਾ ਫਿਰ ਫਾਇਦਾ ਕੀ?
1: ਜੋ ਗੈਸ ਬਿਜਲੀ ਆਪਾਂ ਕਈ ਵਾਰ ਸਾਰਾ ਸਾਲ ਏਸੇ ਲਈ ਨਹੀਂ ਬਦਲਦੇ ਵੀ ਉੱਥੇ ਕ੍ਰੈਡਿਟ ਕਾਰਡ ਦੀਆਂ ਡਿਟੇਲਾਂ ਬਦਲਣੀਆਂ ਪੈਣੀਆਂ,
0: ਸਾਰਾ ਕੁਛ ਹੀ ਬਦਲ।
1: ਤੁਸੀਂ ਦੇਖੋ ਹੁਣ ਸਾਰੇ, ਹੁਣ ਆਪਾਂ ਜੇ ਆਪਾਂ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਕੱਢ ਕੇ ਵੇਖੀਏ 8-10 ਸਫ਼ਿਆਂ ਦੀ ਆ, ਜਿਹੜੀ ਅਕਾਊਂਟ 'ਚ ਸੈਲਰੀ ਆਉਂਦੀ ਆ ਉਹ ਇੱਕ ਸਫ਼ੇ 'ਚ ਨਿਬੜ ਜਾਂਦੀ,
0: ਇੱਕ ਤੋਂ ਬਾਅਦ ਇੱਕ। ਹੁਣ ਸਾਰੇ ਅਦਾਰਿਆਂ ਦੇ ਵੱਲੋਂ ਸਾਨੂੰ ਸੁਨੇਹੇ ਮਿਲ ਰਹੇ ਨੇ, ਅਤੇ ਜਿੱਦਾਂ ਤੁਸੀਂ ਲਾਸਟ ਟਾਈਮ ਗੱਲ ਕਰ ਰਹੇ ਸੀ ਵੀ ਯਾਰ ਕਾਫ਼ੀ ਫਾਇਦਾ ਹੋ ਜਾਊਗਾ, ਇਮੀਗ੍ਰੇਸ਼ਨ ਦੀਆਂ ਜਿਹੜੀਆਂ ਫੀਸਾਂ ਵਧੀਆਂ, ਕਈਆਂ ਦੀ 10-10 ਹਜ਼ਾਰ ਦੀ ਫੀਸ ਆ, ਅਤੇ ਕਾਫ਼ੀ ਫਾਇਦਾ ਹੋ ਜਾਊਗਾ, ਅਤੇ ਉਲਟਾ ਹਾਲੇ ਆਈ ਤਾਂ ਨਹੀਂ ਕੋਈ ਅਪਡੇਟ, ਚਲੋ ਤੁਹਾਨੂੰ ਬਿਹਤਰ ਪਤਾ ਹੋਊਗਾ, ਪਰ ਮੈਨੂੰ ਲੱਗਦਾ ਇੱਧਰੋਂ ਵੀ ਆਈ ਲਓ ਵੀ ਅਸੀਂ ਨਹੀਂ ਲੈਣਾ।
1: ਆਹ ਮੁੜ ਕੇ ਫਿਰ ਉਹ ਕਹਿ ਦੇਣਗੇ ਵੀ ਜੋ ਤੁਹਾਡੇ ਅਕਾਊਂਟ 'ਚ ਆ ਤੁਸੀਂ ਉਹੀ ਪੈਸਾ ਵਰਤ ਸਕਦੇ ਹੋ ਜੀ, ਬੀਪੇ ਦੀ ਆਪਸ਼ਨ ਰਹਿ ਗਈ, ਅਤੇ ਬੀਪੇ ਉਹ ਹੁਣ ਮੰਨ ਲਓ ਰਾਤ ਕਿਸੇ ਦਾ ਵੀਜ਼ਾ ਮੁੱਕਿਆ, ਕ੍ਰੈਡਿਟ ਕਾਰਡ ਤੁਸੀਂ ਲੈਣਾ ਕੋਈ ਨਹੀਂ, ਅਤੇ ਉਹ 48 ਘੰਟੇ ਲੈ ਜਾਂਦਾ ਕਈ ਵਾਰ ਪ੍ਰੋਸੈਸ ਹੁੰਦਿਆਂ ਨੂੰ, ਜਾਣ ਨੂੰ ਤੁਸੀਂ ਇਲੀਗਲ ਹੋ ਜਾਂਦੇ ਹੋ ਉਸ ਕੰਟਰੀ 'ਚ। ਇਸ ਲਈ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਦੋ ਆਪਸ਼ਨ ਦਿੱਤੀਆਂ ਹੋਈਆਂ। ਇੱਕ ਤਾਂ ਤੁਸੀਂ ਆਪਣਾ ਕ੍ਰੈਡਿਟ ਕਾਰਡ ਤੋਂ ਜੇ ਪੇ ਕਰਦੇ ਹੋ ਤਾਂ 5 ਸਕਿੰਟਾਂ 'ਚ ਅਕਨੋਲੇਜਮੈਂਟ ਆ ਜਾਂਦੀ ਹੈ, ਬ੍ਰਿਜਿੰਗ ਵੇ ਆਟੋਮੈਟਿਕਲੀ ਆ ਜਾਂਦਾ।
0: ਓਕੇ,
1: ਇਹੀ ਜੇ ਬੀ ਪੇ ਕਰਨੀ ਹੋਵੇ, ਉਹ ਕਹਿੰਦੇ ਜੀ ਅਸੀਂ 24-48 ਘੰਟੇ ਵੀ ਲੈ ਸਕਦੇ ਹਾਂ, ਜੇ ਕੀਤੀ ਹੋਈ ਸ਼ੁੱਕਰਵਾਰ ਨੂੰ, ਹੋ ਸਕਦਾ ਸੋਮ ਮੰਗਲਵਾਰ ਵੀ ਪੈ ਜੇ।
0: ਅਤੇ ਉਦਾਂ ਡਾਇਰੈਕਟ ਕੋਈ ਅਕਾਊਂਟ ਨਹੀਂ ਹੈਗਾ ਜਿਸ 'ਚ ਪੈਸੇ ਪਾ ਸਕਦੇ?
1: ਉਹ ਔਖਾ ਕੰਮ।
0: ਅੱਛਾ, ਉਹ ਨਹੀਂ ਹੋ,
1: ਸਿੱਧ ਪੱਧਰਾ ਕੰਮ ਹੈ ਹੀ ਨਹੀਂ ਉਹ। ਹਾਂਜੀ,
0: ਫਿਰ ਉਹ ਅਪਡੇਟ ਕਰਨਗੇ ਸ਼ਾਇਦ,
1: ਕੁਛ ਤਾਂ ਕਰਨਗੇ,
0: ਕੁਛ ਤਾਂ ਚੱਲੂਗਾ।
1: ਪਰ ਊਂ ਜਾਣੀ ਇਹ ਜ਼ਰੂਰ ਉਹਨਾਂ ਨੇ ਕਹਿਤਾ ਵੀ ਸਰਚਾਰਜ ਲੈਣਾ ਬੰਦ, ਕ੍ਰੈਡਿਟ ਕਾਰਡ ਤੋਂ ਪੇਮੈਂਟਾਂ ਹਜੇ ਚੱਲ ਰਹੀਆਂ।
0: ਸੋ ਆਪਾਂ ਸਿੱਧੇ ਸ਼ਬਦਾਂ 'ਚ ਇਹ ਕਹਿ ਲਈਏ ਕਿ ਹੁਣ ਇਸ ਮੌਕੇ ਜੋ ਤੁਹਾਡੇ ਕੋਲ ਆ ਤੁਸੀਂ ਉਸੇ 'ਚੋਂ ਹੀ ਪੇ ਕਰੋਗੇ ਆਉਣ ਵਾਲੇ ਸਮੇਂ
1: 'ਚ। ਜਿਵੇਂ ਕੈਸ਼ ਇਜ਼ ਕਿੰਗ ਕਹਿੰਦੇ ਹਾਂ ਆਪਾਂ, ਉਸ ਹਿਸਾਬ ਨਾਲ ਜੋ ਤੁਹਾਡੇ ਅਕਾਊਂਟ 'ਚ ਆ ਉਸ ਹਿਸਾਬ ਨਾਲ ਵੀ ਕੁਈਨ ਤਾਂ ਹੈਗੇ ਹੀ ਆ।
0: ਹਾਂ, ਅਤੇ ਕ੍ਰੈਡਿਟ ਕਾਰਡ ਮਤਲਬ ਕੀ ਰਹਿ ਜੂਗਾ ਜਾਂ ਨਹੀਂ ਰਹਿ ਜੂਗਾ, ਇਹ ਵੀ ਵੱਡੇ ਵਿਚਾਰ ਨੇ ਇਸ ਟਾਈਮ 'ਚ। ਕਈ ਤਾਂ ਕਹਿ ਰਹੇ ਆ ਵੀ ਇਸ ਹਿਸਾਬ ਨਾਲ ਕ੍ਰੈਡਿਟ ਕਾਰਡ ਫਿਰ ਬੰਦ ਹੋ ਜੂਗਾ, ਮੈਂ ਤਾਂ ਬੰਦ ਕਰਾਉਣ ਲੱਗਾ ਵਾਂ, ਮੈਨੂੰ ਕੋਈ ਫਾਇਦਾ ਹੀ ਨਹੀਂ ਇਹਦਾ ਬੱਚਿਆ। ਪਰ ਨਹੀਂ, ਇੱਦਾਂ ਕੋਈ ਹੁੰਦਾ ਨਹੀਂ ਜਾਪ ਰਿਹਾ। ਪਰ ਜਿਹੜੇ ਲੰਮੇ ਸਮੇਂ ਤੋਂ ਕ੍ਰੈਡਿਟ ਕਾਰਡ ਯੂਜ਼ ਕਰਦੇ ਨੇ, ਅੱਜ ਦੇ ਦਿਨ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਇਹ ਲਾਭਦਾਇਕ ਸੌਦਾ ਵਾ ਜਾਂ ਘਾਟੇ ਦਾ। ਕਿਉਂਕਿ ਮੈਂ ਆਪਣੇ ਖੁਦ ਦਾ ਜੇ ਮੈਂ ਐਕਸਪੀਰੀਅੰਸ ਦੱਸਾਂ, ਅਤੇ ਸ਼ੁਰੂ 'ਚ ਬੜਾ ਚਾਅ ਚੜਿਆ ਸੀ ਜਦੋਂ ਕ੍ਰੈਡਿਟ ਕਾਰਡ ਲਿਆ ਸੀ। ਖੈਰ ਉਦੋਂ ਤਾਂ ਡੈਬਿਟ ਕਾਰਡ ਵੀ ਆਏ ਤਾਂ ਐਂ ਲੱਗਦਾ ਅੱਛਾ ਐਡਾ ਸੋਹਣਾ ਕਾਰਡ ਜਾ, ਇਹ 'ਚ ਪੈਸੇ ਹੁੰਦੇ ਆ। ਉਹ ਵੀ ਚੀਜ਼ ਪਤਾ ਨਹੀਂ ਕਿਉਂ ਉਦੋਂ ਬੜੀ ਵਧੀਆ ਲੱਗਦੀ ਸੀ ਪਰਸ 'ਚ ਰੱਖਣੀ।
1: ਔਰ ਟੂੰ ਜੀ ਦੀ ਆਵਾਜ਼ ਬੜੀ ਪਿਆਰੀ ਲੱਗਦੀ ਸੀ ਵੀ ਅੱਛਾ ਯਾਰ ਪੈਸੇ ਜੇਬ 'ਚ ਨਹੀਂ ਰੱਖਣੇ, ਕਿਉਂਕਿ ਦੇਣੇ $10 ਅਤੇ ਵਿੱਚੋਂ $7 ਦੀ ਭਾਂਤ ਦੇ ਦੇਣੀ ਉਹ ਟੂਏ ਜੇ, ਅਤੇ ਉਹਨਾਂ ਦੀ ਵੈਲਿਊ ਕੋਈ ਵੀ ਨਹੀਂ ਹੈ ਨਾ, 20-20 ਸੈਂਟ ਦੇ ਇੰਨੇ ਦੇ ਉਨੇ। ਬੰਦਾ ਕਹਿੰਦਾ ਯਾਰ ਇਹ ਹੁਣ ਰੱਖਣੇ ਕਿੱਥੇ ਆ, ਆਪਾਂ ਤਾਂ ਛੇਤੀ ਕੀਤੇ ਐਨਕਾਂ ਵੀ ਦੂਜੇ ਨੂੰ ਫੜਾ ਦਿੰਦੇ ਹਾਂ ਵੀ ਯਾਰ ਜੇਬ 'ਚ ਪਾਉਣੀਆਂ ਬਹੁਤ ਤਰ੍ਹਾਂ ਲੱਗਦੀ
0: ਭਰੀ ਜੀ ਰਹਿੰਦੀ ਹੈ। ਅੱਜ ਕੱਲ੍ਹ ਤਾਂ ਹੁਣ ਚਲੋ ਪੈਂਟਾਂ ਵੀ ਉੱਦਾਂ ਦੀਆਂ ਆ ਗਈਆਂ, ਹੁਣ ਪੈਂਦੀ ਵੀ ਨਹੀਂ ਆ ਕੁਛ, ਠਾਂ ਡਿੱਗਦੀਆਂ ਪੈਂਟਾਂ ਪਰਸ ਪਾ ਕੇ ਵੀ ਠਾਂ ਡਿੱਗਦੀ।
1: ਸਹੀ ਗੱਲ।
0: ਅਤੇ ਨਾਲੇ ਫਿਰ ਉਹ ਵੀ ਕਹਿ ਦਿੰਦੇ ਨਾ ਵੀ ਪਰਸ ਜੇ ਤੁਸੀਂ ਇੱਕ ਪਾਸੇ ਪਾਓ ਅਤੇ ਤੁਸੀਂ ਬੈਠੋ ਅਤੇ ਤੁਹਾਡਾ ਜਿਹੜਾ ਚੂਲਾ ਇਮਬੈਲੈਂਸ ਹੋ ਜਾਂਦਾ
1: ਜੇ ਨੋਟ ਜ਼ਿਆਦਾ ਹੋਣ ਵੀਰੇ ਤਾਂ।
0: ਅੱਛਾ,
1: ਜੇ ਪਤਲਾ ਜਿਹਾ ਬਟੂਆ ਹੋਵੇ ਫਿਰ ਥੋੜ੍ਹਾ ਜਿਹਾ ਠੀਕ।
0: ਪਰ ਮੈਂ ਹੋਰ ਹਿਸਾਬ ਲਾਉਣਾ, ਜਿਨ੍ਹਾਂ ਕੋਲ ਪਤਲੇ ਬਟੂਏ ਆ ਉਹਨਾਂ ਕੋਲ ਨੋਟ ਜ਼ਿਆਦਾ ਹੁੰਦੇ, ਦੂਸਰਿਆਂ ਦੇ ਤਾਂ ਨਮੋਸਾਂ ਹੀ ਤੁੰਨੀਆਂ ਹੁੰਦੀਆਂ ਵਿੱਚ।
1: ਇਹ ਵੀ ਮੈਂ ਦੇਖਦਾ ਵੀ ਜਿਨ੍ਹਾਂ ਕੋਲ ਪਤਲੇ ਬਟੂਏ ਉਹਨਾਂ ਕੋਲ ਕਾਟ ਹੁੰਦੇ ਜਿਹੜੇ ਬੰਦ ਕਰਨ ਨੂੰ ਫਿਰਦੇ।
0: ਅਤੇ ਉਹ ਮੇਰਾ ਐਕਸਪੀਰੀਅੰਸ ਇੱਦਾਂ ਦਾ ਸੀ ਵੀ ਇਨ ਸ਼ੋਰਟ ਮੈਂ ਅੱਕ ਕੇ ਇੱਕ ਤੋਂ ਬਾਅਦ ਦੋ ਤੋਂ ਬਾਅਦ ਤਿੰਨ ਲਏ, ਹੈ ਨਾ। ਬੜਾ ਚਾਅ ਹੁੰਦਾ ਸੀ ਵੀ ਉਹ ਕ੍ਰੈਡਿਟ ਕਾਰਡ ਆ ਗਿਆ, ਇਹ ਤੋਂ ਫੀਸ ਦੇਵਾਂਗੇ, ਇਹ ਤੋਂ ਆ ਜੇ। ਪਰ ਮੈਂ ਇੱਕ ਸਟੇਜ 'ਤੇ ਜਾ ਕੇ ਰਿਅਲਾਈਜ਼ ਕੀਤਾ ਵੀ ਯਾਰ ਇਹਦੇ ਥੱਲਿਓਂ ਨਿਕਲਣਾ ਬਹੁਤ ਔਖਾ, ਸਾਰੀ ਦੀ ਸਾਰੀ
1: ਡਿਪੈਂਡੈਂਸੀ,
0: ਹੈ ਨਾ, ਸਾਰੀ ਦੀ ਸਾਰੀ ਪਰੇਸ਼ਾਨੀ ਅਤੇ ਸਾਰੇ ਦਾ ਸਾਰਾ ਜਿਹੜੀ ਪੇ ਆ ਉਹ ਵੀ ਇਹਦੇ 'ਚ ਚੱਲ ਜਾਂਦੀ ਆ, ਪਰੇਸ਼ਾਨੀ ਵੱਖਰੀ
1: ਨਹੀਂ ਰਹਿੰਦਾ,
0: ਪੈਸੇ ਰਲਦੇ ਨਹੀਂ ਆ। ਫਿਰ ਉਹਦੇ ਨਾਲ ਇੱਦਾਂ ਵੀ ਸੀ ਵੀ ਇਹਦੀ ਫੀਸ ਤਾਰਤੀ, ਉਹਦੀ ਫੀਸ ਤਾਰਤੀ, ਇਹਦਾ ਯਾਰ ਘੱਟਦਾ ਉਹਦਾ ਦੇ ਦਿੱਤਾ,
1: ਟੋਪੀਆਂ ਘੁਮਾ ਰਹੇ ਹਾਂ,
0: ਉਹ ਵਾਪਸ ਹੀ ਨਹੀਂ ਆਏ ਕਦੀ। ਕਹਿੰਦਾ ਵੀ ਉਹਦੇ ਵਿੱਚ ਤੁਹਾਡੇ ਆਉਣੇ ਜਦੋਂ ਆਉਣੇ ਆ, ਪਰ ਤੁਹਾਨੂੰ ਤਾਂ ਉਹ ਪਾਈ ਜਾ ਰਿਹਾ। ਇੱਕ ਉਦੋਂ ਸਮਝ ਵੀ ਨਹੀਂ ਹੁੰਦੀ ਵੀ ਇਹਨੂੰ ਵਰਤਣਾ ਕਿੱਦਾਂ, ਪੰਜਾਬਾਂ ਦੇ ਨਾਲ ਆ ਕੀ ਚੱਕਰ ਆ। ਪੈਸੇ ਪੇ ਕਰ ਦੇਣੇ ਤਾਂ ਵੀ ਉਹਨਾਂ ਨੇ ਫਾਈਨ ਪਾ ਦੇਣਾ, ਫਿਰ ਬਾਅਦ 'ਚ ਹੌਲੀ ਹੌਲੀ
1: ਚਲੋ ਨਾਲੇ 20-24% ਦੇ ਹਿਸਾਬ ਨਾਲ।
0: ਅੱਛਾ, ਸਭ ਤੋਂ ਵੱਡੀ ਖਾਮੀ ਪਤਾ ਉਸ ਟਾਈਮ ਦੇ ਉੱਤੇ ਕੀ ਸੀ? ਹੁਣ ਵੇਖੋ ਇਹ ਵੀ ਇੱਕ ਧਾਂਦਲੀ ਆ, ਜਾਂ ਇਹ ਵੀ ਇੱਕ ਮੈਂ ਕਹੂੰਗਾ ਵੀ ਇਹਨਾਂ ਦਾ ਜਾਲ ਹੀ, ਡਾਇਰੈਕਟ ਡੈਬਿਟ ਨਹੀਂ ਜੀ ਹੈਗਾ ਉਹਦੇ 'ਤੇ। ਹੁਣ ਜਦੋਂ ਕਾਰਡ ਤੋਂ ਤੁਸੀਂ ਪੇਮੈਂਟ ਲੈਣੀ ਆ, ਹਰ ਇੱਕ ਜਗ੍ਹਾ ਦੇ ਉੱਤੇ ਡਾਇਰੈਕਟ ਡੈਬਿਟ ਤੁਸੀਂ ਕਰਵਾ ਸਕਦੇ ਹੋ, ਪਰ ਜਦੋਂ ਬੈਂਕ ਨੇ ਕ੍ਰੈਡਿਟ ਕਾਰਡ ਦੀ ਪੇਮੈਂਟ ਜਿਹੜੀ ਉਹ ਲੈਣੀ ਆ, ਅਤੇ ਵਾਈ ਨੋਟ ਉੱਥੇ ਡਾਇਰੈਕਟ ਡੈਬਿਟ ਕਿਉਂ ਨਹੀਂ ਆ, ਤੁਸੀਂ ਅਕਾਊਂਟ 'ਚੋਂ ਕੱਟ ਲਓ।
1: ਸਹੀ,
0: ਹੁਣ ਹੈਗਾ ਵਾ,
1: ਬਾਅਦ 'ਚੋਂ ਕੀਤਾ ਨਾ,
0: ਹੁਣ ਕੀਤਾ ਰੀਸੈਂਟਲੀ, ਥੋੜ੍ਹਾ ਸਮਾਂ ਹੋਇਆ, ਅਤੇ ਹੁਣ ਚਲੋ ਉਹ ਚੀਜ਼ਾਂ ਥੋੜ੍ਹੀਆਂ ਆਸਾਨ ਹੋ ਗਈਆਂ ਹੋਣਗੀਆਂ। ਪਰ ਮੈਂ ਇਸ ਅੱਜ ਦੀ ਸਾਡੀ ਗੱਲਬਾਤ ਦੇ ਉੱਤੇ ਜਿਹੜਾ ਮੇਰਾ ਕਹਿਣ ਦਾ ਮਤਲਬ ਕਿ ਕ੍ਰੈਡਿਟ ਕਾਰਡ ਮੈਨੂੰ ਆਖਿਰਕਾਰ ਬੰਦ ਕਰਵਾਉਣੇ ਪਏ ਕਿਉਂਕਿ ਵੱਡੀ ਇੱਕ ਸਿਰਦਰਦੀ ਆ, ਹੈ ਨਾ। ਪਰ ਹੁਣ ਫਿਰ ਦੁਬਾਰਾ ਤੋਂ ਲੋਕਾਂ ਦੇ ਨਾ ਮੇਰੇ ਵਰਗਿਆਂ ਦੇ ਕੰਨ ਖੜ੍ਹੇ ਹੋਏ, ਅੱਛਾ ਹੁਣ ਤਾਂ ਸਰਚਾਰਜ ਬੰਦ ਹੋ ਗਏ, ਅਤੇ ਨਾਲੇ ਤੁਹਾਨੂੰ ਮੰਨ ਲਓ ਕੋਈ 30 ਦਿਨਾਂ ਦਾ ਟਾਈਮ ਦਿੰਦਾ ਵਾ, ਕੋਈ 60 ਦਿਨਾਂ ਦਾ ਟਾਈਮ ਦਿੰਦਾ, ਅਤੇ ਹੁਣ ਤਾਂ ਤੁਸੀਂ ਉਹ ਸੋਹਣੇ ਤਰੀਕੇ ਦੇ ਨਾਲ ਵਰਤ ਸਕਦੇ ਹੋ। ਪਰ ਨਾਲ ਆ ਫਿਰ ਹੁਣ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਹੁਣ ਜੇ ਤੁਸੀਂ ਵਰਤ ਹੀ ਨਹੀਂ ਸਕਦੇ ਬਹੁਤੀਆਂ ਥਾਵਾਂ ਦੇ ਉੱਤੇ, ਅਤੇ ਜਿੱਥੇ ਤੁਸੀਂ ਵਰਤਦੇ ਹੋ ਉੱਥੇ ਵੀ ਰੌਲਾ ਇਹ ਆ। ਫੋਰ ਐਗਜ਼ਾਮਪਲ ਮੰਨ ਲਓ ਜੇ ਤੁਸੀਂ ਸ਼ੋਪਿੰਗ ਕਰਦੇ ਹੋ ਇਸ ਟਾਈਮ ਕੋਈ ਸੁਪਰ ਮਾਰਕੀਟ ਦੇ ਵਿੱਚ ਜਾਂਦੇ ਹੋ ਤੁਸੀਂ, ਅਤੇ ਉੱਥੇ ਜੇ ਤੁਸੀਂ ਵਰਤ ਵੀ ਸਕਦੇ ਹੋ, ਤੁਹਾਡਾ ਸਵਾਲ ਇਹ ਹੋਊਗਾ ਵੀ ਅਸੀਂ ਉੱਥੇ ਵਰਤ ਹੀ ਸਕਦੇ, ਕੋਈ ਨਹੀਂ ਉੱਥੇ ਵਰਤੀ ਜਾਵਾਂਗੇ, ਪਰ ਉਹਦਾ ਵੀ ਰੌਲਾ ਇਹ ਆ ਵੀ ਉਹ ਤੁਹਾਨੂੰ ਤੇ ਪਰਸੈਂਟੇਜ ਨਹੀਂ ਤੁਹਾਨੂੰ ਅੱਗੇ ਫਾਰਵਰਡ ਕਰ ਸਕਦੇ, ਪਰ ਉਹਨੇ ਉਹ ਰੇਟ ਵਧਾਉਣਗੇ ਚੀਜ਼ਾਂ ਦੇ, ਕਿਉਂਕਿ ਪੱਲਿਓਂ ਤਾਂ ਕੋਈ ਨਹੀਂ ਦਊਗਾ। ਸੋ ਇਹਦਾ ਇਹ ਆਪਾਂ ਵੇਖਣਾ ਵੀ ਫਾਇਦਾ ਕਿਹਨੂੰ ਹੋਇਆ ਫਿਰ ਕੁੱਲ ਮਿਲਾ ਕੇ।
1: ਮਤਲਬ ਸਰਕਾਰ ਕਹਿ ਰਹੀ ਹੈ ਵੀ $1.2 ਬਿਲੀਅਨ ਹਰੇਕ ਸਾਲ ਸਰਚਾਰਜ ਭਰਿਆ ਜਾਂਦਾ, ਅਸੀਂ ਤਾਂ ਉਹ ਲੋਕਾਂ ਦੀ ਜਾਨ ਸੌਖੀ ਕੀਤੀ ਆ, ਪਰ ਜੇ ਉਹ $1.2 billion ਦੀਆਂ ਚੀਜ਼ਾਂ ਹੀ ਮਹਿੰਗੀਆਂ ਹੋ ਗਈਆਂ, ਮੰਨ ਲਓ ਹੈ ਨਾ ਜੇ ਉਹ $10 ਦੀ ਚੀਜ਼ ਹੈ ਨਾ 10-30 ਦੀ ਵਿਕਣੀ ਸੀ ਅਤੇ ਉਹਨੇ ਲਾਈ ਹੁਣ 11 ਦੀ ਦਿੱਤੀ, ਅਤੇ ਗਲਤ ਉੱਥੇ ਦੀ ਉੱਥੇ ਆ ਗਈ ਕਿਉਂਕਿ ਉਹਨੇ ਪੱਲਿਓਂ ਤਾਂ ਪਾਉਣੋ ਰਿਹਾ
0: ਉਹ ਥੋੜ੍ਹੀ,
1: ਕਿਉਂਕਿ ਸਮਾਲ ਬਿਜ਼ਨਸ ਵਾਲਾ ਤਾਂ ਅੱਗੇ ਥੁੱਕ ਲੁੱਕ ਨਾ ਘੋੜਦਾ, ਉਹ ਕਹਿੰਦਾ ਮੈਂ ਤਾਂ ਆਪਦੀ ਜਾਨ ਸੌਖੀ ਕਰਨੀ ਆ, ਉਦੋਂ ਬਣੀ ਨਾ ਪ੍ਰੋਗਰਾਮ ਕਰਦਾ ਸੀ, ਉਹ ਕਹਿੰਦੇ ਹੁਣ ਤਾਂ ਉਹਨੇ ਐਪੋਜ਼ ਮਸ਼ੀਨ ਵੀ ਉਹ ਜਿੰਦਾ ਲਾ ਕੇ ਰੱਖੀ ਵੀ ਰੁਪਈਆ ਪਾਏਗਾ ਤਾਂ ਜਿੰਦਾ ਖੋਲੂ, ਨਹੀਂ ਕੈਸ਼ ਪੜਾ ਦੇ ਨਿਕਲ, ਮਤਲਬ ਉਹਨੂੰ ਕੋਈ ਢੰਗ ਤਰੀਕਾ ਕੁਛ ਨਾ ਕੁਛ ਤਾਂ ਲੱਭਣਾ ਪੈਣਾ, ਪਰ ਸਰਕਾਰ ਦਿਖਾਉਂਦੀ ਆ $1.2 billion ਬਚੂ, ਪਰ ਸਾਨੂੰ ਇਹ ਨਹੀਂ ਪਤਾ ਵੀ $1.2 billion ਦੀ ਬਜਾਏ ਅਸੀਂ $2 billion ਦੇ ਕੇ ਨਾ ਛੁੱਟੀਏ।
0: ਵੇਖੋ ਪਰ ਉਹ ਕਿਹਦਾ ਬਚੂ, ਸਵਾਲ ਇਹ ਆ ਵੀ ਉਹ ਕਿਹਦਾ ਬਚੂਗਾ, ਕਿਉਂਕਿ ਜਿਹੜੇ ਬੰਦੇ ਨੇ ਮੰਨ ਲਓ ਮੇਰਾ ਕਾਰੋਬਾਰ ਆ ਅਤੇ ਸਰਕਾਰ ਦੇ ਰੂਲ ਦੇ ਮੁਤਾਬਿਕ ਜੋ ਚੇਂਜਿਸ ਨੇ, ਅੱਛਾ ਬੈਂਕਾਂ ਜਾਂ ਫਿਰ ਜਿਹੜੀਆਂ ਇਹ ਮਰਚੈਂਡਾਈਜ਼ ਮਸ਼ੀਨਾਂ ਨੇ ਜਿਹੜੀਆਂ ਆਪਣਾ ਮਾਸਟਰ ਕਾਰਡ ਹੋ ਗਿਆ ਜਾਂ ਫਿਰ ਤੁਹਾਡਾ ਵੀਜ਼ਾ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਅਤੇ ਬੈਂਕ ਨੇ, ਇਹ ਵਾਲਾ ਖਰਚਾ ਉਹਨਾਂ ਉਹਨਾਂ ਤਿੰਨਾਂ ਦੀ ਤਾਂ ਕੋਈ ਫੀਸ ਨਹੀਂ ਘਟਾਏਗੀ।
1: ਸਹੀ ਕਹਿ ਰਹੇ,
0: ਮੇਨ ਜਿਹੜਾ ਲੋਕ ਆਮ ਲੋਕਾਂ ਦੀ ਜੋ ਆਵਾਜ਼ ਆ ਜਾਂ ਫਿਰ ਜਿਹੜੀ ਕਾਰੋਬਾਰੀਆਂ ਦੀ ਆਵਾਜ਼ ਆ, ਸਮਾਲ ਬਿਜ਼ਨਸ ਦੀ ਆਵਾਜ਼ ਆ, ਉਹ ਇਹ ਕਹਿੰਦੇ ਆ ਵੀ ਸਾਨੂੰ ਜਿਹੜੀ ਚੁਭਦੀ ਤਾਂ ਹੈਗੀ ਹੀ ਬੈਂਕਾਂ ਦੀ ਫੀਸ ਅਤੇ ਮਾਸਟਰ ਕਾਰਡ ਦੀ ਅਤੇ ਆਪਣੇ ਵੀਜ਼ੇ ਦੀ ਜਾਂ ਕ੍ਰੈਡਿਟ ਕਾਰਡਾਂ ਦੀ, ਹੈ ਨਾ, ਅਸੀਂ ਤਾਂ ਕਰਕੇ ਸਰਚਾਰਜ ਲੈਂਦੇ ਹਾਂ, ਅਤੇ ਉਹ ਉਹਨਾਂ ਨੂੰ ਤਾਂ ਤੁਸੀਂ ਕੋਈ ਨੱਥ ਪਾਈ ਨਹੀਂ।
1: ਉਹਨਾਂ ਦੇ ਪ੍ਰੋਫਿਟ ਤਾਂ $10-10 billion ਤੇ
0: ਉਹਨਾਂ ਦੇ ਤਾਂ ਉੱਥੇ ਤੋਂ ਉੱਥੇ ਆ। ਹੁਣ ਜੇ ਮੰਨ ਲਓ $1-2 billion ਦੀ ਜਿਹੜੀ 2.2 ਜੋ ਵੀ ਤੁਸੀਂ ਗੱਲ ਕਰ ਰਹੇ ਹੋ, ਜੇਕਰ ਉਹ ਬੈਂਕਾਂ ਨੂੰ ਪਾਸ ਕੀਤੀ ਜਾਵੇ ਤਾਂ ਉਹਨਾਂ ਨੂੰ ਤਾਂ ਵੰਡ ਵਰਤ ਕੇ ਕਿੰਨਾ ਕਾਉਣਾ, ਕਿਤੇ
1: ਕੱਖ ਵੀ ਨਹੀਂ,
0: ਤਾਂ ਫਿਰ ਤਾਂ ਲੋਕ ਖੁਸ਼ ਹੋਣ।
1: ਪਰ ਇਹ ਲੋਕਾਂ ਨਾਲ ਤਾਂ ਉਹੀ ਹੋਈ ਆ ਨਾ, ਜਿਹੜਾ ਉਹ ਬੰਗਾਂ ਚੂੜੀਆਂ ਵਾਲਾ ਕਾਰੋਬਾਰ ਸੀ ਅਤੇ ਉਹ ਲਾ ਕੇ ਉਹ 'ਚ ਲੱਤ ਮਾਰੀ, ਕਹਿੰਦਾ ਕੀ ਆ ਉਹ ਇਹਦੇ 'ਚ, ਕਹਿੰਦਾ ਜੀ ਇੱਕ ਲੱਤ ਹੋਰ ਮਾਰ ਦਿਓ ਕੁਛ ਵੀ ਨਹੀਂ। ਉਹ ਲੋਕਾਂ ਦਾ ਤਾਂ ਵਿਚਾਰਿਆਂ ਦਾ ਕੰਮ ਕਾਰੋਬਾਰ ਹੈ ਨਾ ਖੜ ਜਾਂਦੇ ਆ, ਅਤੇ ਉਸ ਲਿਹਾਜ਼ ਨਾਲ ਜਿਹੜੇ ਸਮਾਲ ਬਿਜ਼ਨਸ ਜਾਂ ਟ੍ਰੇਡਸ ਵਾਲੇ ਆ ਉਹਨਾਂ 'ਤੇ ਜ਼ਿਆਦਾ ਅਸਰ ਹੋਣਾ। ਟ੍ਰੇਡ ਵਾਲਾ ਬੰਦਾ ਕੰਮ ਸ਼ੁਰੂ ਕਰ ਲੈਂਦਾ 10% ਪੈਸੇ ਲੈ ਕੇ, ਹੈ ਨਾ, ਅਤੇ 90% ਪੇਮੈਂਟ ਤਾਂ ਉਹਦੀ ਆਉਣੀ ਆ ਮਹੀਨੇ ਨੂੰ, ਡੇਢ ਮਹੀਨੇ ਨੂੰ, ਦੋ ਮਹੀਨੇ ਨੂੰ, ਪਰ ਐਕਚੁਅਲ 'ਚ ਉਹ ਪੈਸੇ ਉਹਨੂੰ ਪਤਾ ਵੀ ਮੇਰੇ ਆ ਜਾਣੇ ਆ, ਮਾਰਕੀਟ 'ਚ ਫਸੇ ਹੋਏ ਆ, ਅਤੇ ਉਹ ਆਪਣੇ ਕ੍ਰੈਡਿਟ ਕਾਰਡ ਥਰੂ ਪੇਮੈਂਟਾਂ ਸਮਾਨ ਲਈ ਜਾਂਦਾ, ਹੈ ਨਾ, ਜਾਂ ਪੇ ਕਰੀ ਜਾਂਦਾ, ਉਹਦੇ ਲਈ ਹੁਣ ਦੇਖੋ ਕਿੱਡੀ ਵੱਡੀ ਰੁਕਾਵਟ ਖੜ੍ਹੀ ਹੋਊਗੀ। ਪੈਸੇ ਉਹਦੇ ਕੋਲ ਆਏ ਨਹੀਂ, ਦੇ ਉਹ ਸਕਦਾ ਨਹੀਂ ਕ੍ਰੈਡਿਟ ਕਾਰਡ ਥਰੂ, ਅਤੇ ਕਰੂਗਾ ਕੀ।
0: ਸੋ ਇਹ ਇੱਕ ਵੱਡੀ ਸਮੱਸਿਆ ਇਸ ਟਾਈਮ ਦੇ ਉੱਤੇ, ਅਤੇ ਸਮੱਸਿਆ ਹਾਲੇ ਹੋਰ ਵਧਣ ਦੇ ਚਾਂਸ ਨੇ। ਜਿੱਦਾਂ ਪਹਿਲਾਂ ਤੁਹਾਨੂੰ ਦੱਸ ਰਿਹਾ ਕਿ ਇੱਕ ਤੋਂ ਬਾਅਦ ਇੱਕ ਅਨਾਊਂਸਮੈਂਟ ਆਉਣੀਆਂ ਸ਼ੁਰੂ ਹੋ ਗਈਆਂ ਵੀ ਆਪਾਂ ਭਾਈ ਇਹ ਨਹੀਂ ਲੈ ਰਹੇ, ਠੀਕ ਆ, ਅਤੇ ਵੱਡੇ ਅਦਾਰੇ ਹੁਣ ਮੰਨ ਲਓ ਲੋਕਾਂ ਦੇ ਮੈਂ ਵੇਖ ਰਿਹਾ ਵਾਂ ਕਮੈਂਟ ਇਹ ਨੇ ਕਿ ਇੱਕ ਪਾਸੇ ਸਰਕਾਰ ਨੇ ਇਹ ਅਨਾਊਂਸਮੈਂਟ ਕੀਤੀ ਕਿ ਤੁਹਾਨੂੰ ਹੁਣ ਸਰਚਾਰਜ ਦੇਣ ਦੀ ਲੋੜ ਨਹੀਂ, ਅਤੇ ਦੂਸਰੇ ਪਾਸੇ ਹੁਣ ATO ਸਰਕਾਰੀ ਅਦਾਰਾ ਹੀ ਆ, ਅਤੇ ਤੁਹਾਡੇ ਆਪਣੇ ਅਦਾਰੇ ਜਾਂ ਇੱਦਾਂ ਕਹਿ ਲਓ ਵੀ ਤੁਸੀਂ ਆਪੇ ਹੀ ਕਹਿ ਦਿੱਤਾ ਵੀ ਅਸੀਂ ਤਾਂ ਹੁਣ ਲੈਣਾ ਨਹੀਂ ਤੁਹਾਡਾ ਕਾਰਡ, ਅਤੇ ਫਿਰ ਤੁਹਾਨੂੰ ਫਾਇਦਾ ਵੀ ਕੀ, ਫਿਰ ਤੁਸੀਂ ਸਾਨੂੰ ਇਹ ਫੈਸਿਲਿਟੀ ਦਿੱਤੀ ਵੀ ਕਿਉਂ ਆ?
1: ਮੈਂ ਤਾਂ ਸੱਚ ਪੁੱਛੋ ਇਹ ਜਿਹੜੇ ਵੱਡੇ ਅਦਾਰੇ ਆ ਇਹਨਾਂ ਦੀ ਨਲਾਇਕੀ ਵੀ ਦੇਖਦਾ ਵੀ ਜਦ ਇਹੋ ਜਿਹੀਆਂ ਸਟੇਟਮੈਂਟਾਂ ਦਿੰਦੇ ਹੁੰਦੇ ਆ, ਇਹ ਘੱਟੋ ਘੱਟ ਇਹ ਜ਼ਰੂਰ ਲਿਖਣ ਬਈ ATO ਇੱਕ ਮਹੀਨੇ ਦੇ ਵਿੱਚ ਆਪਣੀਆਂ 6 million, 10 million, 20 million ਟ੍ਰਾਂਜੈਕਸ਼ਨਸ ਕ੍ਰੈਡਿਟ ਕਾਰਡ ਥਰੂ ਕਰਦਾ, ਅਤੇ ਉਹਦੇ ਨਾਲ ਆਸਟ੍ਰੇਲੀਆ ਦੀ 90% 80% ਪਾਪੂਲੇਸ਼ਨ ਵਾਬਸਤਾ, ਅਸੀਂ ਕ੍ਰੈਡਿਟ ਕਾਰਡ ਲੈਣੇ ਬੰਦ ਕਰਤੇ। ਘੱਟੋ ਘੱਟ ਉਹਦਾ ਇੰਪੈਕਟ ਤਾਂ ਦਿਖੂਗਾ ਨਾ। ਹੁਣ ਜਦ ATO ਕਹਿੰਦਾ ਅਸੀਂ ਬੰਦ ਕਰਤੇ ਜੀ, ਹੁਣ ਕਿਸੇ ਨੂੰ ਨਹੀਂ ਪਤਾ ਵੀ ਉਹ ਕਿਸ ਲੈਵਲ 'ਤੇ ਉਹਦਾ ਇੰਪੈਕਟ ਹੋਣਾ। ਹੁਣ ਸਕੂਲ ਵਾਲੇ ਜੇ ਕਹਿੰਦੇ ਅਸੀਂ ਵੀ ਬੰਦ ਕਰਤੇ ਜੀ, ਹੁਣ ਉਹ ਜੇ ਇੱਕ ਮਹੀਨੇ 'ਚ 20 million ਟ੍ਰਾਂਜੈਕਸ਼ਨਸ ਕ੍ਰੈਡਿਟ ਕਾਰਡ ਦੀਆਂ ਹੁੰਦੀਆਂ, ਅਤੇ ਇਹਦਾ ਮਤਲਬ 20 million ਯੂਜ਼ਰਸ ਅਫੈਕਟਡ ਨੇ
0: ਡੈਫੀਨੇਟਲੀ।
1: ਅਤੇ ਇੱਦਾਂ ਬਿਆਨ ਕਿਉਂ ਨਹੀਂ ਦਿੱਤੇ ਜਾਂਦੇ? ਊਂ ਜੇ ਅੰਕੜੇ ਗਿਣਨੇ ਹੋਣ ਤਾਂ ਜ਼ਰੂਰ ਉਦੋਂ ਤਾਲੀਆਂ ਸਫੈਦੇ ਵੀ ਗਿਣੀ ਜਾਓ।
0: ਵੇਖੋ ਉਹਨਾਂ ਦਾ ਇਹ ਸਿੱਧਾ ਸਿੱਧਾ ਜਿਹਾ ਤਰਕ ਆ। ਵੈਸੇ ਤੁਹਾਨੂੰ ਦੱਸ ਦਈਏ ਕਿ ਜਿਹੜਾ ATO 30 November ਨੂੰ ਬੰਦ ਕਰਨ ਲੱਗਾ, ਅਤੇ ਤੁਹਾਡੇ ਕੋਲ ਹਾਲੇ ਸਮਾਂ ਹੈਗਾ ਵਾ, ਜਿੰਨਾ ਕੋਲ ਪਤਾ ਵੀ ਕ੍ਰੈਡਿਟ ਕਾਰਡ ਦੇ ਵਿੱਚ ਤੁਹਾਡੇ ਕੋਲ ਫੈਸਿਲਿਟੀ ਹੈਗੀਆਂ ਵਾ, ਮੈਂ ਤਾਂ ਕਹੂੰਗਾ ਵੀ ਆਪਣੇ ਕੋਲ ਜੋ ਵੀ ਛੋਟੇ ਮੋਟੇ ਕਰਜ਼ੇ ਉਹ ਪਹਿਲਾਂ ਲਾ ਲਓ, ਤੁਹਾਨੂੰ ਉਸ ਉਦੋਂ ਤੱਕ ਤਾਂ ਫੀਸ ਉਹ ਪਾ ਨਹੀਂ ਸਕਦੇ। ਜਿੱਥੋਂ ਤੱਕ ਗੱਲ ਰਹੀ, ਬਾਕੀ ਚਲੋ ਤੁਸੀਂ ਆਪ ਵੇਖਣਾ, ਜਿੱਥੋਂ ਤੱਕ ਗੱਲ ਰਹੀ ATO ਦੇ ਜਾਂ ਫਿਰ ਸਰਕਾਰੀ ਅਦਾਰਿਆਂ ਦੇ ਤਰਕ, ਉਹਨਾਂ ਦਾ ਇਹ ਤਰਕ ਆ ਕਿ ਇਹ ਪੈਸਾ ਲੋਕਾਂ ਦਾ। ਹੁਣ ਮੰਨ ਲਓ ਘੁੰਮ ਘੁਮਾ ਕੇ ਉਹ ਜਿਹੜਾ ਉਹ ਤੁਹਾਡੇ ਸਿਰ ਹੀ ਤੁਹਾਨੂੰ ਹੀ ਜਚਾਉਣਾ ਵੀ ਆਹ ਵੇਖ ਅਸੀਂ ਤੇਰਾ ਤੇਥੋਂ ਲੈ ਕੇ ਤੇਰਾ ਹੀ ਫਾਇਦਾ ਕੀਤਾ। ਹੁਣ ਉਹ ਕਹਿੰਦੇ ਆ ਕਿ ਜੇ ਆਪਾਂ ਆਪਣਾ ਜਿੰਨਾ ਵੀ ਉਹ ਸਰਚਾਰਜ ਲੈਂਦੇ ਸੀ, ਹੁਣ ਜੋ ਆਪਾਂ ਸਰਚਾਰਜ ਛੱਡਦੇ ਹਾਂ ਇਸ ਟਾਈਮ ਦੇ ਉੱਤੇ, ਅਤੇ ਉਹ ਸਾਨੂੰ ਪੱਲਿਓਂ ਪਾਉਣਾ ਪੈਂਦਾ। ਬੇਸਿਕਲੀ ਉਹ ਪੈਸਾ ਅਸੀਂ ਕਲੈਕਟ ਕਰ ਰਹੇ ਹਾਂ ਲੋਕਾਂ ਦਾ, ਪੈਸਾ ਲੋਕਾਂ ਦੇ ਲਈ, ਉਹ ਉਹਦੇ 'ਚੋਂ ਉਨਾ ਮਾਈਨਸ ਹੋ ਗਿਆ, ਉਹ ਕਿੱਥੋਂ ਕਿੱਥੋਂ ਆਪਾਂ ਫਿਲ ਕਰਾਂਗੇ। ਪਰ ਇਹ ਚੀਜ਼ਾਂ 'ਤੇ ਸਰਕਾਰ ਨੂੰ ਭਾਈ ਸੋਚਣੀਆਂ ਚਾਹੀਦੀਆਂ ਨਾ ਪਹਿਲਾਂ। ਤੁਸੀਂ ਜਦੋਂ ਇਹ ਫੈਸਿਲਿਟੀ ਦੇ ਰਹੇ ਹੋ ਤਾਂ ਤੁਸੀਂ ਕੁਛ ਸੋਚਿਆ ਹੀ ਹੋਊਗਾ ਵੀ ਉਹ ਪੈਸੇ ਕਿੱਥੋਂ ਪੂਰੇ ਕਰਨੇ ਆ, ਜਾਂ ਫਿਰ ਤੁਸੀਂ ਕਹਿ ਦਿੱਤਾ ਅਤੇ ਉਸ ਤੋਂ ਬਾਅਦ ਤੁਸੀਂ ਉਸ ਪਾਸੇ ਨੂੰ ਆਇਓ। ਇਹ ਉਹਨਾਂ ਦਾ ਤਰਕ ਆ, ਪਰ ਭੁਗਤਣਾ ਲੋਕਾਂ ਨੂੰ ਪੈਣਾ। ਅੱਛਾ, ਛੋਟੇ

0: ਉਹ ਦੇ ਕੇ ਤੇ ਉਹ ਸੋਚਦੇ ਸੀ ਵੀ ਚਲੋ ਕੋਈ ਗੱਲ ਨਹੀਂ, ਗਾਂਹ ਪੈਸੇ ਆ ਜਾਣੇ, ਅੱਗੇ ਤੋਰਨ ਦੇ ਲਈ ਉਹਨਾਂ ਕੋਲ ਕੁਛ ਨਾ ਕੁਛ ਬਚਦਾ ਸੀ। ਅੱਛਾ, ਇਹ ਗੱਲ ਉਦੋਂ ਵੀ ਆਈ ਸੀ ਜਦੋਂ ਸੁਪਰ ਦੀ ਗੱਲ ਚੱਲੀ, ਕਿਉਂਕਿ ਅੱਜ ਆਪਾਂ ਸਾਰੀਆਂ ਉਹ ਕਰ ਰਹੇ ਨਾ ਵੀ ਕਿਹੜੇ ਕਿਹੜੇ ਬਦਲਾਅ ਕਿੱਦਾਂ ਕਿੱਦਾਂ ਅਸਰ ਕਰ ਰਹੇ, ਅਤੇ ਉਸ ਟਾਈਮ ਵੀ ਜਿਹੜੇ ਛੋਟੇ ਕਾਰੋਬਾਰੀ ਸੀ ਉਹ ਕਹਿੰਦੇ ਕਿ ਅਸੀਂ ਸਭ ਤੋਂ ਵੱਧ ਝੰਬੇ ਗਏ ਹਾਂ, ਕਿਉਂਕਿ ਅਸੀਂ ਸੁਪਰ ਜਿਹੜਾ ਵਾ ਉਹ ਠਹਿਰ ਕੇ ਦੇ ਲਈਦਾ ਸੀ, ਵਿੱਚ ਸਮਾਂ ਮਿਲ ਜਾਂਦਾ ਸੀ ਸਾਨੂੰ, ਪਰ ਹੁਣ ਸਾਨੂੰ ਕਹਿ ਦਿੱਤਾ ਗਿਆ ਵੀ ਨਾਲ ਦੀ ਨਾਲ ਤੁਸੀਂ ਸੁਪਰ ਦੇਣਾ, ਅਤੇ ਉਹਦੇ ਵਿੱਚ ਸਾਡਾ ਜਿਹੜਾ ਕੈਸ਼ ਫਲੋ ਆ ਉਹ ਬੁਰੀ ਤਰ੍ਹਾਂ ਦੇ ਨਾਲ ਇਫੈਕਟ ਹੋਇਆ, ਅਤੇ ਇੱਥੇ ਵੀ ਸਾਡਾ ਨੁਕਸਾਨ ਹੋਇਆ। ਹੁਣ ਜੇ ਛੋਟੇ ਕਾਰੋਬਾਰੀਆਂ ਨੂੰ ਸੁਪਰ ਦੇ ਵਿੱਚੋਂ ਨੁਕਸਾਨ ਹੋਇਆ ਅਤੇ ਹੁਣ ਉਹ ਇੱਧਰ ਵੀ ਕਹਿ ਰਹੇ ਆ ਸਾਨੂੰ ਨੁਕਸਾਨ ਹੋਇਆ, ਅਤੇ ਇਹਦਾ ਮਤਲਬ ਕਿ ਦੋ ਆਪਸ਼ਨਾਂ ਬਚਦੀਆਂ ਨੇ, ਇੱਕ ਤਾਂ ਇਹ ਆ ਕਿ ਵੱਡੇ ਰੂਪ ਦੇ ਵਿੱਚ ਕਾਰੋਬਾਰ ਬੰਦ ਹੋਣ ਦੇ ਚਾਂਸ ਨੇ, ਅਤੇ ਦੂਸਰਾ ਜਿਹਦੇ ਚਾਂਸ ਜ਼ਿਆਦਾ ਲੱਗਦੇ ਨੇ ਉਹ ਇਹ ਆ ਕਿ ਉਹ ਆਪਣੇ ਰੇਟ ਹੋਰ ਵਧਾ ਦੇਣਗੇ। ਤੁਸੀਂ ਇੱਕ ਛੋਟੀ ਜਿਹੀ ਇਗਜ਼ਾਮਪਲ ਆਪਾਂ ਲੈ ਲੈਂਦੇ ਹਾਂ, ਤੁਹਾਡੇ ਸ਼ਾਇਦ ਚੇਤੇ ਦੇ ਵਿੱਚ ਹੋਊਗਾ, ਆਪਾਂ ਕੈਫੇ ਵਗੈਰਾ 'ਤੇ ਜਾਂਦੇ ਹਾਂ, ਆਪਾਂ ਕੌਫੀ ਲੈਂਦੇ ਹਾਂ, ਅਤੇ ਉਹ ਕੌਫੀ ਪਹਿਲਾਂ ਤੁਹਾਡੇ ਚੇਤਿਆਂ ਦੇ ਵਿੱਚ ਕੋਈ ਬਹੁਤ ਦੂਰ ਨਾ ਜਾਈਏ ਆਪਾਂ, ਅਤੇ $2.5 ਦੀ
1: ਮਸਾਂ ਡੇਢ ਦੋ ਢਾਈ, ਆਪਾਂ ਥੋੜੇ ਪੁਰਾਣੇ ਆਏ ਕਰਕੇ ਡੇਢ ਤੋਂ ਸ਼ੁਰੂ ਕੀਤਾ
0: ਹੈ ਨਾ, ਨਹੀਂ ਇੰਨੇ ਇੰਨੇ ਕੰਮ ਮਿਲ ਜਾਂਦੀ ਸੀ ਢਾਈ ਢਾਈ।
1: ਹੁਣ ਵੀ ਕਈ ਮਤਲਬ ਜਿਵੇਂ ਆ 7-11 ਟਾਈਪ ਨੇ ਹੈ ਨਾ, ਉੱਥੇ ਫਿਰ ਵੀ ਹੈ ਨਾ ਇਸ ਰੇਂਜ 'ਚ ਮਿਲਦੀ ਆ, ਅਤੇ ਜਿਹਦੇ ਤੋਂ ਸਾਨੂੰ ਇਹ ਅੰਦਾਜ਼ਾ ਹੁੰਦਾ ਵੀ ਇਸ ਰੇਟ 'ਤੇ ਪੁੱਗ ਸਕਦੀ ਵੀ ਆ
0: ਪੁੱਗ, ਪਰ ਉਹਨਾਂ ਨੇ ਵੀ ਤੁਹਾਨੂੰ ਪਤਾ ਵਧਾਤੀ ਆ, ਵਧਾਈ ਤਾਂ ਉਹਨਾਂ ਨੇ ਵੀ ਆ ਹੁਣ, ਪਰ ਫਿਰ ਵੀ ਚਲੋ ਸਸਤੀ ਆ, ਅਤੇ ਉਹ ਚਲੋ ਉਹਨਾਂ ਦੀ ਆਪਣੀ ਇੱਕ ਪ੍ਰਮੋਸ਼ਨ ਹੋ ਗਈ
1: ਜਾਂ ਇਹ ਕਹਿ ਲਓ ਨਾ ਵੀ ਜਿਵੇਂ ਉੱਥੇ ਸੈਲਫ ਸਰਵ ਆ, ਜਿੱਥੇ ਹੁਣ ਤੁਸੀਂ 3-4 ਬੰਦੇ 5 ਬੰਦੇ ਤੁਰੇ ਫਿਰਦੇ ਆ ਅਤੇ ਤਾਜ਼ੀ ਬਣਾ ਕੇ ਤੁਹਾਨੂੰ ਹੈ ਨਾ ਖੜ ਕੇ ਉੱਥੇ ਮੱਗ 'ਚ ਪਾ ਕੇ ਦੇਣੇ, ਉਹਨਾਂ ਨੇ ਭਾਂਡੇ ਵੀ ਧੋਣੇ ਆ, ਸਾਰਾ ਕੁਛ ਕਰਨਾ, ਉੱਥੇ ਫਿਰ ਕੋਸਟ ਤਾਂ ਦੇਖੋ ਆਊਗੀ, ਉਹ ਤਾਂ ਆਪਾਂ ਅੰਡਰਸਟੈਂਡ ਕਰਦੇ ਹਾਂ।
0: ਹੁਣ ਰੀਸੈਂਟਲੀ ਕੋਈ ਤੁਹਾਡਾ ਇਨਕਾਊਂਟਰ ਹੋਇਆ ਮਹਿੰਗੀ ਤੋਂ ਮਹਿੰਗੀ ਜਾਂ ਐਵਰੇਜ ਜੀ ਕੌਫੀ ਕਿੰਨੇ ਦੀ?
1: ਮਹਿੰਗੀ 6.5-7 ਇੱਥੇ ਤੱਕ ਵੀ ਚਲੀ ਜਾਂਦੀ ਹੈ, ਮੈਂ ਇੱਦੂ ਮਹਿੰਗੀ ਕਦੇ ਪੀਤੀ ਵੀ ਨਹੀਂ, ਆਪਣੀ ਗੁੰਜਾਇਸ਼ ਵੀ ਹੈ ਨਹੀਂ।
0: ਪਰ ਇਸ ਤੋਂ ਮਹਿੰਗਾ ਕੀ ਹੋਊਗਾ?
1: ਹੈਗੇ ਲੋਕ ਪੀਣ ਵਾਲੇ, ਉਹ ਕਹਿਣਗੇ ਓ ਯਾਰ ਕੌਫੀ ਅੱਛੀ ਨਹੀਂ ਹੈ, ਅੱਛੀ ਨਹੀਂ ਹੈ ਕੌਫੀ, ਅੱਛੀ ਨਹੀਂ ਹੈ। ਮੈਂ ਕਿਹਾ ਭਰਾ ਮੈਨੂੰ ਤਾਂ ਪਤਾ ਨਹੀਂ ਲੱਗਦਾ ਵੀ ਅੱਛੀ ਕਿਹੜੀ ਹੈ ਅਤੇ ਮਾੜੀ ਕਿਹੜੀ ਹੈ।
0: ਨਹੀਂ ਪਰ ਇਹ ਤੋਂ ਇਹ ਮਹਿੰਗੇ ਵਾਲੀ ਦਾ ਇਹ ਰੇਟ ਨਹੀਂ ਹੈ, ਮੇਰੇ ਖਿਆਲ ਦੇ ਨਾਲ ਤਾਂ $7-8 ਮਹਿੰਗੇ ਵਾਲੀ ਦਾ ਹੀ ਰੇਟ ਹੈ।
1: ਹਾਂ ਮਤਲਬ ਇਹ ਹੋਣਾ, ਪਰ ਉਹ ਕਈ ਜਗ੍ਹਾਵਾਂ ਹੁੰਦੀਆਂ, ਕਈ ਰੈਸਟੋਰੈਂਟ ਹੁੰਦੇ ਆ ਜਿਨ੍ਹਾਂ ਦੀ ਵਾਈਬ ਉਹੋ ਜਿਹੀ ਆ, ਹੈ ਨਾ, ਉੱਥੇ ਸ਼ਾਇਦ ਮਹਿੰਗੀ ਮਿਲਦੀ ਹੋਵੇ, ਪਰ ਮੈਂ ਇੱਦੂ ਮਹਿੰਗੀ ਦੇਖੀ ਨਹੀਂ ਵੈਸੇ।
0: ਵੇਖੋ ਜੇ ਤੁਸੀਂ ਲਾਰਜ ਵੀ ਲੈਂਦੇ ਹੋ ਨਾ, ਅਤੇ ਈਵਨ 7-11 ਦੀ ਤੁਸੀਂ ਗੱਲ ਕੀਤੀ ਆ, ਉਹ ਵੀ 3 ਦੀ ਹੁਣ ਦੇਣ ਲੱਗ ਪਿਆ, ਅਤੇ ਦੂਸਰਾ ਜਿਹੜਾ ਵਾ ਉਹ ਤਾਂ ਡਬਲ ਰੇਟ ਮੰਨ ਲਓ ਟ੍ਰਿਪਲ ਹੁੰਦਾ ਸੀ ਪਹਿਲਾਂ ਜੇ ਉਹ 1 ਦੀ ਦਿੰਦੇ ਸੀ।
1: ਪਰ ਅਸੀਂ ਤਾਂ ਹੁਣ ਆਈਸਕ੍ਰੀਮ ਵੀ ਵਨੀਲਾ ਵਾਲੀ 50 ਸੈਂਟ ਵਾਲੀ ਖਾਣ ਵਾਲੇ ਬੰਦੇ ਹਾਂ,
0: ਸੰਡੇ
1: ਸਾਨੂੰ ਉੱਥੋਂ ਠੀਕ ਜਿਹਾ ਲੱਗਦਾ
0: ਸੰਡੇ, ਉਹ ਜਿਹੜਾ
1: ਹੁਣ ਮਹਿੰਗੀ ਤੋਂ ਮਹਿੰਗੀ ਆਈਸਕ੍ਰੀਮ ਦੀਆਂ ਦੁਕਾਨਾਂ ਵੀ ਪਈਆਂ ਜਿਹੜੀਆਂ $14-14 ਦੇ 2 ਸਕੂਪ ਪਾ ਦੇ, 3 ਪਾ ਦੇ, ਮੈਂ ਭਰਾਵਾ 1 ਪਾ ਦੇ ਤੂੰ
0: ਨਹੀਂ। ਪਰ ਆਪਾਂ ਤਾਂ ਐਵਰੇਜ ਦੀ ਗੱਲ ਕਰਦੇ ਹਾਂ ਨਾ, ਵੇਖ ਲਓ ਵੀ ਉਹ ਜਿਹੜੀ ਆ ਉਹ ਹੁਣ ਹੋਰ ਮਹਿੰਗੀ ਹੋ ਗਈ, ਕਹਿਣ ਦਾ ਮਤਲਬ ਹੈ
1: ਕੋਈ ਸ਼ੱਕ ਨਹੀਂ,
0: ਕਿਉਂਕਿ ਅੱਗੋਂ ਤੇ ਉਹਨਾਂ ਕੋਲ ਉਹਨੇ ਪੈਸੇ ਲੈ ਜਾ ਰਹੇ
1: ਨੇ, ਤਾਂ ਪਾਸ ਆਨ ਕਰ ਦੇਣਾ
0: ਮਰਚੈਂਟ ਨੇ, ਤੇ ਉਹਨੇ ਪੈਸੇ ਗਾਂਹ ਜਿੱਥੋਂ ਵੀ ਉਹਨਾਂ ਨੇ ਉਹ ਲਈ ਆ ਮਸ਼ੀਨ ਜੀ, ਉਹ ਕਹਿੰਦੇ ਵੀ ਉਹ ਸਾਡੇ ਕੋਲ ਉਨੇ ਪੈਸੇ ਮੰਗਦੇ ਆ, ਇਸ ਕਰਕੇ ਸਾਡੇ ਕੋਲ ਹੁਣ ਕੋਈ ਬਚਦਾ ਨਹੀਂ ਆ। ਅੱਛਾ, ਸਾਰੇ ਦੇ ਸਾਰੇ ਨੁਕਸਾਨ ਹੀ ਨਹੀਂ, ਕਈ ਮੈਨੂੰ ਇੱਦਾਂ ਲੱਗਦਾ ਵਾ ਵੀ ਕੋਈ ਫਾਇਦੇ ਵਾਲੇ ਵੀ ਕੰਮ ਆ, ਸੋ ਉਹ ਸਾਨੂੰ ਹਲੇ ਨਹੀਂ
1: ਪੁੱਛਣਾ, ਕਿਉਂਕਿ ਬਹੁਤ ਸਾਰੇ ਲੋਕ ਕੰਮ ਕਾਰੋਬਾਰੀ ਆਪਣੇ ਇਹੋ ਜਿਹੇ ਆ, ਉਹ ਬਹੁਤ ਸਾਰੇ ਪੁਆਇੰਟ ਇਹੋ ਜਿਹੇ ਦੱਸਣਗੇ ਵੀ ਨਹੀਂ ਭਾਜੀ ਆਹ ਕੰਮ ਠੀਕ ਹੋ ਗਿਆ।
0: ਆਹ ਚੀਜ਼ਾਂ ਜਿਹੜੀਆਂ ਹੁਣ ਜਿੱਦਾਂ ਮੈਂ ਆਪਣੀ ਵੀ ਇਗਜ਼ਾਮਪਲ ਦਿੱਤੀ ਵੀ ਮੈਂ ਹਾਰ ਕੇ ਕ੍ਰੈਡਿਟ ਕਾਰਡ ਬੰਦ ਕਰਵਾਇਆ, ਅਤੇ ਉਸ ਤੋਂ ਬਾਅਦ ਮੈਂ ਕਾਫੀ ਵਧੀਆ ਮਹਿਸੂਸ ਕੀਤਾ, ਅਤੇ ਮੈਨੂੰ ਕ੍ਰੈਡਿਟ
1: ਕਾਰਡ ਤਾਂ ਦੇਖੋ ਜਿਵੇਂ ਡਰ ਦਾ ਬਿਜ਼ਨਸ ਨਹੀਂ, ਜਿਵੇਂ ਇੰਸ਼ੋਰੈਂਸ ਆ, ਇਹ ਤੁਸੀਂ ਮਹਿੰਗੀ ਤੋਂ ਮਹਿੰਗੀ ਲੈ ਲਓ ਭਾਵੇਂ ਸਸਤੀ ਤੋਂ ਸਸਤੀ ਲੈ ਲਓ, ਅਸਲ 'ਚ ਤਾਂ ਤੁਹਾਨੂੰ ਉਹ ਜਿੰਨਾ ਕੁ ਵੱਧ ਡਰ ਲੱਗਦਾ ਉਸ ਹਿਸਾਬ ਨਾਲ ਤੁਸੀਂ ਇੰਸ਼ੋਰੈਂਸ ਵੱਧ ਲੈਂਦੇ ਹੋ। ਕ੍ਰੈਡਿਟ ਕਾਰਡ ਵੀ ਇਸੇ ਕਰਕੇ ਆਪਾਂ ਵੱਧਦਾ ਕਰਾਉਂਦੇ ਹਾਂ ਯਾਰ, ਕੱਲ੍ਹ ਨੂੰ ਜੇ ਕਿਤੇ ਲੋੜ ਪੈ ਗਈ, ਐਂ ਹੋ ਗਿਆ, ਓਂ ਹੋ ਗਿਆ, ਆਪਸ਼ਨ ਤਾਂ ਪਈ ਆ ਨਾ ਆਪਣੇ ਕੋਲ, ਉਹ ਤਾਂ ਹੈਗੀ ਆ। ਉਹ ਆਪਾਂ ਕ੍ਰੈਡਿਟ ਕਾਰਡ ਕਿੰਨਾ ਟਰਮਸ 'ਤੇ ਲਿਆ ਸੀ ਇਹ ਭੁੱਲ ਕੇ ਉਹਨੂੰ ਫਿਰ ਜਿਉਂ ਇੱਕ ਬਰਡੇ ਨੂੰ ਖਰਚਣਾ ਸ਼ੁਰੂ ਕਰਦੇ ਹਾਂ, ਅਤੇ ਰਹੀ ਰੱਬ ਦਾ ਨਾ
0: ਆਪਾਂ ਨੇਰ ਬੰਨ ਦਿੰਦੇ।
1: ਅਸਲ 'ਚ ਤਾਂ ਜਿਹੜੀ ਉਹ ਮਿਨੀਮਮ ਰੀਪੇਮੈਂਟ ਆ ਉਹ ਤਾਂ ਸਭ ਨੇ ਡਾਇਰੈਕਟ ਡੈਬਿਟ 'ਤੇ ਲਾਈ ਹੁੰਦੀ ਆ ਵੀ ਭਾਈ $30 ਆ ਮਿਨੀਮਮ ਰੀਪੇਮੈਂਟ ਵੀ ਇਹ ਜਾਈ ਜਾਵੇ, ਪਰ ਅਸਲ ਮਾਨਿਆ 'ਚ ਜਿਹੜੇ ਦਿਨ ਕੈਲਕੂਲੇਟ ਕਰਨ ਦਾ ਹਿਸਾਬ ਕਿਤਾਬ ਆ ਵੀ ਜੁਰਮਾਨਾ ਕਿੱਦਣ ਪੈਣਾ, ਉਹ ਤਾਂ ਸਾਨੂੰ ਹਜੇ ਤੱਕ ਕੈਲਕੂਲੇਸ਼ਨ ਕਰਨੀ ਆਈ ਨਹੀਂ, ਨਾ ਸਾਨੂੰ ਕਦੇ ਕਿਸੇ ਸਕੂਲ ਨੇ ਸਿਖਾਈ ਆ ਨਾ ਪੜ੍ਹਾਈ ਆ,
0: ਨਹੀਂ ਸਾਨੂੰ ਤਾਂ
1: ਝਟਕਾ ਜਿਹਾ ਸੌਦਾ ਹੀ ਚੱਲੀ ਜਾਂਦਾ।
0: ਹਾਂ, ਅਤੇ ਐਡਾਂ ਵੀ ਤਾਂ ਉਸੇ ਹਿਸਾਬ ਦੀਆਂ ਦਿੱਤੀਆਂ ਜਾਂਦੀਆਂ ਨਾ ਸਾਨੂੰ ਵੀ ਅਸੀਂ ਉਸ ਚੀਜ਼ ਨੂੰ ਲੈ ਕੇ ਅਸੀਂ ਅਟਰੈਕਟ ਹੁੰਦੇ ਹਾਂ ਉਹਨਾਂ ਚੀਜ਼ਾਂ ਤੋਂ, ਸਾਨੂੰ ਪ੍ਰੋਵੋਕ ਕੀਤਾ ਜਾਂਦਾ ਵਾ ਵੀ ਲੈ ਲਓ ਆਪਸੀਆਂ
1: ਟਿਕਟ ਹੋ ਜੂਗੀ, ਆਹ ਹੋ ਜੂ, ਉਹ ਹੋ ਜੂ, ਸਵਾ ਸ਼ੱਕਰ ਸੇਵੀਆਂ, ਜਾਂ ਕਹਿ ਲਾ ਉਹ ਚੀਜ਼ਾਂ ਜਿਹੜੀਆਂ

0: ਮੇਰੇ ਯਾਦ ਆ ਮੈਂ ਜਦ 2008 ਚ ਆਇਆ ਨਾ ਉਹ ਮੈਂ ਉੱਥੋਂ ਸ਼ਰਟ ਲਈ ਉਹ ਕਹਿੰਦੇ ਇੱਕ ਸ਼ਰਟ ਹੋਰ ਲੈ ਲਓ ਇਹਦੇ ਨਾਲ ਨਾ ਤੁਹਾਨੂੰ ਉਹ ਕਾਕਟੇਲ ਬਣਾਉਣ ਵਾਲਾ ਜੰਤਰ ਮੰਤਰ ਜਿਹਾ
1: ਬਟਨ ਮਿਲ
0: ਜਾਣੇ ਗਲਾਸ ਗਲਾਸ ਜਿਹਾ ਸੀਗਾ ਉਹਨਾਂ ਦੀ ਸਕੀਮ ਚੱਲਦੀ ਸੀ ਮੈਂ ਕਿਹਾ ਵੀ ਇਹ ਹੈ ਕਿ ਚੀਜ਼ ਪਤਾ ਤਾਂ ਲੱਗੇ ਪਹਿਲਾਂ ਉਹ ਕਹਿੰਦੇ ਇਹਦੇ ਨਾਲ ਕਾਕਟੇਲ ਬਣਦੇ ਆ ਵੀ ਤਿੰਨ ਪ੍ਰਕਾਰ ਦੇ ਜੂਸ ਚਾਸ ਐਂ ਮਿਕਸ ਕਰਕੇ ਐਂ ਘੁਮਾਓਗੇ ਆ ਹੋਜੂ ਐਂ ਹੋਜੂ ਐਂ
1: ਘੁਮਾਓ
0: ਹਾਂ ਉਹ ਮੈਂ ਕਿਹਾ ਯਾਰ ਵੀ ਇਹ ਸ਼ਰਟ ਦਾ ਇਹਦੇ ਨਾਲ ਕੋਈ ਲੈਣ ਦੇਣੀ ਹੈ
1: ਨਹੀਂ ਉਹਨਾਂ ਦਾ
0: ਸਮਝ ਹੀ ਨਹੀਂ ਆਈ ਉਹ
1: ਸਾਈਡ ਬਿਜ਼ਨਸ ਹੋਣਾ ਨਾ
0: ਹਾਂ ਤੇ ਉਹ ਮੈਂ ਬੜਾ ਹੈਰਾਨ ਹੋਇਆ ਮੈਂ ਵੀ ਹਨਾ ਵੀ ਇਹ ਕਿੱਧਰ ਨੂੰ ਗੱਲ ਤੁਰੀ ਹੋਈ ਆ ਸੋ ਉਸ ਲਿਹਾਜ਼ ਨਾ ਕਈ ਵਾਰ ਤੁਸੀਂ ਉਹ ਚੀਜ਼ ਖਰੀਦ ਬੈਠਦੇ ਹੋ ਜਿਹਦਾ ਨਾ ਤੁਹਾਨੂੰ ਪਤਾ ਹੀ ਨਹੀਂ ਵੀ ਇਹਦਾ ਕੀ ਯੂਜ਼ ਆ
1: ਤੁਹਾਡੇ ਕੰਮ ਹੀ ਨਹੀਂ ਆਉਣੀ ਕਈ ਵੇਲੇ ਤਾਂ ਆਪਾਂ ਅਟਰੈਕਟ ਹੋ ਜਾਂਦੇ ਹਾਂ ਵੀ ਹਾਂਜੀ ਤੁਸੀਂ ਇੰਨੇ ਦੀ ਸ਼ੋਪਿੰਗ ਕਰ ਲਓ
0: ਤੁਹਾਨੂੰ 80,000 ਪੁਆਇੰਟ ਮਿਲ ਜਾਣਗੇ ਉਹ ਜਦ ਵਰਤਣੇ ਹੀ ਨਹੀਂ ਤਾਂ ਆਪਾਂ ਮੰਮੇ ਨੂੰ ਲੱਖ ਦੇ ਦਿਓ
1: ਨਹੀਂ ਜੋ ਵਰਤਣ ਵਾਲੇ ਉਹਨੂੰ ਵਰਤਦੇ ਵੀ ਆ ਹੁਣ ਜਿੱਦਾਂ
0: ਭਾਈ ਹੁਣ ਮੈਂ ਨਹੀਂ ਕਹਿੰਦਾ ਵੀ ਮੈਂ ਕਹਿੰਦਾ ਵੀ ਇਹ ਵਿਅਕਤੀ ਵਿਸ਼ੇਸ਼ ਤੇ ਨਿਰਭਰ ਕਰਦਾ
1: ਕੋਈ ਕਿੱਦਾਂ
0: ਇਕਾਨਮੀ ਦੀ ਟਿਕਟ ਦਾ ਬੜੀ ਛੇਤੀ ਪੁਆਇੰਟ ਬਣ ਜਾਂਦੇ ਆ ਤੇ ਉਹਨੂੰ ਬਿਜ਼ਨਸ ਕਲਾਸ ਕਨਵਰਟ ਕਰਕੇ ਮੈਂ ਜਾਂਦੇ ਬਹੁਤ ਲੋਕ ਸੁਣੇ ਆ ਵੇਖੇ ਆ
1: ਹੁਣ ਜਿੱਦਾਂ ਮਤਲਬ ਮੈਨੂੰ ਨਹੀਂ ਪਤਾ ਇਹ ਕਿੱਦਾਂ ਵਾ ਪਿੱਛੇ ਜੇ ਆਪਾਂ ਚਲੋ ਇੱਕ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ ਉਹਨਾਂ ਨੇ ਸਮਝਾਇਆ ਸੀ ਮੇਰੇ ਕੋਲ ਬਹੁਤਾ ਇਹ ਜਿਹੜੀਆਂ ਹਿਸਾਬ ਕਿਤਾਬ ਵਾਲੀਆਂ ਗੱਲਾਂ ਮੈਨੂੰ ਪਹਿਲੇ ਦਿਨ ਤੋਂ ਹੀ ਨਹੀਂ ਬਹੁਤੀਆਂ ਸਮਝ ਆਈਆਂ
0: ਸੌਖੇ ਆ
1: ਹਾਂ ਪਰ ਉੱਦਾਂ ਮੈਂ ਮੋਟਾ ਜਿਹਾ ਦੱਸ ਦਿੰਦਾ ਜਿਹੜੀ ਅੱਜ ਹੁਣ ਜਿਹੜੀ ਇੱਕ ਖਬਰ ਲੱਗੀ ਹੈ ਰਲਸਨ ਦੇ ਹਵਾਲੇ ਦੇ ਨਾਲ ਵੀ ਪ੍ਰਾਈਵੇਟ ਸਕੂਲ ਨੇ ਜਿਹੜੇ ਹਾਲੇ ਸਾਰੇ ਨਹੀਂ ਪਰ ਜਿਹੜੇ ਮਹਿੰਗੇ ਸਕੂਲ ਨੇ ਜਿਹੜੇ ਮੋਹਰੀ ਪ੍ਰਾਈਵੇਟ ਸਕੂਲ ਨੇ ਸਾਡੇ ਆਸਟ੍ਰੇਲੀਆ ਦੇ ਉਹਦੇ ਵਿੱਚ ਹੁਣ ਉਹਨਾਂ ਨੇ ਨੋਟਿਸ ਜਾਰੀ ਕਰ ਦਿੱਤੇ ਆ ਕਿ ਤੁਸੀਂ ਇਹਦੇ ਵਿੱਚ ਨਹੀਂ ਤੁਸੀਂ ਭੁਗਤਾਨ ਕਰ ਸਕਦੇ ਸੋ ਇਸ ਵਜ੍ਹਾ ਦੇ ਕਰਕੇ ਮਾਪੇ ਮੈਂ ਹੈਰਾਨ ਹਾਂ ਕਿ ਜਿਹੜੀ ਆਪਾਂ ਫਾਇਦੇ ਨੁਕਸਾਨ ਦੀ ਗੱਲ ਕਰ ਰਹੇ ਹਾਂ ਇਹਦਾ ਮਤਲਬ ਕਿ ਕੋਈ ਫਾਇਦਾ ਵੱਡਾ ਹੀ ਹੋਊਗਾ ਜਿਹਦੀ ਵਜ੍ਹਾ ਕਰਕੇ ਇਹ ਗੱਲਾਂ ਬਾਤਾਂ ਆਈਆਂ ਅੱਛਾ ਬਹੁਤਿਆਂ ਦੇ ਕਮੈਂਟ ਇਹ ਆ ਕਿ ਹਾਏ ਅਸੀਂ ਫਰੀਕੁਐਂਟ ਫਲਾਇਰ ਅਸੀਂ ਰਿਵਾਰਡ ਪੁਆਇੰਟ ਅਸੀਂ ਨਹੀਂ ਯੂਜ਼ ਕਰ ਪਾਵਾਂਗੇ ਅੱਛਾ ਉਹਦੇ 'ਚ ਫਿਰ ਮੈਂ ਮੇਰੇ
0: ਪ੍ਰਾਈਵੇਟ ਸਕੂਲਾਂ 'ਚ ਜੋ ਜ਼ਾਹਰਾ ਤੌਰ 'ਤੇ ਉਹਨਾਂ ਦੇ ਬੱਚੇ ਹੋਣਗੇ ਨਾ ਜਿਨ੍ਹਾਂ ਦੀ ਆਮਦਨ $2,00,000 ਆ ਹੁਣ ਜਿਹੜਾ ਅਸੀਂ ਸਰਕਾਰੀ ਸਕੂਲ 'ਚ ਦੇਣਾ ਹੀ $290 ਉਹਦਾ ਸਰਚਾਰਜ ਲੈ ਵੀ ਲੈਣ ਤਾਂ ਕੀ ਆ ਇੱਥੇ ਹੁਣ 29,000 30,000 ਸਾਲ ਦਾ ਜਾਣਾ ਅਤੇ ਆਪੇ ਫਰੀਕੁਐਂਟ ਫਲਾਇਰ ਠਾਠਾ ਵੱਜਦਾ
1: ਅੱਛਾ ਇਹਦੇ ਪੈਰਲਲ ਵੀ ਇਹੋ ਹੀ ਇੱਕ ਆਉਂਦਾ ਨਾ ਕਮੈਂਟ ਹੁਣ ਬਹੁਤ ਲੋਕ ਥੱਲੇ ਇਹ ਕਹਿਣ ਵਾਲੇ ਨੇ ਕਿ ਜੇਕਰ ਤੁਸੀਂ 40,000-30,000 ਤੁਸੀਂ ਬੱਚੇ ਦੀ ਫੀਸ ਦੇ ਰਹੇ ਹੋ ਅਤੇ ਫਿਰ ਇਹਦਾ ਮਤਲਬ ਤੁਸੀਂ ਅਮੀਰ ਹੋ ਫਿਰ ਕਿਉਂ ਚੀਕਦੇ ਹੋ ਪਰ ਵੇਖੋ ਚੀਕ ਤੇ ਚੀਕ ਹੀ ਆ ਨਾ
0: ਇਸ ਲਈ ਚੀਕਦੇ ਆ ਕਿਉਂਕਿ ਪਾਪਾ ਬਿਜ਼ਨਸ ਕੇ ਮਾਮਲੇ ਬੰਬੇ ਗਏ ਹੋਏ ਉਹਦੇ ਜਹਾਜ਼ ਦੀ ਟਿਕਟ ਹੋਣਾ ਉਹਨੂੰ ਇਕੋਨਮੀ 'ਚ ਟਰੈਵਲ ਕਰਨਾ ਪੈਣਾ
1: ਸੋ ਉਹ ਮੈਨੂੰ ਲੱਗਦਾ ਵੀ ਅਜਾਈ ਜਾਂਦਾ ਅਤੇ ਕਿਸੇ ਨੂੰ ਵੀ ਚੁੱਭਦਾ ਚਲੋ ਖੈਰ ਇਹ ਹੁਣ ਉਹਨਾਂ ਦੀ ਆਪਸ ਵਿੱਚ ਜਿਹੜੀ ਉਹ ਚੱਲ ਰਹੀ ਹੈ ਰੇਡੀਓ 'ਤੇ ਵੀ ਕਾਫੀ ਡਿਸਕਸ਼ਨਸ ਜਿਹੜੀਆਂ ਇਹਦੇ ਉੱਤੇ ਇਸ ਹਿਸਾਬ ਦੇ ਨਾਲ ਚੱਲ ਰਹੀਆਂ ਕਿਉਂਕਿ ਜਦੋਂ ਵੀ ਕੋਈ ਅਮੀਰ ਨੂੰ ਕਿਤੇ ਸੱਟ ਵੱਜਦੀ ਹੈ ਤਾਂ ਥੋੜ੍ਹਾ ਜਿਹਾ ਜਿਹੜਾ ਉਹਦੇ ਤੋਂ ਗਰੀਬ ਹੈ ਉਹਨੂੰ ਬੜਾ ਵਧੀਆ ਲੱਗਦਾ ਉਹਨੂੰ ਸਵਾਦ ਆਉਂਦਾ ਗੱਲਾਂ ਕਰ
0: ਅੱਛਾ
1: ਹੁਣ ਇਹ ਕਹਿੰਦੇ ਵੀ ਕ੍ਰੈਡਿਟ ਕਾਰਡ ਦੇ ਰਾਹੀਂ ਜੇਕਰ ਹੁਣ ਜ਼ਿਆਦਾਤਰ ਸਕੂਲ ਐਵਰੇਜ ਹੀ ਇਹਨਾਂ ਨੇ ਕੱਢੀ ਹੈ ਕਹਿੰਦੇ ਵੀ 40,000 ਦੀ ਜਾਂ ਫਿਰ 40,000 ਤੋਂ ਵੱਧ ਟਿਊਸ਼ਨ ਫੀਸ ਜਿਹੜੀ ਆ ਸਾਲਾਨਾ ਜਦੋਂ ਭਰਦੇ ਸੀ ਤਾਂ ਉਹ ਕ੍ਰੈਡਿਟ ਕਾਰਡ ਤੋਂ ਸਿੱਧੀ ਪੇ ਕਰ ਦਿੰਦੇ ਸੀ ਉਹਨਾਂ ਨੂੰ ਸਰਚਾਰਜ ਜਿਹੜਾ ਲੱਗਦਾ ਸੀ ਉਹ ਕਹਿੰਦੇ ਵੀ ਸਾਨੂੰ ਉਹ ਨਹੀਂ ਸੀ ਦੁੱਖਦਾ ਇੰਨਾ ਕਿਉਂਕਿ ਉਹ ਜਿਹੜੇ ਪੈਸੇ ਸੀ ਉਹ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਪੁਆਇੰਟਾਂ ਦੇ ਰੂਪ ਦੇ ਵਿੱਚ ਰਿਵਾਰਡ ਦੇ ਰੂਪ ਦੇ ਵਿੱਚ ਸਾਨੂੰ ਵਾਪਸ ਆ ਜਾਂਦੇ ਸੀ ਅਤੇ ਇਹ ਜਿੱਦਾਂ ਕਹਿ ਲਓ ਕਿ 40,000 ਜਾਂ ਪਲੱਸ ਦੀ ਜਿਹੜੀ ਆਉਂਦੀ ਸਾਡੀ ਫੀਸ ਹੈ ਸਾਲਾਨਾ ਉਹਦੇ ਵਿੱਚ ਸਿੱਧਾ ਸਿੱਧਾ ਆਪਾਂ ਅਗਲੀਆਂ ਜਿਹੜੀਆਂ ਨੈਕਸਟ ਛੁੱਟੀਆਂ ਉਹਨਾਂ ਦੀਆਂ ਟਿਕਟਾਂ ਸਾਡੀਆਂ ਫ੍ਰੀ ਆ ਜਾਂਦੀਆਂ ਹੈ
0: ਇਹ ਹੈ ਮਸਲਾ ਕਿਉਂਕਿ ਮੈਂ ਮੇਰੇ ਯਾਦ ਆ ਜਦ ਮੈਂ ਯੂਨੀਵਰਸਿਟੀ 2004 ਤੋਂ 2009 ਦੀ ਗੱਲ ਕਰਾਂ ਨਾ ਉਹਨਾਂ ਦਿਨਾਂ 'ਚ ਮੇਰਾ ਇੱਕ ਮਿੱਤਰ ਹੁੰਦਾ ਸੀ ਉਹਦੇ ਕੋਲ ਅਮੈਰੀਕਨ ਐਕਸਪ੍ਰੈਸ ਦਾ ਕਾਰਡ ਹੁੰਦਾ ਸੀ ਉਹਨੇ ਕਹਿਣਾ ਵੀ ਜਦ ਤੁਸੀਂ 20,000 30,000 ਯੂਨੀਵਰਸਿਟੀ ਦੀਆਂ ਫੀਸਾਂ ਦੇਣੀਆਂ ਹੁੰਦੀਆਂ ਤੁਸੀਂ ਮੇਰੇ ਅਕਾਊਂਟ 'ਚ ਪੇ ਕਰਕੇ ਅਤੇ ਅਮੈਰੀਕਨ ਐਕਸਪ੍ਰੈਸ ਅਤੇ ਉਹ ਜਿਹੜੇ ਵੀ ਕਾਰਡ ਸੀਗੇ ਹੈ ਨਾ ਏਮੈਕਸ ਉਮੈਕਸ ਜੋ ਵੀ ਹੁੰਦਾ ਅਤੇ ਉਹਦੇ ਤੋਂ ਮੈਂ ਪੇ ਕਰ ਦੂੰ ਅਤੇ ਉਹਦਾ ਮੈਂ ਤੁਹਾਨੂੰ $1,000 ਦੇ ਦਿਆ ਕਰੂੰ ਮੈਂ ਕਿਹਾ ਵੀ ਬੰਦੇ ਨੂੰ ਹੋਰ ਚਾਹੀਦਾ ਕੀ ਆ ਉਹ ਕਹਿੰਦਾ ਵੀ 1,000 ਮੈਂ ਰੱਖ ਲਿਆ ਕਰੂੰਗਾ ਵੀ ਇੱਦਾਂ ਇੱਦਾਂ ਕਰ ਲਿਆ ਕਰਾਂਗੇ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਇਹ ਕੀ ਸਿਸਟਮ ਬਣਿਆ ਹੋਇਆ ਨਾ ਇਹ ਪੁਆਇੰਟਾਂ ਦਾ ਅਤੇ ਉਸ ਲਿਹਾਜ਼ ਨਾਲ ਜੇ ਦੇਖੀਏ ਤਾਂ ਇਹ ਜਿਹੜੇ ਹੁਣ $40,000-50,000 ਜਿਨ੍ਹਾਂ ਦੀਆਂ ਫੀਸਾਂ ਨੇ ਰਣਜੋਤ ਪ੍ਰਾਈਵੇਟ ਸਕੂਲਾਂ ਦੀਆਂ ਤਾਂ ਜ਼ਾਹਰਾ ਤੌਰ 'ਤੇ ਉਹਨਾਂ ਨੂੰ $1,000-2,000 ਕੈਸ਼ ਬੈਕ ਆ ਗਿਆ ਜੀ ਆਹ ਹੋ ਗਿਆ ਆਹ ਹੋ ਗਿਆ ਤੁਸੀਂ ਆ ਫਲਾਨੇ ਸ਼ੋਰੂਮ 'ਚ ਵਰਤ ਲਓ ਤੁਸੀਂ ਆ ਬਾਹਰਲੇ ਮੁਲਕ ਨੂੰ ਗਏ ਹੋ ਬਿਜ਼ਨਸ ਕਲਾਸ ਟਿਕਟ ਲੈ ਲਓ ਸੋ ਉਹਨਾਂ ਲਈ ਤਾਂ ਲਗਜ਼ਰੀ ਹੈ ਇਹ
1: ਵੈਸੇ ਤਾਂ ਤੁਹਾਨੂੰ ਪਸਾ ਕੇ ਰੱਖਦੇ ਆ ਵੀ ਤੁਸੀਂ ਹੁਣ
0: ਜਾਂ ਭਾਵੇਂ ਤੁਹਾਡੀ ਜੇਬ ਚ ਹੀ ਰਹੇ ਆ, ਪਰ ਤੁਹਾਡੇ ਕੋਲ ਹੋਰ ਆਪਸ਼ਨ ਵੀ ਕੀ ਆ? ਉਹ ਕਹਿੰਦੇ ਵੈਸੇ ਵੀ ਤਾਂ ਜਾਣਾ ਹੀ ਆ, ਤਾਂ ਐਂ ਕਿਉਂ ਨਹੀਂ?
1: ਇੱਦਾਂ ਹੀ ਸਹੀ। ਹੁਣ ਸਕੂਲ ਵਾਲੇ ਕਹਿੰਦੇ ਆ ਵੀ ਜਿਹੜੀ ਪ੍ਰੋਸੈਸਿੰਗ ਫੀਸ ਸੀ 1% ਜਾਂ 3%, 1-3% ਤੱਕ ਇਹ ਚਾਰਜ ਕਰਦੇ ਸੀ, ਉਹ ਕਹਿੰਦੇ ਵੀ ਇਹ ਜਦੋਂ ਖਤਮ ਹੋਈ ਆ ਤੇ ਹੁਣ ਸਾਡੇ ਕੋਲ ਸਿਰਫ ਦੋ ਰਾਹ ਬਚਦੇ ਸੀ, ਜਾਂ ਤੇ ਕ੍ਰੈਡਿਟ ਕਾਰਡ ਤੋਂ ਆਪਾਂ ਲੈਣੀ ਪੇਮੈਂਟ ਬੰਦ ਕਰ ਦਈਏ, ਜੋ ਕਿ ਅਸੀਂ ਕਰਨ ਜਾ ਰਹੇ ਹਾਂ। ਜ਼ਿਆਦਾਤਰ ਜਿਹੜੇ ਸਕੂਲ ਨੇ, ਹਾਲੇ ਸਾਰਿਆਂ ਨੇ ਨਹੀਂ ਕੀਤੀ, ਪਰ ਕਾਫੀਆਂ ਦੀ ਜਿਹੜੀ ਆ ਉਹ ਆ ਚੁੱਕੇ ਨੇ ਨੋਟਿਸ, ਤੇ ਜਾਂ ਫਿਰ ਇਹ ਖਰਚਾ ਜਿਹੜਾ ਵਾ ਇਹ ਆਪਾਂ ਖੁਦ ਚੱਲੀਏ। ਸੋ ਆਉਣ ਵਾਲੇ ਹੁਣ ਸਮੇਂ ਦੇ ਵਿੱਚ ਸਕੂਲਾਂ ਦੀ ਜਿਹੜੀ ਫੀਸ ਆ, ਜੇਕਰ ਉਹ ਕਾਰਡ ਤੁਹਾਡਾ ਨਹੀਂ ਵੀ ਉਹਨਾਂ ਨੇ ਬੰਦ ਕੀਤਾ, ਤੇ ਉਹਦੇ 'ਚ ਫੀਸਾਂ ਉਹ ਵਧਾਉਣਗੇ। ਪਰ ਇੱਕ ਸੱਚਾਈ ਇਹ ਵੀ ਆ ਕਿ ਜਦੋਂ ਇੱਦਾਂ ਦੇ ਸਰਚਾਰਜ ਵੱਧਦੇ ਨੇ, ਉਦੋਂ ਫਿਰ ਇਹ ਚਾਹੇ 1% ਆ ਚਾਹੇ 3% ਸਰਚਾਰਜ ਆ, ਪਰ ਆਪਾਂ ਸਾਰੇ ਸਿਆਣੇ ਆ, ਜਦੋਂ ਫੀਸ ਵੱਧਦੀ ਆ ਜਾਂ ਕੌਫੀ ਦੇ ਰੇਟ ਵੱਧਦੇ ਨੇ ਜਾਂ ਕੋਈ ਵੀ ਛੋਟਾ ਕਾਰੋਬਾਰੀ ਆ ਜਦੋਂ ਆਪਣੇ ਰੇਟ ਵਧਾਉਂਦਾ, ਤੇ ਫਿਰ ਉਹ ਇੱਦਾਂ ਇੰਨੇ ਕੁ ਨਹੀਂ ਵੱਧਦੇ, ਫਿਰ ਉਹ ਇੰਨੇ ਵੱਧਦੇ ਆ
0: ਜੀ।
1: ਐਟਲੀਸਟ ਮੰਨ ਲਓ ਜੇ 7 ਦੀ ਕੌਫੀ ਆ ਤੇ ਉਹ 8 ਦੀ ਕਰੂਗਾ, ਉਹ ਇਹ ਨਹੀਂ ਕਰੂਗਾ ਵੀ $7.10 ਇੱਦਾਂ ਨਹੀਂ ਕਰੂਗਾ ਉਹ, ਹਨਾ। ਸੋ ਉੱਥੇ ਉਲਟਾ ਆਪਾਂ, ਜਾਂ ਫਿਰ ਮੈਨੂੰ ਤਾਂ ਇਹ ਵੀ ਲੱਗਦਾ ਵੀ ਆਪਾਂ ਇਹ ਕਹਿ ਦਿੰਦੇ ਹਾਂ, ਆਪਾਂ ਹੁਣ ਕਾਰੋਬਾਰੀ ਕਹਿ ਰਹੇ ਹਾਂ, ਪਰ ਉਲਟਾ ਆਪਾਂ ਇੱਕ ਦੂਸਰੇ ਨੂੰ, ਯਾਨੀ ਕਿ ਗਾਹਕ ਇੱਕ ਦੂਸਰੇ ਨੂੰ ਵੱਢਣਾ ਸ਼ੁਰੂ ਕਰ ਦਿੰਦਾ। ਮੰਨ ਲਓ ਮੈਂ ਕੌਫੀ ਸ਼ੋਪ ਦਾ ਓਨਰ ਹਾਂ, ਹੈ ਨਾ, ਤੁਸੀਂ ਮੰਨ ਲਓ ਹੇਅਰ ਡਰੈਸਿੰਗ ਵਾਲੀ ਕੋਈ ਸ਼ੋਪ ਆ, ਕੋਈ ਮੇਕਅਪ ਵਾਲੀ ਸ਼ੋਪ ਆ, ਕੋਈ ਮੰਨ ਲਓ ਕਿਤਾਬਾਂ ਵੇਚਦਾ ਵਾ, ਹੈ ਨਾ, ਕੋਈ ਹੋਰ ਕੋਈ ਸਰਵਿਸ ਵੇਚਦਾ। ਸੋ ਕੋਈ ਟੈਕਸੀ ਚਲਾਉਂਦਾ, ਕੋਈ ਉਬਰ ਚਲਾਉਂਦਾ, ਹੁਣ ਉੱਥੇ ਵੀ ਤਾਂ ਪੰਗਾ ਪਊਗਾ। ਹੁਣ ਮੈਂ ਆਪਣੇ ਕਾਰੋਬਾਰ ਦੇ ਉੱਤੇ $1 ਵੱਧ ਚਾਰਜ ਕਰ ਲਿਆ ਅਤੇ ਮੈਂ ਖੁਸ਼ ਹਾਂ ਵੀ ਮੇਰੇ ਖਰਚੇ ਕਵਰ ਹੋ ਗਏ, ਪਰ ਜਦੋਂ ਮੈਂ ਉੱਥੋਂ ਨਿਕਲ ਕੇ ਟੈਕਸੀ ਕਰਕੇ ਘਰ ਜਾਣਾ, ਤਾਂ ਹੋ ਸਕਦਾ ਉਹ 1 ਮੈਨੂੰ ਉੱਥੇ ਦੇਣਾ ਪੈ ਜੇ। ਉਹਨੇ ਜਦੋਂ ਨਿਕਲ ਕੇ ਗਾਂਹ ਜਾਣਾ ਵਾ, ਮੰਨ ਲਓ ਕਿਤੇ ਵਾਲ ਕਟਾਉਣ ਜਾਣਾ, ਉਹਨੂੰ ਉੱਥੇ ਦੇਣੇ ਪੈ ਜਾਣ। ਸੋ ਕੁੱਲ ਮਿਲਾ ਕੇ ਇੱਕ ਬੰਦਾ ਜਦੋਂ ਇਹ ਸੋਚਦਾ ਵੀ ਮੈਂ ਇਹ 'ਚੋਂ ਇੰਨੇ ਬਚਾ ਲਏ, ਉਹਨੇ ਹਫ਼ਤੇ 'ਚ ਜਾਂ ਮਹੀਨੇ 'ਚ ਜੇ 10 ਅਲੱਗ ਅਲੱਗ ਕਾਰੋਬਾਰਾਂ ਦੇ ਨਾਲ, ਮੰਨ ਲਓ ਉਹਨੇ ਜੇ ਕਿਤੇ ਕੌਫੀ ਲੈ ਲਈ, ਕਿਤੇ ਸ਼ੋਪਿੰਗ ਕਰ ਲਈ, ਕੋਲ ਚੱਲ ਗਿਆ, ਕਿਤੇ IGA ਚੱਲ ਗਿਆ,
0: ਸਾਈਕਲ ਸਿਸਟਮ ਇੱਦਾਂ,
1: ਹੈ ਨਾ, ਉਹਨੇ ਜੇ 20 ਥਾਵਾਂ 'ਤੇ ਜਾਣਾ ਤਾਂ ਉਹਨੇ 1 ਲੈ ਕੇ ਹੋ ਸਕਦਾ 20 ਦੇਣੇ ਪੈਣ ਉਹਨੂੰ। ਸੋ ਕੁੱਲ ਮਿਲਾ ਕੇ ਆਪਾਂ ਇਹਦਾ ਇਹ ਵੀ ਇੱਕ ਪੱਖ ਆ ਕਿ ਅਸੀਂ ਆਪਣੇ ਆਪ ਨੂੰ ਇੱਕ ਦੂਸਰੇ ਨੂੰ ਹੀ ਆਪਾਂ ਵੱਢਣਾ ਸ਼ੁਰੂ ਕਰਦੇ ਹਾਂ। ਵੱਡੀਆਂ ਕੰਪਨੀਆਂ ਨੂੰ ਕੋਈ ਫਰਕ ਨਹੀਂ ਪੈਂਦਾ,
0: ਨਹੀਂ, ਉਹ ਕਾਰਪੋਰੇਟ ਘਰਾਣੇ ਆ, ਜਿਹੜਾ ਰੌਲਾ ਪੈਂਦਾ ਨਾ ਉਹ ਉਹਨਾਂ ਦਾ ਤਾਂ ਹਿਸਾਬ ਹੀ ਸਿੱਧਾ ਮੁਨਾਫਾਖੋਰੀ ਆ, ਅਤੇ ਨਾਲੇ ਜੇ ਉਹਨਾਂ ਨੂੰ ਫਰਕ ਪੈਂਦਾ ਵੀ ਹੋਵੇ ਤਾਂ ਉਹਨਾਂ ਨੇ ਬਿਲੀਅਨਸ ਵਿੱਚ ਪ੍ਰੋਫਿਟ ਜਨਰੇਟ ਕਰਨੇ ਆ, ਅਤੇ ਮਿਲੀਅਨ ਚੱਲਿਆ ਵੀ ਜਾਊ, ਉਹਨਾਂ ਨੂੰ ਕੋਈ ਫਰਕ ਨਹੀਂ ਹੈਗਾ ਉਹਨਾਂ ਦੇ, ਕਿਉਂਕਿ ਸਿਸਟਮ ਕੰਮ ਕਾਰੋਬਾਰ ਇੱਦਾਂ ਸੈੱਟ ਕੀਤੇ ਹੋਏ ਆ। ਜਿਹੜਾ ਪਿਸਦਾ ਜਾਂ ਰੇਡੀਓ 'ਤੇ ਬਹਿ ਬਹਿ ਗੱਲਾਂ ਕਰਦਾ ਉਹ ਆਮ ਲੋਕ ਹੀ ਆ, ਕਿਉਂਕਿ ਉਹ ਅਸਰ ਅੰਦਾਜ਼ ਹੁੰਦੇ, ਕਿਉਂਕਿ ਉਹਨਾਂ 'ਤੇ ਅਸਰ ਪੈਣਾ, ਜਿਵੇਂ ਤੁਸੀਂ ਕਿਹਾ ਰੁਪਈਆ ਮੈਂ, ਹੈ ਨਾ, ਜੇ ਲਿਆ ਦੇਣੇ ਮੈਨੂੰ 20 ਪੈ ਗਏ, 20 ਜਗ੍ਹਾ, ਹੈ ਨਾ। ਬਾਕੀ ਆਪਾਂ ਰੌਲਾ ਪਾਈ ਜਾਂਦੇ ਹਾਂ ਕੈਸ਼ ਇਜ਼ ਕਿੰਗ, ਕੈਸ਼ ਇਜ਼ ਕਿੰਗ, ਪਰ ਨਾ ਉਹਦੀ ਕੋਈ, ਹੈ ਨਾ, ਤੁਹਾਡੀ ਇਨਵੋਇਸ, ਹੁਣ ਕ੍ਰੈਡਿਟ ਕਾਰਡ ਆ, ਤੁਹਾਨੂੰ ਇੱਦਾਂ ਦਿਮਾਗੀ ਬੋਝ ਪਾ ਦਿੱਤਾ ਜਾਂਦਾ ਵੀ ਕੱਲ੍ਹ ਨੂੰ ਦਿਖਾ ਤਾਂ ਸਕਦਾ ਮੈਂ ਵੀ ਆਹ ਦੇਖੋ ਜੀ ਆਹ 20 ਰੁਪਈਏ ਇੱਥੋਂ ਪੇ ਹੋਏ ਸੀ ਤੈਨੂੰ, ਅਤੇ ਆਹ ਚੀਜ਼ ਠੀਕ ਨਹੀਂ ਨਿਕਲੀ ਅਤੇ ਇਹ ਵਾਪਸ ਕਰ, ਹੈ ਨਾ। ਉਹ ਕੈਸ਼ ਦਾ ਨਾ ਰਸੀਦ ਸਾਂਭ ਹੋਵੇ, ਨਾ ਲੈਣ ਨਾ ਦੇਣ, ਨਾ ਕੋਈ ਪਰੂਫ ਬਣੇ, ਇੱਦਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਸਾਨੂੰ ਉਲਝਾ ਇੰਨਾ ਕੁ ਦਿੱਤਾ ਗਿਆ ਬਈ ਅਸੀਂ ਉਸ ਚੀਜ਼ ਤੋਂ ਦੂਰ ਹੋ ਗਏ, ਅਤੇ ਉਹਦਾ ਰਕਮ ਇੱਦਾਂ ਦੀ ਰੱਖ ਦਿੱਤੀ ਗਈ $6 ਅਤੇ ਜੀ 85 ਸੈਂਟ, ਉਹ ਭਾਣ ਤੁਹਾਨੂੰ ਫੜਾ ਦਿੱਤੀ ਗਈ, ਬੰਦਾ ਕਹਿੰਦਾ ਹੁਣ ਇਹਦਾ ਕੀ ਕਰਨਾ, ਹੈ ਨਾ। ਉਹ ਹਰ ਚੀਜ਼ ਸਹੂਲਤ ਦੇ ਲਿਹਾਜ਼ ਨਾਲ ਤੁਹਾਨੂੰ ਕਨਵੀਨੀਅੰਸ ਇੰਨਾ ਦੇ ਦਿੱਤਾ ਗਿਆ ਕਿ ਤੁਸੀਂ ਸੋਚਣੋ ਹੀ ਹਟ ਗਏ,
1: ਤੁਸੀਂ ਚੁੱਕਣਾ ਹੀ ਨਹੀਂ ਕੁਛ
0: ਜੀ,
1: ਤੁਹਾਨੂੰ ਲੋੜ ਹੀ ਨਹੀਂ ਆ।
0: ਹਾਂ ਜੀ, ਤੁਹਾਨੂੰ ਉਹ 4 ਸਿੱਕੇ ਮਿਲ ਵੀ ਗਏ, ਉੱਥੇ ਕੱਚ ਦਾ ਜਾਰ ਪਿਆ ਉਹ ਵੀ ਜਾਂਦਾ ਹੋਇਆ ਇਹਦੇ 'ਚ ਪਾ ਜਾ ਬੰਦਾ,
1: ਹਾਂ ਜੀ ਹਾਂ ਜੀ,
0: ਇੱਥੇ ਪਾ ਦਿੰਦੇ
1: ਉੱਤੇ ਸਮਾਈਲੀ ਬਣਾ ਕੇ ਵੀ ਉੱਤੇ ਲਿਖਿਆ ਹੁੰਦਾ,
0: ਨਾਲੇ ਥੈਂਕ ਯੂ ਵੀ ਕੀਤਾ ਹੁੰਦਾ ਤੁਹਾਡਾ ਵੀ।
1: ਬਹੁਤ ਵਾਰੀ ਬਟਨ ਵੀ ਤੁਹਾਡੇ ਕੋਲ ਦਬਾਉਂਦੇ ਆ, ਮਤਲਬ ਉਹ ਵੀ ਕਈ ਵਾਰੀ ਬਹੁਤ ਇੰਬੈਰੇਸਿੰਗ ਹੋ ਜਾਂਦਾ, ਮੰਨ ਲਓ ਸਾਰਾ ਕੁਛ ਕਰ ਕਰਾ ਕੇ ਪੈਸੇ ਭਰ ਕੇ, ਅਤੇ ਉਹਦੇ ਉੱਤੇ 2-3 ਆਪਸ਼ਨਾਂ ਹੁੰਦੀਆਂ, ਟਿਪ ਇੰਨੀ, ਇੰਨੀ ਟਿਪ, ਨਹੀਂ ਟਿਪ, ਆ ਲਓ ਅੱਗੇ ਕਰ ਦਿੰਦੇ ਆ ਉਹ, ਵੀ ਤੂੰ ਆਪਣੇ ਹੱਥੀਂ ਦੱਬ, ਤੈਨੂੰ ਥੋੜ੍ਹੀ ਜਿਹੀ ਸ਼ਰਮ ਆਵੇ ਕਿ ਤੂੰ ਅੱਜ ਟਿਪ ਨਹੀਂ ਦੇ ਕੇ ਜਾ ਰਿਹਾ।
0: ਸਹੀ ਸਹੀ,
1: ਇਹ ਨਹੀਂ ਆ
0: ਵੀ ਇੱਦਾਂ ਦਾ ਤਮਾਸ਼ਾ ਬਣ
1: ਰਿਹਾ। ਸੋ ਅੱਗੇ ਹੁੰਦਾ ਸੀ ਵੀ ਉਹ ਸਾਈਡ 'ਤੇ ਜ਼ਾਰ ਪਿਆ ਵਾ, ਤੁਹਾਡੇ ਕੁਛ ਹੈਗਾ ਅਤੇ ਤੁਸੀਂ ਉਹ ਜ਼ਾਰ 'ਚ ਪਾ ਤਾ, ਪਰ ਹੁਣ ਇੱਦਾਂ ਨਹੀਂ।
0: ਉਹ ਆਪਾਂ ਤੋਂ ਉਹ ਭੱਲੇ ਦਾ ਬਾਪੂ ਬਣ ਨਹੀਂ ਹੁੰਦਾ, ਜਿਵੇਂ ਉਹ ਖੁਸਰੇ ਕਹਿੰਦੇ ਸੀ ਨਾ 1500 ਵਧਾਈ, ਕਹਿੰਦਾ ਕਾਹਦੀ, ਕਹਿੰਦਾ ਨੱਚੇ ਨਹੀਂ, ਕਹਿੰਦਾ ਲੈ ਮੈਂ ਵੀ ਨੱਚ ਕੇ ਦਿਖਾ ਦਿੰਦਾ, ਮਾਈਨਸ ਹੋ ਗਿਆ।
1: ਹਾਂਜੀ, ਤੂੰ ਦੂਜਾ ਨਹੀਂ ਹੈਗਾ, ਕਹਿੰਦਾ ਕਹਿੰਦਾ 1500 ਦਾ ਤੇ ਕਾਕਾ ਨਹੀਂ, ਆ ਲਓ ਤੁਸੀਂ ਲੈ ਜਾਓ,
0: ਆ ਲੈ ਜਾਓ ਨਾਲ,
1: ਬਿਹਤਰ
0: ਹੈਪੀ ਬਰਥਡੇ ਟੂ ਯੂ।
1: ਸੋ ਅੱਛਾ, ਇੱਕ ਆਪਾਂ ਬ੍ਰੇਕ ਦਾ ਸਮਾਂ ਹੋ ਗਿਆ ਅਤੇ ਆ ਕੇ ਫਿਰ ਜੀ ਤੁਹਾਡੇ ਨਾਲ ਗੱਲ।
0: ਮੇਰਾ ਖਿਆਲ ਲੋਕਾਂ ਨੂੰ ਵੀ ਪੁੱਛੀਏ ਜਿਹੜੇ ਛੋਟੇ ਕੰਮ ਕਾਰੋਬਾਰੀ ਆ ਨਾ, ਉਹਨਾਂ ਤੋਂ ਆਪਾਂ ਨੂੰ ਜ਼ਿਆਦਾ ਬਿਹਤਰ ਇਨਸਾਈਟ ਮਿਲ ਸਕਦੀ ਹੈ। ਹੋ ਸਕਦਾ ਇਹਦੇ 'ਚ ਬਹੁਤ ਸਾਰੀਆਂ ਪਰਤਾਂ ਇਹੋ ਜਿਹੀਆਂ ਹੋਣ ਜਿਹੜੀਆਂ ਨਾ ਦਿਖਦੀਆਂ ਹੋਣ।
1: ਨਹੀਂ ਹਾਲੇ ਮੈਨੂੰ ਇਹ ਲੱਗ ਰਿਹਾ ਵੀ ਇਹਦੇ 'ਚ ਫਾਇਦੇ ਵੀ ਨੇ, ਚਲੋ ਆਪਾਂ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ, ਪਰ ਆ ਸਕੂਲ ਵਾਲੀ ਆਪਾਂ ਇੱਥੇ ਨਿਬੇੜ ਜਾਂਦੇ ਹਾਂ, ਜਿੱਦਾਂ ਕਿ ਲੋਰਿਸਟਨ ਗਰਲਸ ਸਕੂਲ ਦੀ ਬਿਆਨ ਆਇਆ ਪ੍ਰਿੰਸੀਪਲ ਦਾ, ਉਹਦਾ ਕਹਿਣਾ ਵੀ ਜਿੱਦਾਂ ਬਾਰਵੀਂ ਜਮਾਤ ਦੇ ਜਿਹੜੇ $46,800 ਫੀਸ ਆ
0: ਬਸ,
1: ਹਨਾ ਬਸ, ਤੇ ਕ੍ਰੈਡਿਟ ਕਾਰਡ ਜਿਹੜਾ ਉਹ ਅਸੀਂ ਬੰਦ
0: 6 ਜਣਿਆਂ ਦੀ ਹੈ ਜਾਂ ਇੱਕ ਦੀ?
1: ਇੱਕ ਜਣੇ ਦੀ ਜੀ। ਤੇ ਉਹ ਇਹ ਕਹਿ ਰਹੇ ਨੇ ਕਿ ਅਸੀਂ ਕ੍ਰੈਡਿਟ ਕਾਰਡ ਬੰਦ ਕਰਨ ਦਾ ਫੈਸਲਾ ਇਸ ਕਰਕੇ ਕੀਤਾ ਕਿਉਂਕਿ ਪਰਿਵਾਰਾਂ ਦੇ ਉੱਤੇ ਵਾਧੂ ਬੋਝ ਨਾ ਪਵੇ।
0: ਉਪਸ ਹੋ ਗਿਆ ਤਾਂ ਫਿਰ,
1: ਹਾਂਜੀ, ਸੋ ਪਰਿਵਾਰ ਉਹਦੇ ਉੱਤੇ ਸਰਚਾਰਜ ਦੇਂਦੇ ਨੇ ਤੇ ਇਹਨਾਂ ਨੂੰ ਬੰਦਾ ਪੁੱਛੇ ਵੀ ਇੰਨੇ ਚਿਰ ਤੋਂ ਦੇਂਦੇ ਆ ਰਹੇ ਨੇ, ਉਦੋਂ ਦਾ ਨਹੀਂ ਤੁਹਾਨੂੰ ਕਦੀ ਇਹ ਚੀਜ਼ ਮਹਿਸੂਸ ਹੋਈ? ਸੋ ਬਹੁਤ ਘੱਟ, ਉਹਨਾਂ ਦਾ ਕਹਿਣਾ ਆ ਕਿ ਬਹੁਤ ਘੱਟ ਪਰਿਵਾਰ ਜਿਹੜੇ ਨੇ ਉਹ ਕਾਰਡ ਵਰਤਦੇ ਨੇ। ਸੋ ਇਸ ਕਰਕੇ ਅੱਛਾ, ਮਤਲਬ ਇਹਨਾਂ ਦਾ ਕਹਿਣ ਦਾ ਮਤਲਬ ਸਮਝੋ, ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਬਹੁਤ ਘੱਟ ਪਰਿਵਾਰ ਨੇ ਜਿਹੜੇ ਕ੍ਰੈਡਿਟ ਕਾਰਡਾਂ ਤੋਂ ਪੇ ਕਰਦੇ ਨੇ, ਤੇ ਬਾਕੀ ਪਰਿਵਾਰ ਜਿਹੜੇ ਨੇ ਉਹ ਬੀਪੇ ਜਾਂ ਫਿਰ ਮੰਨ ਲਓ ਟ੍ਰਾਂਸਫਰ ਕਰਦੇ ਨੇ। ਤੇ ਜੇਕਰ ਦੋ ਆਪਸ਼ਨਾਂ ਨੇ ਸਾਡੇ ਕੋਲ, ਆਪਾਂ ਕ੍ਰੈਡਿਟ ਕਾਰਡ ਬੰਦ ਕਰ ਦਈਏ ਲੈਣੇ ਤੇ ਸਾਰਿਆਂ ਦੇ ਲਈ ਇਕੁਅਲ ਹੋ ਜੂਗਾ, ਪਰ ਜੇ ਅਸੀਂ ਕ੍ਰੈਡਿਟ ਕਾਰਡ ਬੰਦ ਨਹੀਂ ਕਰਦੇ ਤੇ ਸਾਡੇ ਕੋਲ ਦੂਸਰਾ ਹੱਲ ਕੀ ਆ ਕਿ ਅਸੀਂ ਫੀਸਾਂ ਵਧਾਈਏ ਉਹ ਕਵਰ ਕਰਨ ਦੇ ਲਈ, ਤੇ ਉਹ ਜੇ ਫੀਸਾਂ ਹੀ ਵਧਾ ਦਿੱਤੀਆਂ ਤੇ ਫਿਰ ਜਿਹੜੇ ਲੋਕ ਕ੍ਰੈਡਿਟ ਕਾਰਡ ਤੋਂ ਮੰਨ ਲਓ ਪੇ ਨਹੀਂ ਕਰ ਰਹੇ ਉਹਨਾਂ ਤੇ ਵੀ ਨਜਾਇਜ਼ ਬੋਝ ਪੈ ਜੂਗਾ ਨਾ।
0: ਕਿੱਡੇ ਫੇਅਰ ਨੇ
1: ਉਹ, ਫੇਅਰ ਸ਼ੀ ਇਜ਼,
0: ਕਿਉਂਕਿ ਉਹਨਾਂ ਨੇ, ਕਿਉਂਕਿ ਐਕਚੁਅਲ ਚ ਉਹਨਾਂ ਨੇ ਕੰਜ਼ਿਊਮਰ ਦਾ ਸੋਚਣਾ ਹੁੰਦਾ।
1: ਸੋ ਆਹ ਮਸਲਾ, ਹੁਣ ਮੰਨ ਲਓ ਜੇ ਮੇਰੇ ਕੋਲ ਕ੍ਰੈਡਿਟ ਕਾਰਡ ਤੁਹਾਡੇ ਕੋਲ ਨਹੀਂ ਆ, ਤੁਹਾਡੇ ਤੇ ਐਵੇਂ ਬੋਝ ਪੈ ਗਿਆ ਨਾ,
0: ਹਾਂ
1: ਫਿਰ ਮੈਨੂੰ ਨੀਂਦ ਨਹੀਂ ਆਊਗੀ ਇੰਨਾ ਬੋਝ ਲੈ ਕੇ,
0: ਗੱਡੀ ਮੇਰੀ ਚੋਰੀ ਹੋਈ, ਇੰਸ਼ੋਰੈਂਸ ਸਾਰੀ ਗਲੀ ਮੁਹੱਲੇ ਦੀ ਵੱਧ ਗਈ।
1: ਐਗਜੈਕਟਲੀ ਇਹ ਉਹੀ ਮਸਲਾ ਵਾ ਵੀ ਉਹ ਭੁਗਤਣਾ ਹਰ ਇੱਕ ਨੂੰ ਹੀ ਪੈਣਾ ਵਾ, ਕਿਉਂਕਿ ਮੰਨ ਲਓ ਇਹਦਾ ਵੱਡਾ ਸਾਈਡ ਇਫੈਕਟ ਇਹੋ ਹੀ ਆ, ਕਹਿਣ ਦਾ ਮਤਲਬ ਇਹੋ ਹੀ ਆ ਵੀ ਆਪਾਂ ਵਾਪਸ ਜੇ ਕੌਫੀ 'ਤੇ ਆ ਜਾਈਏ, ਸਾਨੂੰ ਕੌਫੀ ਦੀ ਜ਼ਿਆਦਾ ਸਮਝ ਆਉਣੀ ਆ ਕਿਉਂਕਿ ਉਹ ਸਸਤੀ ਚੀਜ਼ ਆ ਬਾਕੀਆਂ ਮੁਕਾਬਲੇ, ਕਿ ਕ੍ਰੈਡਿਟ ਕਾਰਡ ਦੇ ਭੁਗਤਾਨ ਦੇ ਪਿੱਛੇ ਉਹਨੇ ਮੰਨ ਲਓ 50 ਸੈਂਟ ਵਧਾ ਤੇ, ਪਰ ਤੁਸੀਂ ਹਮੇਸ਼ਾ ਕੈਸ਼ ਪੇ ਕਰਦੇ ਸੀ ਜਾਂ ਤੁਸੀਂ ਡੈਬਿਟ ਤੋਂ ਪੇ ਕਰਦੇ ਸੀ, ਪਰ ਉਹ ਵਾਧਾ ਤੁਹਾਡੇ 'ਤੇ ਵੀ ਲਾਗੂ ਹੋ ਗਿਆ, ਸਿਰਫ ਕ੍ਰੈਡਿਟ ਕਾਰਡ ਵਾਲੇ 'ਤੇ ਨਹੀਂ ਲਾਗੂਗਾ। ਇੱਕ ਆਪਾਂ ਬ੍ਰੇਕ ਲੈ ਕੇ ਅਤੇ ਵਾਪਸੀ ਕਰਦੇ ਹਾਂ, ਅਤੇ ਫਿਰ ਵਾਪਸੀ ਦੇ ਉੱਤੇ ਤੁਸੀਂ ਆਪਣੇ ਵਿਚਾਰ ਪੇਸ਼ ਕਰਿਓ ਕ੍ਰੈਡਿਟ ਕਾਰਡ ਦੇ ਬਾਰੇ, ਅਤੇ ਇਸ ਬ੍ਰੇਕ ਦੇ ਦਰਮਿਆਨ ਤੁਸੀਂ ਆ ਕੇ ਅਤੇ ਹੋਲਡ 'ਤੇ ਰਹਿ ਸਕਦੇ ਹੋ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ, ਰੇਡੀਓ ਹਾਂਜੀ 1674 AM।
2: ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au.
8: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 ਤੇ 492, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME।

0: ਰੇਡੀਓ ਹਾਂਜੀ 1674 ਮੈਂ ਆਸ ਕਰਦੇ ਹਾਂ ਕਿ ਤੁਸੀਂ ਇਹ ਗਾਣਾ ਇੰਜੋਏ ਕੀਤਾ ਹੋਊਗਾ ਅਤੇ ਤੁਹਾਡਾ ਗਾਣੇ ਦਾ ਰਸ ਖਰਾਬ ਕਰਨ ਦੇ ਲਈ ਮਾਫ਼ੀ, ਤੁਸੀਂ ਜਾ ਕੇ ਅਤੇ ਬਾਅਦ 'ਚ ਸੁਣ ਸਕਦੇ ਹੋ। ਤੁਸੀਂ ਜਿਹੜੇ ਵੀ ਸੋਰਸ ਕੋ ਵਰਤਦੇ ਹੋ ਜ਼ੋਰਾ ਜ਼ੋਰੀ ਲਾ ਲਿਓ ਤੁਸੀਂ ਹਨੀ ਢਿੱਲੋਂ, ਸੰਦੀਪ ਔਲਖ ਬੜਾ ਸੋਹਣਾ ਇਹ ਨੌਜਵਾਨ ਲਿਖਦਾ ਵੀ ਆ, ਸਮੇਂ ਦਰ ਸਮੇਂ ਤੁਹਾਡੇ ਨਾਲ ਕਈ ਚੀਜ਼ਾਂ ਸਾਂਝੀਆਂ ਵੀ ਕਰਦੇ ਰਹੀਦਾ ਵਾ, ਛੋਟੀਆਂ ਛੋਟੀਆਂ ਪਿਆਰੀਆਂ ਪਿਆਰੀਆਂ ਜਿਹੀਆਂ ਪਿਆਰ ਭਰੀਆਂ ਲਿਖਤਾਂ 'ਤੇ ਆਓ ਹੁਣ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਅੱਜ ਗੱਲਬਾਤ ਸਾਡੀ ਕ੍ਰੈਡਿਟ ਕਾਰਡਾਂ ਦੇ ਬਾਰੇ ਚੱਲ ਰਹੀ ਸੀ ਅਤੇ ਆਓ ਆਪਾਂ ਅੱਗੇ ਤੋਰਦੇ ਹਾਂ। ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਦੋਸਤੋ, ਪ੍ਰੋਗਰਾਮ ਦੇ ਇਸ ਹਿੱਸੇ 'ਚ ਤੁਹਾਨੂੰ ਜੀਓ ਆਇਆਂ ਨੂੰ ਆਖਦੇ ਹਾਂ। ਉਮੀਦ ਕਰਦੇ ਹਾਂ ਤੁਸੀਂ ਖੁਸ਼, ਖੈਰ ਖੈਰੀਅਤ ਨਾਲ ਹੋਵੋਗੇ। ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਆ। ਅੱਜ ਸਰਚਾਰਜ ਦੇ ਦੁਆਲੇ ਹੋਏ ਹੋਏ ਹਾਂ ਕਿਉਂਕਿ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਪਿੱਛੇ ਜੇ ਇੱਕ ਅਨਾਊਂਸਮੈਂਟ ਕੀਤੀ ਅਤੇ ਉਹ ਲਾਗੂ ਹੋ ਚੁੱਕੀ ਆ ਕਿ ਜਿਹੜੇ ਕ੍ਰੈਡਿਟ ਕਾਰਡ ਦੇ ਉੱਤੇ ਆਪਾਂ ਸਰਚਾਰਜ ਦਿੰਦੇ ਹਾਂ ਸਰਕਾਰ ਮੁਤਾਬਕ ਹੁਣ ਉਹ ਨਹੀਂ ਲੱਗਿਆ ਕਰਨਗੇ ਅਤੇ ਬਹੁਤ ਸਾਰੇ ਅਦਾਰੇ ਆ ਅਤੇ ਉਹਦਾ ਟ੍ਰਿਕਲਿੰਗ ਇਫੈਕਟ ਵੀ ਆ ਕਿਉਂਕਿ ਜਦੋਂ ਵੀ ਕੋਈ ਸਿਸਟਮ ਵਿੱਚ ਬਦਲਾਅ ਆਉਂਦਾ, ਤਬਦੀਲੀ ਆਉਂਦੀ ਆ ਤਾਂ ਉਹਦੇ ਅਸਰ ਪਤਾ ਲੱਗਦਿਆਂ ਨੂੰ ਕਾਫ਼ੀ ਵਕਤ ਲੱਗ ਜਾਂਦਾ। ਅਤੇ ਰਣਜੋਤ ਹੁਣਾਂ ਨੇ ਜਿਵੇਂ ਪਹਿਲਾਂ ਵੀ ਦੱਸਿਆ ਕਿ ATO ਅਤੇ ਕੁਛ ਹੋਰ ਪ੍ਰਾਈਵੇਟ ਸਕੂਲ ਨੇ ਜਿਹੜੇ ਕਹਿ ਰਹੇ ਆ ਫਿਰ ਜੇ ਆਹ ਗੱਲ ਆ ਤਾਂ ਫਿਰ ਅਸੀਂ ਕ੍ਰੈਡਿਟ ਕਾਰਡ ਵਾਲਾ ਫਾਹਾ ਹੀ ਵੱਢ ਦਿੰਦੇ ਹਾਂ।
0: ਤੁਹਾਡੇ ਵਾਲਾ ਜਿਹੜਾ ਮਹਿਕਮਾ ਆ ਇਹਨੇ ਨਹੀਂ ਹਾਲੇ ਤੱਕ ਕੋਈ ਗੱਲ ਕੀਤੀ ਨਾ, ਰੌਲਾ ਇਹੋ ਹੀ ਆ ਕਿ ਇਹ ਵੀ ਕਰਨਗੇ।
1: ਆਫ ਹੋਮ ਫੇਅਰ ਨੇ ਕਰ ਦਿੱਤਾ
0: ਹਾਂਜੀ
1: ਫਿਰ ਬਸ ਉਹਦੇ ਸਰਚਾਰਜ ਨਹੀਂ ਲੱਗੂਗਾ।
0: ਅੱਛਾ, ਉਹਨਾਂ ਨੇ ਕਹਿ ਤਾ ਵੀ ਨਹੀਂ ਲੱਗੂਗਾ?
1: ਹਾਂਜੀ, ਮੈਂ ਦੋ ਕੁ ਪੇਮੈਂਟਾਂ ਕੀਤੀਆਂ ਅਤੇ ਨਹੀਂ ਲੱਗੇ।
0: ਨਹੀਂ, ਹਾਲੇ ਨਹੀਂ ਲੱਗੂਗਾ, ਪਰ ਚਾਂਸ ਕਹਿੰਦੇ ਨੇ ਇਹ ਬਣ ਰਹੇ ਨਾ ਵੀ ਜਿਹੜੇ ATO ਨੇ ਜੇ ਕਰਤਾ ਅਤੇ ਬਾਕੀ ਵੀ ਜਿੰਨੇ ਸੰਬੰਧਿਤ ਅਦਾਰੇ ਨੇ ਉਹ ਵੀ ਕ੍ਰੈਡਿਟ ਕਾਰਡ ਦੀ ਪੇਮੈਂਟ ਲੈਣੀ ਬੰਦ ਕਰ ਸਕਦੇ ਆ। ਸੋ ਇੱਕ ਤੋਂ ਬਾਅਦ ਇੱਕ ਹੋ ਸਕਦਾ ਹੈ ਵੀ ਸਾਨੂੰ ਮੈਸੇਜ ਜਾਂ ਫਿਰ ਇਹ ਸੁਨੇਹੇ ਆਉਣੇ ਸ਼ੁਰੂ ਹੋ ਜਾਣ
1: ਤੋਂ ਆਉਣੇ ਸ਼ੁਰੂ ਹੋ ਜਾਣ
0: ਕਿਉਂਕਿ ਉੱਥੇ ਤਾਂ ਕੋਈ ਫਰਕ ਨਹੀਂ ਨਾ ਪੈਂਦਾ। ਵੇਖੋ, ਮਾਈਗ੍ਰੈਂਟ ਨੂੰ ਤਾਂ ਸਮਝਿਆ ਨਹੀਂ ਨਾ ਜਾਂਦਾ ਇਸ ਮਾਰਕੀਟ ਦਾ ਹਿਸਾਬ, ਅਤੇ ਸਮਝਿਆ ਜਾਂਦਾ ਵੀ ਇਹਦੇ ਕੋਲ ਤਾਂ ਲੋ ਜਿੰਨੇ ਲਏ ਜਾਂਦੇ ਆ ਉਹਦੇ ਨਾਲ ਤਾਂ ਅੱਗੇ ਕਿੰਨਾ ਕੁ ਤਰਸ ਕੀਤਾ ਜਾ ਰਿਹਾ। ਸੋ ਉਹਦੇ ਹੋਰ ਮੈਨੂੰ ਲੱਗਦਾ ਵੀ
1: ਮੈਂ ਤਾਂ ਉੱਥੋਂ ਸਾਡੇ ਇੰਟਰਨੈਸ਼ਨਲ ਸਟੂਡੈਂਟ ਨੇ ਜਿਨ੍ਹਾਂ ਨੇ ਤੁਸੀਂ ਦੇਖੋ ਸਾਲਾਨਾ ਚਾਲੀ ਹਜ਼ਾਰ ਪੈਂਤੀ ਹਜ਼ਾਰ ਡਾਲਰ ਬੈਚਲਰਸ ਦੀਆਂ ਫੀਸਾਂ ਨੇ ਇੱਥੇ, ਅਤੇ ਉਹਦਾ ਹੁਣ ਕਿੱਦਾਂ ਅਸਰ ਹੋਊਗਾ ਮੁੜ ਕੇ ਉਹ ਪੈਸੇ ਬੰਦਾ ਜੇ ਕਿਤੇ ਮਾੜਾ ਮੋਟਾ ਕ੍ਰੈਡਿਟ ਕਾਰਡ ਤੋਂ ਮਹੀਨਾ ਡੇਢ ਖੰਡ ਕਈ ਵਾਰ ਹੋ ਜਾਂਦਾ ਫਾਇਦਾ ਉਹਦਾ, ਪਰ ਹੁਣ ਉਹਦੇ ਅਕਾਊਂਟ ਵਿੱਚ ਹੋਣਗੇ ਤਾਂ ਪੇ ਕਰੂਗਾ।
0: ਨਾਲੇ ਫਾਇਦਾ ਇਹ ਵੀ ਹੋ ਜਾਂਦਾ ਨਾ ਕਿ ਤੁਸੀਂ ਕਿਸੇ ਦਾ ਤਰਲਾ ਵੀ ਮਾਰ ਲੈਂਦੇ ਹੋ, ਕੋਈ ਭੈਣ ਭਾਈ, ਕੋਈ ਰਿਸ਼ਤੇਦਾਰ, ਕੋਈ ਫੁੱਫੜ ਜਾਂ ਕੋਈ ਮਾਸੜ, ਕੋਈ ਕਹਿ ਦਿੰਦਾ ਵੀ ਚਲੋ ਕੋਈ ਗੱਲ ਨਹੀਂ ਤੂੰ ਮਹੀਨਾ ਵਰਤ ਲਾ ਥੋੜ੍ਹੇ ਥੋੜ੍ਹੇ ਕਰਕੇ ਦੇ ਦੀ, ਅਤੇ ਇੰਨੇ ਪੈਸੇ ਕਿਸੇ ਕੋਲ ਹੋਣੇ ਨਹੀਂ ਉੱਥੇ ਵੀ ਤਾਂ ਫਸਣਗੇ ਨਾ ਲੋਕ,
1: ਕਾਫ਼ੀ ਪ੍ਰੋਬਲਮ ਆਊਗੀ
0: ਹੈ ਨਾ। ਕਈ ਤਾਂ ਇਹ ਪੁਆਇੰਟ ਆਪਾਂ ਕਹਿ ਦਿੰਦੇ ਪਰ ਇਹਦਾ ਫਾਇਦਾ ਨਾ ਇੱਕ ਪੁਆਇੰਟਾਂ ਦਾ ਇਹ ਵੀ ਆ, ਕਈ ਲੋਕ ਪੁਆਇੰਟਾਂ ਦੇ ਲਾਲਚ ਨੂੰ ਤੁਹਾਨੂੰ ਵਰਤਣ ਲਈ ਦੇ ਦਿੰਦੇ ਵੀ ਚੱਲ ਕੋਈ ਗੱਲ ਨਹੀਂ ਮੈਨੂੰ ਪੁਆਇੰਟ ਆ ਜਾਣੇ ਆ, ਇਹਦਾ ਸਰ ਜਾਣਾ ਵਾ, ਅਗਲਾ ਵੀ ਸ਼ੁਕਰ ਗੁਜ਼ਾਰ ਆ ਅਤੇ ਤੁਹਾਨੂੰ ਪੁਆਇੰਟ ਆ ਗਏ ਅਤੇ ਉੱਥੇ ਹੁਣ ਦੋਵਾਂ ਚੀਜ਼ਾਂ 'ਚੋਂ ਕੁਛ ਵੀ ਨਹੀਂ ਆਉਣਾ।
1: ਆਹੋ ਵੀ ਸਾਡੀ ਤੂੜੀ ਸਾਂਭੇਗੀ, ਤੁਹਾਡਾ ਬੋਤਾ ਰੱਜ ਗਿਆ, ਦੋਨੋਂ ਪਾਸੇ ਵਿਨ ਵਿਨ ਸਿਚੁਏਸ਼ਨ ਹੋ ਜੂਗੀ, ਪਰ ਉਹ ਹੁਣ ਚੀਜ਼ਾਂ ਖਟਾਈ 'ਚ ਲੱਗਦੀਆਂ
0: ਉਹ ਥੋੜ੍ਹੇ ਥੋੜ੍ਹੀਆਂ ਜਿਹੀਆਂ ਚੇਂਜ।
1: ਖਾਸ ਤੌਰ 'ਤੇ ਮੈਂ ਕੁਛ ਪੋਲਿਸੀ ਮੇਕਰਸ ਨੇ ਜਿਹੜੇ ਨੀਤੀ ਘਾੜੇ ਨੇ ਉਹਨਾਂ ਦੀਆਂ ਗੱਲਾਂ ਇਕਨੋਮਿਕਸ ਨਾਲ ਸੰਬੰਧਿਤ ਉਹ ਵੀ ਪੜ੍ਹਦਾ ਸੀ ਵੀ ਕਿਤੇ ਸਰਕਾਰ ਇਹਨਾਂ ਜਿਹੜੀਆਂ ਨੀਤੀਆਂ ਦਾ ਇਹ ਤਾਂ ਨਹੀਂ ਅਸਰ ਹੋਊ ਵੀ ਲੋਕ ਕ੍ਰੈਡਿਟ ਕਾਰਡ ਦੀ ਵਰਤੋਂ ਘਟਾਉਣੀ ਸ਼ੁਰੂ ਕਰ ਦੇਣਗੇ, ਪਰ ਉਹ ਕਹਿੰਦੇ ਨਹੀਂ ਇਹ ਐਕਚੁਅਲੀ ਉਲਟਾ, ਕ੍ਰੈਡਿਟ ਕਾਰਡ ਨੂੰ ਜ਼ਿਆਦਾ ਅਟਰੈਕਟਿਵ ਬਣਾਉਣ ਲਈ, ਕਿਉਂਕਿ ਲੋਕ ਰੌਲਾ ਪਾਉਂਦੇ ਸੀ ਸਰਚਾਰਜ ਲੱਗ ਰਿਹਾ ਸਰਚਾਰਜ ਲੱਗ ਰਿਹਾ, ਇਦੋਂ ਤਾਂ ਬੰਦਾ ਕੈਸ਼ ਦੇ ਦੇਵੇ ਐਂ ਕਰ ਦੇਵੇ ਹੈ ਨਾ, ਉਹਨਾਂ ਚੱਕਰਾਂ 'ਚ ਲੋਕ ਕੈਸ਼ 'ਤੇ ਆ ਰਹੇ ਸੀ ਜੋ ਕਿ ਹੋ ਸਕਦਾ ਸਰਕਾਰ ਨੂੰ ਗਵਾਰਾ ਨਾ ਹੋਵੇ। ਉਹ ਚਾਹੁੰਦੇ ਆ ਵੀ ਇਹ ਸਿਸਟਮ ਜੋ ਬਣੇ ਹੋਏ ਆ ਪਲਾਸਟਿਕ ਮਨੀ ਦੇ ਇਹ ਬਰਕਰਾਰ ਰਹਿਣ, ਅਤੇ ਉਹਨੂੰ ਜਿਹੜੀਆਂ ਚੀਜ਼ਾਂ ਡਿਸਕਰਜ ਕਰਦੀਆਂ ਜਿਵੇਂ ਸਰਚਾਰਜ ਵਰਗੀਆਂ ਚੀਜ਼ਾਂ, ਉਹੋ ਜਿਹੀਆਂ ਚੀਜ਼ਾਂ ਨੂੰ ਠੱਲ ਪਾਈ ਜਾਵੇ, ਨੱਥ ਪਾਈ ਜਾਵੇ।
0: ਸੋ ਖੈਰ, ਇਹਦੇ ਇੱਕ ਯੂਰਪੀਅਨ ਮਾਡਲ ਵੀ ਮੈਂ ਵੇਖ ਰਿਹਾ ਹਾਂ ਅਖਬਾਰਾਂ ਦੇ ਵਿੱਚ, ਇਹਦਾ ਵੀ ਹਵਾਲਾ ਆ ਰਿਹਾ ਵਾ ਵੀ ਯੂਰਪ ਦੇ ਵਿੱਚ 2015 'ਚ ਇੱਦਾਂ ਦਾ ਸ਼ੁਰੂ ਹੋਇਆ ਸਿਸਟਮ ਕੀ ਆ। ਉਹ ਉੱਧਰਲੇ ਪਾਸੇ ਵੀ ਆਪਾਂ ਚੱਲਦੇ ਹਾਂ, ਕੀ ਫਾਇਦੇ ਕੀ ਨੁਕਸਾਨ, ਤੁਹਾਡਾ ਕੀ ਐਕਸਪੀਰੀਅੰਸ ਆ ਕ੍ਰੈਡਿਟ ਕਾਰਡ ਦੀ ਵਰਤੋਂ ਜੇ ਤੁਸੀਂ ਚਿਰਾਂ ਤੋਂ ਕਰ ਰਹੇ ਹੋ, ਅਤੇ ਕੀ ਤੁਹਾਨੂੰ ਲੱਗਦਾ ਕਿ ਕੋਈ ਫਰਕ ਪਊਗਾ ਵਰਤਣ ਦਾ ਨਾ ਵਰਤਣ ਦਾ ਇਹਨਾਂ ਚੇਂਜਿਸ ਦਾ। ਸੋ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਰੱਖਿਓ। ਤੁਸੀਂ ਫਿਲਹਾਲ ਸਾਡੇ ਨਾਲ ਕੋਲਰ ਨੇ 736 736 ਤੁਸੀਂ ਆਉਂਦੇ ਰਹੋ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਰਣਜੋਤ ਭਾਅ ਜੀ, ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ
0: ਜੀ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਕੀ ਹਾਲ ਚਾਲ? ਠੀਕ ਠਾਕ
0: ਜੀ, ਬਹੁਤ ਵਧੀਆ ਬਹੁਤ ਵਧੀਆ ਜੀ। ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ, ਅਤੇ ਆਪਣਾ ਕ੍ਰੈਡਿਟ ਕਾਰਡ ਦੇ ਬਾਰੇ ਅੱਜ ਚੱਲ ਰਹੀ ਸਾਡੀ ਗੱਲਬਾਤ, ਅਤੇ ਕੀ ਤੁਹਾਡਾ ਇਨਪੁਟ ਆ?
2: ਹਾਂਜੀ ਭਾਅ ਜੀ, ਤੁਸੀਂ ਜਿਹੜੇ ਤੁਹਾਨੂੰ ਨੁਕਸਾਨ ਹੋਏ ਉਹ ਤਾਂ ਤੁਸੀਂ ਦੱਸ ਹੀ ਦਿੱਤੇ ਆ, ਅਤੇ ਮੈਨੂੰ ਕ੍ਰੈਡਿਟ ਕਾਰਡ ਯੂਜ਼ ਕਰਦੇ ਨੂੰ ਆਸਟ੍ਰੇਲੀਆ 'ਚ ਮੈਨੂੰ ਲੱਗਦਾ ਕਿ 18-19 ਸਾਲ ਹੋ ਗਏ।
0: ਓਕੇ,
2: ਤੇ ਮੈਨੂੰ ਤਾਂ ਲੱਗਦਾ ਕਿ ਇਹਦਾ ਬਹੁਤ ਫਾਇਦਾ ਹੈਗਾ। ਜਿਵੇਂ ਆਪਣੇ ਜਿਵੇਂ ਆਪਾਂ ਮੰਨ ਲਓ ਕਿ ਗੱਡੀ ਬੱਚਾ 17-18 ਸਾਲ ਦਾ ਹੁੰਦਾ ਹੈਗਾ ਤੇ ਆਪਾਂ ਕਹਿੰਦੇ ਕਿ ਇਹਨੂੰ ਗੱਡੀ ਚਲਾਉਣੀ ਚਾਹੀਦੀ ਆ ਤੇ ਆਪਾਂ ਕਹਿੰਦੇ ਗੱਡੀ ਸਿੱਖ ਲਾ, ਟ੍ਰੇਨਿੰਗ ਲੈ ਲਾ ਹਨਾ ਆਪਣੇ ਤੇ। ਪਰ ਜਦੋਂ ਆਪਾਂ ਕ੍ਰੈਡਿਟ ਕਾਰਡ ਜਾਂ ਪੈਸੇ ਧੇਲੇ ਦੀ ਗੱਲ ਹੁੰਦੀ ਆ ਆਪਾਂ ਨੂੰ ਚੱਕ ਕੇ ਫੜਾ ਦਿੰਦੇ, ਪਰ ਇਹ ਨੀ ਕਹਿੰਦੇ ਕਿ ਤੂੰ ਸਿੱਖ ਲਾ ਕਿ ਇਹਨੂੰ ਵਰਤਣਾ ਕਿਵੇਂ ਹਨਾ। ਤੇ ਜਦੋਂ ਆਪਣੇ ਕਈ ਹੁਣ ਜਦੋਂ ਜਿਵੇਂ ਤੁਸੀਂ ਦੱਸਿਆ ਕਿ ਸਟੂਡੈਂਟਸ ਆਉਂਦੇ ਆ ਕ੍ਰੈਡਿਟ ਕਾਰਡ ਮਿਲ ਜਾਂਦੇ ਆ ਤੇ ਉਹਦਾ ਮੇਰੇ ਹਿਸਾਬ ਨਾਲ ਇਹੀ ਬਾਹਲਾ ਨੁਕਸਾਨ ਹੁੰਦਾ ਕਿ ਉਹਨਾਂ ਨੂੰ ਪਤਾ ਨੀ ਹੁੰਦਾ ਕਿ ਇਹਨੂੰ ਯੂਜ਼ ਕਿਵੇਂ ਕਰਨਾ ਹੈਗਾ।
1: ਕ੍ਰੈਡਿਟ ਕਾਰਡ ਲੋਕਾਂ ਨੂੰ ਵਰਤਣਾ ਸਹੀ ਆਜੂਗਾ ਤੇ ਇਹ ਉਸ ਦਿਸ਼ਾ ਵੱਲ ਵੱਧਦਾ ਇੱਕ ਕਦਮ।
2: ਜਿਵੇਂ ਮੈਂ ਆਪਣੇ ਭਾਈ ਗੱਡੀ ਦੀ ਐਗਜ਼ਾਮਪਲ ਦਿੱਤੀ ਆ, ਜਿਵੇਂ ਆਪਾਂ ਰੋਡ ਤੇ ਸਾਰਾ ਦਿਨ ਰਹਿੰਦੇ ਆ ਤੇ ਗੱਡੀ ਵੀ ਹਰੇਕ ਬੰਦੇ ਨੂੰ ਸਾਰੀ ਜ਼ਿੰਦਗੀ ਨੀ ਕਈ ਵਾਰ ਚਲਾਉਣੀ ਆਉਂਦੀ ਹੈਗੀ। ਜਿਹਨੂੰ ਨਹੀਂ ਚਲਾਉਣੀ ਆਉਂਦੀ ਮੇਰੇ ਹਿਸਾਬ ਨਾਲ ਉਹ ਨਾ ਚਲਾਵੇ, ਆਪ ਲਈ ਵੀ ਖਤਰਾ ਤੇ ਦੂਜਿਆਂ ਲਈ ਵੀ। ਤੇ ਫਾਇਦੇ ਜਿਵੇਂ ਮੈਂ ਤੁਹਾਨੂੰ ਦੱਸ ਦਿੰਦਾ ਭਾਈ ਮੋਟੇ ਮੋਟੇ ਜਿਹੜੇ ਆਪਾਂ ਨੂੰ ਫਾਇਦੇ ਹੁੰਦੇ ਆ, ਜਿਵੇਂ ਹੁਣ ਮੰਨ ਲਓ ਕਿ ਤੁਹਾਡੇ ਘਰ ਦਾ ਖਰਚਾ ਹੈਗਾ $5,000 ਮਹੀਨੇ ਦਾ, ਤੇ ਜੇ ਤੁਸੀਂ ਉਹ ਕ੍ਰੈਡਿਟ ਕਾਰਡ ਤੋਂ ਸਪੋਜ਼ ਕਿ ਤੁਸੀਂ ਸਾਰੇ ਪੈਸੇ ਯੂਜ਼ ਕਰਤੇ ਆ ਤੇ ਬਾਕੀ ਪੈਸੇ ਤੁਹਾਡੇ ਜੇ ਸੇਵਿੰਗਸ ਚ ਪਏ ਹੈਗੇ ਆ, ਤੁਹਾਡੇ ਆਫਸੈਟ ਹੋ ਜਾਂਦੇ ਤੁਹਾਡੇ ਹੋਮ ਲੋਨ ਨਾਲ, ਤੇ ਤੁਸੀਂ ਤੁਹਾਨੂੰ ਇੰਟਰਸਟ ਫ੍ਰੀ ਪੀਰੀਅਡ ਮਿਲ ਜਾਂਦਾ ਹੈਗਾ। ਤੇ ਦੂਜੀ ਗੱਲ ਹੈਗੀ ਆ ਕਿ ਪੁਆਇੰਟਸ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਕਿਸੇ ਨੂੰ ਘੱਟ ਮਿਲਦੇ ਕਿਸੇ ਨੂੰ ਵੱਧ ਮਿਲਦੇ ਆ। ਬਾਕੀ ਜਦੋਂ ਆਪਾਂ ਕੋਈ ਚੀਜ਼ ਭਾਜੀ ਖਰੀਦਦੇ ਹੈਗੇ ਆ, ਕੋਈ ਬਾਏ ਕਰਦੇ ਹੈਗੇ, ਉਹਦੇ ਵਿੱਚ ਆਪਾਂ ਨੂੰ ਐਕਸਟਰਾ ਇੰਸ਼ੋਰੈਂਸ ਮਿਲ ਜਾਂਦਾ ਹੈਗਾ। ਜੇ ਤੁਹਾਡੇ ਜੇ ਤੁਸੀਂ ਡੈਬਿਟ ਕਾਰਡ ਆਪਣਾ ਯੂਜ਼ ਕਰਦੇ ਹੈਗੇ ਆ, ਤੁਹਾਡੇ ਨਾਲ ਕੋਈ ਫਰੋਡ ਹੋ ਜਾਂਦਾ ਜਾਂ ਤੁਸੀਂ ਆਨਲਾਈਨ ਆਪਣੀ ਕਾਰਡ ਦੀ ਡਿਟੇਲ ਪਾਉਂਦੇ ਆ ਤੇ ਤੁਹਾਡਾ ਬੈਂਕ ਅਕਾਊਂਟ ਵੀ ਹੈਕ ਹੋ ਸਕਦਾ। ਮਗਰ ਜੇ ਤੁਸੀਂ ਕ੍ਰੈਡਿਟ ਕਾਰਡ ਤੋਂ ਬਾਏ ਕਰਦੇ ਹੈਗੇ ਆ, ਉਹ ਤੁਹਾਡਾ ਪੈਸਾ ਨੀ, ਉਹ ਤਾਂ ਬੈਂਕ ਦਾ ਪੈਸਾ। ਅਗਰ ਚੋਰੀ ਹੋ ਗਿਆ ਹੋ ਗਿਆ, ਬੈਂਕ ਤੁਹਾਨੂੰ ਸਾਰਾ ਉਹ ਕਵਰ ਕਰ ਦਿੰਦੇ ਹੈਗੇ ਆ। ਇੱਦਾਂ ਦੀ ਗੱਲ। ਬਾਕੀ ਹਾਂਜੀ, ਤੇ ਫਿਰ ਇਹ ਆ ਕਿ ਜਿਵੇਂ ਤੁਸੀਂ ਮੰਨ ਲਓ ਕਿ ਆਪਾਂ ਓਵਰਸੀਜ਼ ਲਈ ਆਪਾਂ ਟਿਕਟਸ ਏਅਰ ਟਿਕਟਸ ਖਰੀਦਦੇ ਹੈਗੇ ਆ ਭਾਜੀ, ਤੇ ਉਹਦੇ 'ਚ ਤੁਹਾਨੂੰ ਮੋਸਟ ਕ੍ਰੈਡਿਟ ਕਾਰਡ ਤੁਹਾਨੂੰ ਕੰਪਲੀਮੈਂਟਰੀ ਇੰਸ਼ੋਰੈਂਸ ਦੇ ਦਿੰਦੇ ਹੈਗੇ ਆ ਕਿ ਤੁਹਾਨੂੰ ਐਕਸਟਰਾ ਬਾਏ ਕਰਨ ਦੀ ਨੀ ਲੋੜ ਪੈਂਦੀ। ਤੁਹਾਡਾ ਬੈਗ ਗੁਆਚ ਗਿਆ, ਗੁੰਮ ਹੋ ਗਿਆ ਜਾਂ ਕੁਛ ਵੀ ਹੋ ਗਿਆ, ਤੁਹਾਨੂੰ ਸਾਰਾ ਕਵਰ ਕਰ ਦਿੰਦੇ
1: ਹੈਗੇ ਆ। ਪਰ ਇਹ ਕ੍ਰੈਡਿਟ ਕਾਰਡ ਦੇ ਫਾਇਦੇ ਆ, ਨਾ ਕਿ ਉਹ ਸਰਚਾਰਜ ਵਾਲੀ ਰੌਲਾ ਰੱਪਾ।
2: ਹਾਂਜੀ ਹਾਂਜੀ, ਮੈਂ ਕ੍ਰੈਡਿਟ ਕਾਰਡ ਦੀ ਹਾਂਜੀ ਗੱਲ ਕਰ ਰਹੇ ਹੈਗੇ ਸਰ। ਹਾਂਜੀ, ਤੇ ਹੋਰ ਜਿਵੇਂ ਆਪਣੇ ਕਿ ਮੈਂ ਤੁਹਾਨੂੰ ਦੱਸਦਾ ਐਗਜ਼ਾਮਪਲ ਦੇ ਦਿੰਦਾ, ਮੈਂ ਡੈਸ਼ ਕੈਮ ਲਿਆ ਸੀਗਾ ਆਪਣੇ ਕ੍ਰੈਡਿਟ ਕਾਰਡ ਤੋਂ, ਤੇ ਉਹ ਮੈਂ ਚਾਈਨੀਜ਼ ਕੰਪਨੀ ਤੋਂ ਖਰੀਦ ਲਿਆ ਤੇ ਉਹ ਆਇਆ ਤੇ $150 ਕੱਟਿਆ ਗਿਆ ਤੇ, ਪਰ ਉਹ ਆਇਆ ਤੇ ਉਹ ਚੱਲਿਆ ਨੀ ਹੈਗਾ। ਤੇ ਫਿਰ ਮੈਂ ਜਿਹੜਾ ਖਰੀਦਿਆ ਸੀ ਮੈਨੂਫੈਕਚਰ ਜਾਂ ਜਿਹੜਾ ਸੀਗਾ, ਤੇ ਉਹਦੇ ਨਾਲ ਕੰਟੈਕਟ ਕਰਨ ਦੀ ਟਰਾਈ ਕੀਤੀ ਤੇ ਉਹਨੂੰ ਕੋਈ ਜਵਾਬ ਨੀ ਦਿੱਤਾ। ਤੇ ਫਿਰ ਮੈਂ ਆਪਣੀ ਕ੍ਰੈਡਿਟ ਕਾਰਡ ਕੰਪਨੀ ਨੂੰ ਦੱਸਿਆ ਕਿ ਮੇਰੇ ਨਾਲ ਫਰੋਡ ਹੋ ਗਿਆ, ਤੇ ਉਹਨਾਂ ਨੇ ਮੈਨੂੰ ਪੈਸੇ ਸਾਰੇ ਵਾਪਸ ਕਰ ਦਿੱਤੇ ਕਿ ਠੀਕ ਹੈ। ਤੇ ਇੱਦਾਂ ਵੀ ਹੋ ਜਾਂਦਾ ਹੈਗਾ।
0: ਜਿਦਾਂ ਤੁਹਾਡਾ ਕਾਰਡ ਆ ਤੁਹਾਡੇ ਨਾਂ ਤੇ ਆ ਮੰਨ ਲਓ, ਤੇ ਉਹਦਾ ਜਿਹੜੇ ਉਹਦੇ ਬੈਨੀਫਿਟਸ ਨੇ ਉਹ ਤੁਹਾਡੇ ਪਾਰਟਨਰ ਵੀ ਅਵੇਲ ਕਰ ਸਕਦਾ।
2: ਹਾਂਜੀ ਭਾਜੀ, ਜਿਵੇਂ ਹੁਣ ਮੋਸਟ ਕਾਰਡ ਜਿਹੜੇ ਹੈਗੇ ਤੁਸੀਂ ਫ੍ਰੀ ਆਫ ਕੋਸਟ ਐਡੀਸ਼ਨਲ ਕਾਰਡ ਹੋਲਡਰ ਐਡ ਕਰ ਸਕਦੇ ਹੈਗੇ ਆਪਣੇ ਕ੍ਰੈਡਿਟ ਕਾਰਡ ਤੇ
0: ਵਿਦਆਊਟ
2: ਐਨੀ ਚਾਰਜਸ।
0: ਜੇ ਤੁਸੀਂ ਕੀਤਾ ਵਾ ਤਾਂ ਹਨਾ, ਅਦਰਵਾਈਜ਼ ਤੇ ਨਹੀਂ ਮਿਲੂਗਾ ਜਾਂ ਮਿਲਦਾ ਫਿਰ ਵੀ?
2: ਨਹੀਂ ਫਿਰ ਨਹੀਂ ਮਿਲਦਾ, ਕਿਉਂਕਿ ਜਿਵੇਂ ਮੇਰੇ ਕੋਲ ਕਾਰਡ ਹੈਗਾ, ਮੇਰੀ ਵਾਈਫ ਕੋਲ ਵੀ ਹੈਗਾ, ਅਕਾਊਂਟ ਸਾਡਾ ਸੇਮ ਹੈਗਾ, ਤੇ ਮਗਰ ਉਹ ਵੀ ਯੂਜ਼ ਕਰ ਸਕਦੀ ਹੈ ਤੇ ਇੱਕੋ ਜਗ੍ਹਾ ਆਪਣੇ ਸਾਰੀ ਬੈਸ ਸਟੇਟਮੈਂਟ ਆ ਜਾਂਦੀ ਹੈਗੀ ਟ੍ਰਾਂਜੈਕਸ਼ਨਾਂ ਦੀ। ਹਾਂਜੀ,
0: ਮੈਨੂੰ ਥੋੜਾ ਜਿਹਾ ਇਹ ਡਾਊਟ ਸੀ ਵੀ ਜਿਹੜਾ ਜਿਹਦਾ ਕਾਰਡ ਆ ਜਿਹਦਾ ਨਾਂ ਆ ਉੱਤੇ ਸਿਰਫ ਉਹਨੂੰ ਉਹ ਮਿਲਦੀ ਆ ਇੰਸ਼ੋਰੈਂਸ ਜਾਂ ਫਿਰ ਜੋ ਵੀ ਤੁਸੀਂ ਕਹਿ ਰਹੇ ਹੋ ਉੱਥੇ ਏਅਰਪੋਰਟ ਦੇ ਉੱਤੇ।
2: ਨਹੀਂ ਨਹੀਂ ਭਾਜੀ, ਜਿਵੇਂ ਅਕਾਊਂਟ ਇੱਕ ਹੁੰਦਾ ਹੈਗਾ ਪਰ ਉਹਦੇ ਨਾਲ ਕਾਰਡ ਦੋ ਅਟੈਚ ਹੁੰਦੇ ਹੈਗੇ, ਕਈ ਕੰਪਨੀਆਂ ਤਿੰਨ ਕਾਰਡ ਵੀ ਦੇ ਦਿੰਦੀਆਂ ਹੈਗੀਆਂ।
0: ਇਹਦੇ ਬਾਰੇ ਕੀ ਵਿਚਾਰ ਤੁਹਾਡਾ, ਕੀ ਫਰਕ ਪਊਗਾ ਇਹਦੇ ਨਾਲ ਜਾਂ ਪਿਆ ਵਾ?
2: ਹਾਂਜੀ ਗਰੇਵਾਲ ਸਾਹਿਬ ਨੇ ਜਿਵੇਂ ਕਿਹਾ ਹੀ ਹੈ ਨਾ, ਮੇਰੇ ਹਿਸਾਬ ਨਾਲ ਤੇ ਐਵੇਂ ਹੀ ਆ ਭਾਜੀ ਕਿ ਫਾਇਦੇ ਜ਼ਿਆਦਾ ਹੈਗੇ ਆ ਜੇ ਤੁਸੀਂ ਆਫਸੈਟ ਕਰਨੇ ਹੋ ਉਹਨਾਂ ਦੇ ਨੁਕਸਾਨ ਤੇ, ਜੇ ਤੁਸੀਂ ਪੈਸੇ ਫਾਈਨੈਂਸ਼ੀਅਲੀ ਜਾਂ ਤੁਸੀਂ ਕੈਲਕੂਲੇਸ਼ਨ ਕਰਦੇ ਹੈਗੇ ਆ ਤੇ ਮੇਰੇ ਹਿਸਾਬ ਨਾਲ ਸਟਿਲ ਫਾਇਦੇ ਜ਼ਿਆਦਾ ਹੈਗੇ, ਈਵਨ ਸਰਚਾਰਜ ਪੇ ਕਰਕੇ ਵੀ ਤੁਹਾਨੂੰ ਫਾਇਦਾ ਹੁੰਦਾ ਹੈਗਾ।
0: ਨਹੀਂ ਸਰਚਾਰਜ ਤੇ ਬੰਦ ਹੋ ਗਿਆ ਨਾ,
2: ਲੋਕ
0: ਵੇਖੋ ਸਰਚਾਰਜ ਉਹ ਤੇ ਤਾਂ ਹੋ ਗਿਆ ਨਾ, ਜੇ ਸਾਨੂੰ ਕੋਈ ਆਪਸ਼ਨ ਪੁੱਛ ਰਿਹਾ ਹੋਵੇ ਵੀ ਸਰਚਾਰਜ ਰੱਖੀਏ ਜਾਂ ਫਿਰ ਬੰਦ ਕਰ ਦਈਏ, ਸਰਚਾਰਜ ਬੰਦ ਹੋ ਚੁੱਕਾ ਆਲਰੇਡੀ, ਪਰ ਉਸ ਸਰਚਾਰਜ ਦੇ ਸਾਈਡ ਇਫੈਕਟ ਵੀ ਸਾਹਮਣੇ ਆ ਚੁੱਕੇ ਆ ਮੋਸਟਲੀ, ਜਾਂ ਤੇ ਰੇਟ ਵਧਾਈ ਜਾਣ ਡਿਆ ਜਾਂ ਫਿਰ ਉਹ ਕਾਰਡ ਲੈਣੇ ਹੀ ਬੰਦ ਕਰੀ ਜਾ ਰਹੇ ਆ। ਸੋ ਤੁਸੀਂ ਜਿਹੜੇ ਫਾਇਦੇ ਗਿਣਾ ਰਹੇ ਹੋ ਉਹ ਤੇ ਮਾਈਨਸ 'ਚ ਜਾਣੇ ਸ਼ੁਰੂ, ਫਾਇਦੇ ਤੇ ਚਲੋ ਉੱਥੇ ਦੇ ਉੱਥੇ ਚਲੋ ਮੰਨ ਲਿਆ ਆਪਾਂ, ਪਰ ਜਿਹੜੀਆਂ ਪੋਲਿਸੀਜ਼ ਚੇਂਜ ਹੋਈਆਂ ਨੇ ਸਰਚਾਰਜ ਬੰਦ ਹੋਣ ਦੇ ਕਰਕੇ, ਉਹਦੇ ਕਰਕੇ ਤੁਹਾਡੇ ਜਿਹੜੇ ਬੈਨੀਫਿਟ ਨੇ ਉਹ ਤੇ ਮਿਨੀਮਾਈਜ਼ ਹੋ ਗਏ ਨਾ।
2: ਬੈਂਕਸ ਕਹਿੰਦੇ ਆ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਕ੍ਰੈਡਿਟ ਕਾਰਡ ਯੂਜ਼ ਕਰਨ ਤੇ ਉਹਦਾ ਫਾਇਦਾ ਹੁੰਦਾ ਮੇਰੇ ਹਿਸਾਬ ਨਾਲ। ਤੇ ਇਹਦੇ ਜਿਹੜੇ ਸਰਚਾਰਜ ਦੀ ਤੁਸੀਂ ਗੱਲ ਕੀਤੀ ਹੈ ਨਾ, ਇਹਦੇ ਨਾਲ ਮੈਨੂੰ ਇਹੀ ਲੱਗਦਾ ਕਿ ਉਹ ਜ਼ਿਆਦਾ ਹੋਰ ਬੈਨੀਫਿਟਸ ਕ੍ਰੈਡਿਟ ਕਾਰਡ ਦੇ ਨਾਲ ਅਟੈਚ ਕਰਨਗੇ।
0: ਭਾਈਚਾਰੇ ਦੇ ਵਿੱਚ ਮੈਂ ਵੇਖਦਾ ਵਾ, ਮੈਂ ਆਪਣੇ ਆਸ ਪਾਸ ਵੇਖਦਾ ਵੀ ਜ਼ਿਆਦਾਤਰ ਸਾਨੂੰ ਨਹੀਂ ਬਹੁਤਾ ਹਿਸਾਬ ਕਿਤਾਬ ਆਇਆ
1: ਫਾਈਨੈਂਸ਼ੀਅਲ ਮੈਟਰ ਦੀ, ਸਾਨੂੰ ਸਮਝ ਆਇਆ ਨਹੀਂ, ਬਸ ਇੰਨਾ ਹੀ ਪਤਾ ਮੰਨ ਲਓ ਮੂਲ ਧਨ 100 ਹੈ।
0: ਪਰ ਇਹ ਜਿਹੜੀ ਗੱਲ ਕਰ ਰਹੇ ਆ ਨਾ ਵੀ ਸਾਨੂੰ ਪਹਿਲਾਂ ਸਿੱਖ ਕੇ ਸਮਝ ਕੇ ਅੱਗੇ ਵਧਣਾ ਚਾਹੀਦਾ, ਇਹ ਬੜੀ ਪਤੇ ਦੀ ਗੱਲ ਹੈ। ਸੋ ਆਪਾਂ ਮੈਥ ਦੇ ਵਿੱਚ ਉੱਦਾਂ ਭਾਵੇਂ ਜਿਹੜੇ ਮਰਜ਼ੀ ਆਪਣੇ ਬੰਦੇ ਜਿਹੜੇ ਮਰਜ਼ੀ ਵਧੀਆ ਨੰਬਰ ਲੈ ਕੇ ਆਉਂਦੇ ਹੋਣ, ਪਰ ਇੱਥੇ ਆ ਕੇ ਮਾਰ ਖਾ ਜਾਂਦੇ। ਜਿੱਦਾਂ ਇਹਨਾਂ ਨੇ ਗੱਲ ਕੀਤੀ ਆ ਵੀ ਮੰਨ ਲਓ ਤੁਸੀਂ ਆਪਣੇ ਪੈਸੇ ਜਿਹੜੇ ਨੇ ਕੋਈ ਭੁਗਤਾਨ ਆ ਫੀਸ ਆ ਉਹ ਤੁਸੀਂ ਕ੍ਰੈਡਿਟ ਕਾਰਡ ਤੋਂ ਕਰਤੀ, ਅਤੇ ਉਹ ਪੈਸੇ ਤੁਸੀਂ ਮਹੀਨੇ ਦੇ ਲਈ ਡੇਢ ਮਹੀਨੇ ਜੋ ਵੀ ਤੁਹਾਨੂੰ ਟਾਈਮ ਮਿਲਦਾ ਉਹ ਤੁਸੀਂ ਆਫਸੈਟ 'ਚ ਰੱਖ ਕੇ ਉਹਦਾ ਇੰਟਰਸਟ ਬਚਾ ਲਿਆ। ਆਹ ਚੀਜ਼ਾਂ ਜਿਹੜੀਆਂ ਬੈਂਕ ਵੀ ਸਾਨੂੰ ਦੱਸਦੇ ਆ ਸੁਣ 'ਚ ਬੜੀਆਂ ਵਧੀਆ ਲੱਗਦੀਆਂ, ਸਾਡੇ ਕੋਲ ਕੀਤੀਆਂ ਨਹੀਂ ਜਾਂਦੀਆਂ।
1: ਚੱਕਰ ਰਣਜੋਤ, ਜੇ ਤੁਸੀਂ ਪਿੱਛੇ ਜੇ ਨੂੰ ਜਾਓ ਨਾ, ਹੁਣ ਸਾਡੇ ਜਿਹੜੇ ਬਾਪ ਦਾਦੇ ਸੀਗੇ, ਹੁਣ ਮੇਰੇ ਡੈਡੀ ਨੇ ਮੈਨੂੰ ਉਹ ਕੰਪਾਊਂਡਿੰਗ ਇੰਟਰਸਟ ਸਿਖਾਇਆ ਕਿਉਂਕਿ ਉਹਨਾਂ ਦਿਨਾਂ 'ਚ ਉਹ ਸੇਵਿੰਗਸ ਕਰਦੇ ਸੀ। ਹੁਣ ਸਾਡੀ ਜ਼ਿੰਦਗੀ ਆਈ ਚਲਾਈ 'ਤੇ ਨਿਰਭਰ ਕਰਦੀ ਆ, ਉਹਨੇ ਹਜੇ ਆਏ ਨਹੀਂ ਹੁੰਦੇ, ਕ੍ਰੈਡਿਟ ਕਾਰਡ 'ਚੋਂ ਪਹਿਲਾਂ ਜਾ ਚੁੱਕੇ ਹੁੰਦੇ ਆ, ਇਸ ਲਈ ਹਿਸਾਬ ਰੱਖਣਾ ਵੀ ਕਾਹਦਾ, ਜਾਂ ਇੰਟਰਸਟ ਕੈਲਕੂਲੇਟ ਵੀ ਬੰਦਾ ਕਹਿੰਦਾ ਕਾਹਦਾ ਕਰਨਾ। ਆਪਾਂ ਸਰਵਾਈਵਲ ਮੋਡ 'ਚ ਆ, ਜ਼ਿੰਦਗੀ ਜਿਉਣ ਵਾਲੇ ਲੋਕ ਘੱਟ ਨੇ, ਇਸ ਕਰਕੇ ਸਾਨੂੰ ਹੁੰਦਾ ਆ ਯਾਰ ਕੀ ਸਮਝਣਾ ਇਹਦਾ, ਜਾਂ ਫਿਰ ਪਤਾ ਹੀ ਆ ਆਈ ਚਲਾਈ ਚੱਲੀ ਜਾਂਦੀ ਹੈ,
0: ਜਾਂ ਫਿਰ ਇੱਦਾਂ ਕਹਿ ਲਓ ਵੀ ਸਾਨੂੰ ਇਸ ਮਾਰਕੀਟ 'ਚ ਇਸ ਸਮਾਜ 'ਚ ਘੱਟ ਹੀ ਇੰਨੇ ਕੁ ਵੱਡੇ ਵੱਡੇ ਪੈ ਰਹੇ ਆ ਵੀ ਆਹ ਤਾਂ ਸਾਨੂੰ ਨਿੱਕੇ ਨਿੱਕੇ ਜੇ ਜਾਪਦੇ ਆ।
1: ਮਤਲਬ ਜਾਣੀ ਪੈਸੇ ਆਉਣ ਤੋਂ ਪਹਿਲਾਂ ਜਾ ਚੁੱਕੇ ਹੁੰਦੇ ਆ, ਸਿਸਟਮ ਇੱਦਾਂ ਦਾ ਬਣਾ ਦਿੱਤਾ ਗਿਆ ਪਲਾਸਟਿਕ ਮਨੀ ਦਾ, ਉਸ ਕਰਕੇ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਜ਼ਹਿਮਤ ਵੀ ਨਹੀਂ ਕਰਦੇ। ਜ਼ਹਿਮਤ ਉਹ ਬੰਦਾ ਕਰੂਗਾ, ਆ ਪੁਆਇੰਟ ਸਿਸਟਮ ਦੀ ਗੱਲ ਉਹ ਕਰੂਗਾ ਜਿਹਦੀ ਆਮਦਨੀ ਇੰਨੀ ਜ਼ਿਆਦਾ। ਪਰ ਤੁਸੀਂ ਦੱਸੋ ਆ ਮਾਰਾ ਲਾਊਂਜ 'ਚ ਬਹਿਣਾ, ਫ੍ਰੀਕੁਐਂਟ ਫਲਾਇਰ ਫਲੂਇਰ, ਤੁਹਾਨੂੰ ਇਹਨਾਂ ਚੀਜ਼ਾਂ ਦਾ ਕੋਈ ਹੈ ਟਾਈਮ ਖਰਾਬ ਕਰਨ ਦੀ ਲੋੜ? ਡੁੱਬੀ ਤਾਂ ਜੇ ਸਾਹ ਨਾ ਆਇਆ।
0: ਅੱਛਾ, ਇਹਦੇ 'ਚ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ, ਇਹਦੇ ਯੂਰਪ ਨੇ ਕਹਿੰਦੇ ਇਹ ਮਾਡਲ ਲੈ ਕੇ ਆਉਂਦਾ ਸੀ, ਹੁਣ ਜਿਹੜੇ ਯੂਰਪ 'ਤੇ ਕੋਈ ਐਕਸਪੀਰੀਅੰਸ ਆ ਕਿਸੇ ਨੂੰ, ਜਾਂ ਜਿਹੜੇ ਘੁੰਮਦੇ ਫਿਰਦੇ ਰਹਿੰਦੇ ਆ ਜਾਂ ਫਿਰ ਇਸ ਟਾਈਮ ਕੋਈ ਸੁਣਦੇ ਆ ਯੂਰਪ ਤੋਂ ਲੋਕ, ਜਾਂ ਫਿਰ ਵੈਸੇ ਜਿਨ੍ਹਾਂ ਨੂੰ ਨੌਲੇਜ ਹੁੰਦੀ ਆ, ਉਹ ਵੀ ਜੇ ਦੱਸ ਸਕਦੇ ਹੋ ਤਾਂ ਤੁਸੀਂ ਦੱਸਿਓ ਵੀ ਕੀ ਤੁਹਾਡਾ ਉੱਥੋਂ ਦੇ ਬਾਰੇ ਐਕਸਪੀਰੀਅੰਸ ਆ। ਫਿਲਹਾਲ ਜੋ ਮੈਂ ਵੇਖ ਪਾ ਰਿਹਾ ਵਾਂ, 2015 ਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਉਹ ਕਦਮ ਚੁੱਕਿਆ ਸੀ ਜਿਹੜਾ ਸ਼ਾਇਦ ਆਸਟ੍ਰੇਲੀਆ ਨੇ ਹੁਣ ਇਸ ਟਾਈਮ ਚੁੱਕਿਆ, ਜਿਹਦੇ ਉੱਤੇ ਬਹਿਸ ਚੱਲ ਰਹੀ ਹੈ ਰਲਦਾ ਮਿਲਦਾ ਜਾਂ ਕਹਿ ਲਓ। ਉਹਨਾਂ ਨੇ ਜਿਹੜੀ ਐਕਸਚੇਂਜ ਫੀਸ ਸੀ ਸਭ ਤੋਂ ਪਹਿਲਾਂ ਤਾਂ ਕਹਿੰਦੇ ਕਿ ਯੂਰਪੀਅਨ ਯੂਨੀਅਨ ਨੇ ਉਹ ਕੈਪ ਕਰ ਦਿੱਤੀ ਸੀ। ਉਹਦੇ ਵਿੱਚ ਕੀ ਸੀਗਾ ਵੀ ਤੁਸੀਂ 0.2% ਅਤੇ ਕ੍ਰੈਡਿਟ ਕਾਰਡ ਦੇ ਉੱਤੇ ਵੱਧ ਤੋਂ ਵੱਧ 0.3% ਜਿਹੜੀ ਐਕਸਚੇਂਜ ਫੀਸ ਹੋਊਗੀ, ਬੈਂਕ ਆਪਣੀ ਮਰਜ਼ੀ ਦੇ ਨਾਲ ਨਹੀਂ ਲਾ ਸਕਦਾ ਐਕਸਚੇਂਜ ਫੀਸ। ਫਿਰ ਇਹ ਹੋ ਗਈ ਇੰਟਰਚੇਂਜ ਫੀਸ, ਸੇਮ ਹੋ ਗਈ
1: ਉਹਦੇ ਨਾਲ ਮਿਲਦਾ ਜੁਲਦਾ ਹੀ ਹੋ,
0: ਜਿਹਦੇ ਨਾਲ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ। ਅਤੇ ਉਹਦਾ ਮਤਲਬ ਇਹ ਹੁੰਦਾ ਕਿ ਜਿਹੜੀ ਜੇ ਮਤਲਬ ਹੋਰ ਕਿਸੇ ਨੂੰ ਕੋਈ ਪਤਾ ਤਾਂ ਵੱਧ ਦੱਸ ਸਕਦਾ ਭਾਈ ਵੀ ਜਿੱਦਾਂ ਮੰਨ ਲਓ ਆਪਾਂ ANZ ਤੋਂ ਪੇ ਕੀਤਾ ਅਤੇ ਅੱਗੇ ਤੁਹਾਡੀ ਦੁਕਾਨ ਆ, ਤੁਹਾਡੇ ਕੋਲ ਕੜੂਚਾ ਜਾਂ ਅਕਾਊਂਟ ਤੁਹਾਡੇ ਕੋਲ ਹੈਗਾ ਵਾ
1: ਉਦਾਂ ਦੀ
0: ਕਾਮਨਵੈਲਥ ਦੀ ਮੰਨ ਲਓ, ਅਤੇ ਮੈਂ ANZ ਦਾ ਗਾਹਕ ਹਾਂ ਅਤੇ ਉਹ ਜਦੋਂ ਉਹਨੇ ਪੈਸੇ ਕੱਟੇ ਤੇ ਉਸ ਫੀਸ ਦੇ ਵਿੱਚੋਂ ਉਹ ਤੁਹਾਨੂੰ ਹਿੱਸੇਦਾਰੀ ਦਊਗਾ।
1: ਸਹੀ
0: ਹੈ ਨਾ। ਸੋ ਉਹਦੇ ਉੱਤੇ ਕੈਪ ਕਰ ਦਿੱਤਾ ਗਿਆ। ਸੋ ਉਸ ਤੋਂ ਬਾਅਦ ਇੱਕ ਹੋਰ ਜਿਹੜਾ ਫੇਰ ਬਦਲ ਕੀਤਾ ਗਿਆ ਕਿ ਸਰਚਾਰਜ ਜਿਹੜਾ ਵਾ ਉਹ ਬੰਦ ਕਰ ਦਿੱਤਾ ਗਿਆ ਜਿੱਦਾਂ ਹੁਣ ਆ। ਉਹ ਯੂਰਪੀਅਨ ਯੂਨੀਅਨ ਨੇ ਕੀਤਾ 2018 ਦੇ ਵਿੱਚ ਅਤੇ ਹੁਣ ਤੁਸੀਂ ਨਹੀਂ ਇਹ ਪਾਬੰਦੀ ਲਾ ਸਕਦੇ। ਅੱਛਾ, ਉਸ ਤੋਂ ਬਾਅਦ ਕੀ ਫਰਕ ਪਿਆ ਇਹ ਆਪਾਂ ਵੇਖਦੇ ਹਾਂ ਵੀ ਕੀ ਉਹਦੇ ਨਾਲ ਫਰਕ ਪਿਆ। ਉਸ ਤੋਂ ਬਾਅਦ ਪਹਿਲਾਂ ਆਪਾਂ ਕਾਲਰ ਲੈ ਲਈਏ। 280 ਤੁਸੀਂ ਆਉਂਦੇ ਰਹੋ ਜੀ।
3: ਦੋਨਾਂ ਵੀਰਾਂ ਨੂੰ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ ਜੀ।
3: ਹੁਣ ਆਪਾਂ ਜੀ ਗੱਲ ਕਰ ਰਹੇ ਹਾਂ ਕ੍ਰੈਡਿਟ ਕਾਰਡ ਦੀ, ਇਹਦਾ ਜਿਹੜਾ ਨੁਕਸਾਨ ਹੈ ਜੀ ਉਹ ਜ਼ਿਆਦਾਤਰ ਪਿਆ ਹੈ ਜੀ ਬਿਜ਼ਨਸ ਨੂੰ।
1: ਥੋੜਾ ਜਿਹਾ ਫੋਨ ਨੇੜੇ ਕਰ ਲਓਗੇ ਆਪਣੇ, ਥੋੜੀ ਆਵਾਜ਼ ਦੂਰੋਂ ਆਉਂਦੀ ਲੱਗਦੀ। ਐਂ ਲੱਗਦਾ ਪਿਛਲੀ ਸੀਟ ਤੇ ਬੈਠੇ ਹੁੰਦੇ ਤੁਸੀਂ।
3: ਨਹੀਂ ਮੈਂ ਡਰਾਈਵਿੰਗ ਕਰ ਰਿਹਾ ਪਰ ਕਾਰ ਨਾਲ ਅਟੈਚ ਹੈ ਜੀ।
1: ਅੱਛਾ ਠੀਕ ਹੈ ਜੀ।
0: ਜੀ ਬਲੂਟੁੱਥ
3: ਹੈ। ਹਾਂਜੀ, ਜਿਹੜਾ ਜਿਹੜਾ ਨੁਕਸਾਨ ਹੈ ਜੀ ਕ੍ਰੈਡਿਟ ਕਾਰਡ ਸਰਕਾਰ ਚ ਬੰਦ ਹੋਣ ਦਾ, ਉਹ ਬਿਜ਼ਨਸਮੈਨ ਨੂੰ ਪਿਆ ਜੀ। ਕਿਉਂਕਿ ਜਿਹੜੇ ਬੰਦੇ ਦੀ ਟਰਨਓਵਰ $50,000 ਦੀ ਹੈ, ਮੰਨ ਲਓ ਮਹੀਨੇ ਦੀ ਕਿਸੇ ਦੁਕਾਨ ਦੀ ਵੀ, ਉਹਨੂੰ ਘੱਟੋ ਘੱਟ ਵੀ ਸਾਲ ਦਾ $5,000-$6,000 ਸਰਚਾਰ ਜੋ ਕੋਲੋਂ ਭਰੇਗਾ ਜੀ।
0: ਨਹੀਂ ਪਰ ਉਹ ਤੁਹਾਨੂੰ ਨਹੀਂ ਲੱਗਦਾ ਵੀ ਉਹ ਗਾਹਕ ਨੂੰ ਪਾਸ ਔਨ ਕਰ ਦੂਗਾ?
3: ਨਹੀਂ, ਗਾਹਕ ਨੂੰ ਪਾਸ ਔਨ ਕਿਵੇਂ ਕਰੇਗਾ ਜੀ? ਗਾਹਕ ਤਾਂ ਕਹਿੰਦਾ ਮੈਂ, ਮੇਰੀ 50 ਰੁਪਏ ਦੀ ਬੁਕਿੰਗ ਸੀ, ਮੈਂ ਤਾਂ 50 ਹੀ ਦੇਣੇ ਆ, ਮੈਂ 52 ਕਿਉਂ ਦੇਵਾਂ ਜੀ, 52 ਕਿਉਂ ਦੇਵਾਂ?
0: ਨਹੀਂ ਪਰ ਉਹ ਵਧਾ ਦੂਗਾ ਨਾ ਰੇਟ ਆਪਣੇ, ਉਹ ਕਿਉਂ ਪੱਲੋਂ ਕੋਲ ਲਾਉਂਦਾ? ਉਹ
3: ਮਹਿੰਗਾਈ ਹੋਏਗੀ ਜੀ ਹਰ ਚੀਜ਼ 'ਚ, ਉਹ ਐਂਡ ਆਫ ਦਾ ਡੇ ਪੈਣੇ ਪਬਲਿਕ ਤੇ ਹੈ ਜੇ ਰੇਟ ਵਧਾਉਂਦੇ ਆ ਤਾਂ।
0: ਉਹੀ ਕਹਿ ਰਹੇ ਨਾ ਵੀ ਉਹ ਪਬਲਿਕ ਤੇ ਪੈ ਗਿਆ।
3: 500 ਰੁਪਏ ਮਹੀਨਾ ਭਰ ਰਿਹਾ ਕੱਲਾ ਸਰਚਾਰ ਚ, ਉਹ ਔਖਾ, ਉਹ ਔਖਾ ਹੋਇਆ ਜੀ ਕੰਮ।
1: ਨਹੀਂ ਸਹੀ ਆ, ਦੁਕਾਨਦਾਰ ਦੇਖੋ ਸਾਡੇ ਬਜ਼ੁਰਗ ਤੁਹਾਨੂੰ ਇਹੀ ਕਹਿੰਦੇ ਵੀ ਦੁਕਾਨਦਾਰ ਕਦੇ ਵੀ ਘਾਟੇ ਚ ਨਹੀਂ ਜਾਂਦਾ, ਉਹ ਤਾਂ ਹੈ ਹੀ, ਉਹਦਾ ਨਾ ਹੀ ਵਪਾਰੀ ਆ, ਉਹਨੇ ਤਾਂ ਕੁਛ ਨਾ ਕੁਛ ਰਾਹ ਢੰਗ ਤਰੀਕਾ ਉਹਨੂੰ ਲੱਭਣਾ ਹੀ ਪੈਣਾ ਜਾਂ ਉਹਨੇ ਆਲਰੇਡੀ ਲੱਭ ਲਿਆ ਹੋਣਾ।
3: ਪਰ ਹੁਣ ਮੇਰਾ ਵੀ ਇੱਕ ਸਮਾਲ ਬਿਜ਼ਨਸ ਹੈ ਜੀ, ਹੁਣ ਸਾਡੇ ਕੋਲ 70% ਗੋਰਾ ਕਸਟਮਰ ਹੈ
1: ਜੀ,
3: 80%। ਉਹ ਆ ਕੇ ਕਹਿੰਦਾ ਯਾਰ ਪਹਿਲਾਂ ਤਾਂ ਤੁਸੀਂ 50 ਰੁਪਏ ਲੈਂਦੇ ਸੀ, ਅਸੀਂ 53, ਹੁਣ ਕੀ ਹੋ ਗਿਆ? ਹੁਣ ਜੇ ਉਹਨੂੰ ਅਸੀਂ ਐਕਸਪਲੇਨ ਕਰਦੇ ਹਾਂ ਦੇ ਜਾਂਦਾ, ਹੱਸ ਕੇ ਨੀ ਦਿੰਦਾ ਫਿਰ।
1: ਫਰਕ ਤਾਂ ਪੈਂਦਾ।
3: ਹਾਂ ਫਰਕ ਪੈਂਦਾ। ਉਹਦੇ ਨਾਲ ਕੀ ਹੈ ਜੀ, ਫਿਰ ਜਿਹੜਾ ਬੰਦਾ ਗਵਾਂਢੀ ਹੈ ਉਹ 52 ਰੁਪਏ ਲੈ ਰਿਹਾ, ਕਹਿੰਦਾ ਕੋਈ ਗੱਲ ਨੀ ਮੈਂ ਭਰ ਦੂੰਗਾ 500 ਰੁਪਏ ਮਹੀਨਾ, ਕੰਪੀਟੀਸ਼ਨ ਹੋ ਗਿਆ ਜੀ 2 ਰੁਪਏ ਦਾ, ਕੋਈ ਤਾਂ ਕਾਫੀ ਨਹੀਂ ਲਊਗਾ, ਦੂਜੇ ਦਿਨ ਲੈ ਲੂਗਾ।
1: ਹਾਂ ਗਵਾਂਢੀ ਦੇ $5 ਦੀ ਕਾਫੀ ਮਿਲਦੀ ਹੈ, ਬੰਦਾ ਫਿਰ 7-11 ਤੋਂ ਹੀ ਲੈ ਲੂਗਾ।
3: ਹਾਂ ਬੰਦਾ 7-11 ਤੋਂ ਲੈ ਲੂਗਾ ਜੀ, ਗੱਲ ਇਹ ਹੈ
1: ਨਾਲੇ ਉੱਥੋਂ ਤੇਲ ਪਵਾ ਲੂਗਾ।
3: ਜਿਹੜਾ ਯੂਜ਼ ਕਰਨ ਦਾ ਤਰੀਕਾ ਹੈ, ਜੇ ਤਾਂ ਡੇਟ ਟੂ ਡੇਟ ਕਰਦੇ ਹੋ ਫਿਰ ਤਾਂ ਕ੍ਰੈਡਿਟ ਕਾਰਡ ਠੀਕ ਹੈ ਜੀ, ਨਹੀਂ ਤਾਂ ਹੈ ਘੱਟ ਨਾ ਕਰੀਏ ਜੀ ਐਂਡ ਆਫ ਦਾ ਡੇ।
1: ਹਾਂ ਉਹ ਤਾਂ ਸਹੀ ਹੈ ਜੀ, ਪਲਾਸਟਿਕ ਮਨੀ
3: ਜਿਹੜਾ ਕਹਿੰਦਾ ਜੀ। ਮੈਂ ਤੁਹਾਨੂੰ ਐਕਸਪੀਰੀਅੰਸ ਦੱਸਦਾ ਜੀ, ਮੈਂ ਨਾਮ ਨੀ ਲੈਂਦਾ, ਚਲੋ ਮੇਰਾ ਇੱਕ ਮਿੱਤਰ ਪਿਆਰਾ ਮੈਨੂੰ ਕਹਿੰਦਾ ਵੀ $5,000 ਲੋੜ ਹੈ, ਮੈਂ ਕਿਹਾ ਯਾਰ ਮੇਰੇ ਕੋਲ ਹੈ ਨੀ, ਕਹਿੰਦਾ ਮੇਰੀ ਦੁਕਾਨ ਤੇ ਕ੍ਰੈਡਿਟ ਕਾਰਡ ਘਸਾਰੇ, ਜੋ ਇੰਟਰਸਟ ਪਊਗਾ ਮੈਂ ਦੇ ਦਾਂਗਾ
1: ਜੀ। ਇਹ ਤੁਸੀਂ ਇਹ ਸੋਚੋ ਵੀ ਇਹ ਕਈ ਨਾ ਭਰੇ ਜਾ ਸਕਦੇ ਇਸ ਕਤਾਰ ਚ,
3: ਸੀਗਾ ਜੀ ਮੈਂ ਕਰਤਾ ਜੀ, ਮੈਂ ਕਰਤਾ ਯਾਰੀ ਦੋਸਤੀ ਚ, ਚਲੋ ਜੀ ਹਿਸਾਬ ਹੋ ਗਿਆ ਜੀ, ਬੈਂਕ ਸਟੇਟਮੈਂਟ ਦੇ ਤੀ ਵੀ 200 ਰੁਪਇਆ ਵਿਆਜ ਪੈ ਗਿਆ ਜੀ, 3 ਮਹੀਨੇ ਤੋਂ ਪੈਸੇ ਵਰਤੇ ਆ ਜੀ, ਦਿਓ ਇਹਦਾ ਉਹ ਯਾਰ ਵਿਆਜ ਕੀ ਦੇਣੀ ਯਾਰ, ਤੈਨੂੰ ਬੈਂਕ ਨੂੰ ਵੀ ਵਿਆਜ ਦੇਈਦੀ ਹੈ, ਪੁਰਾਣਾ ਟਿਮਕਣਾ, ਚਲੋ ਜੀ ਮੈਨੂੰ ਤਾਂ 10% GST ਪੈ ਗਈ, ਮੈਂ ਆਪਣਾ ਐਫਓਸ ਯੂਜ਼ ਕੀਤਾ ਸੀ, ਉੱਥੇ ਡਰਾਮਾ ਸ਼ੁਰੂ ਹੋ ਗਿਆ ਜੀ, ਮੈਂ ਕਿਹਾ ਕੋਈ ਗੱਲ ਨੀ ਪੈਸੇ ਦਿਓ, ਪੈਸੇ ਦਿੱਤੇ ਆਪਾਂ ਜੀ ਕਾਰਡ, 15 ਦਿਨਾਂ ਬਾਅਦ ਫੇਰ ਫੋਨ ਆ ਗਿਆ ਮੈਨੂੰ ਯਾਰ ਇੱਕ $10,000, ਮੈਂ ਕਿਹਾ ਵੀ ਪੈਸੇ ਹੈ ਨੀ, ਕਹਿੰਦਾ ਕਾਰਡ ਤੋਂ, ਮੈਂ ਕਿਹਾ ਵੀ ਮੈਂ ਵਾਰੀ ਵਾਰੀ ਵਿਆਜ ਨੀ ਭਰ ਸਕਦਾ ਗਾ ਭਾਈ, ਮੈਂ ਕਿਹਾ ਮੈਂ ਬੰਦ ਹੀ ਕਰਾਤਾ, ਮੈਂ ਕਿਹਾ ਤੂੰ ਮੈਨੂੰ ਮੱਤ
1: ਦੇ,
3: ਮੈਂ ਬੰਦ ਹੀ ਕਰਾਤਾ, ਮੈਂ ਕਿਸੇ ਨੂੰ ਵੀ ਨੀ ਦੇਣਾ।
1: ਤੁਸੀਂ ਇਹ ਵਧੀਆ 5,000 ਵਾਲਾ ਸੀਗਾ, ਮੈਂ 6,500 ਕਹਿਣ ਲੱਗਿਆ ਸੀਗਾ ਪਹਿਲਾਂ, ਨਾ ਬਦਲ ਜਾਂਦੇ ਨਾ
0: ਤੁਸੀਂ ਤੇ ਫਿਰ ਆਪਣਾ ਦੁੱਖ ਦੁੱਖਣ ਲੱਗ ਪਏ,
1: ਉਹ XYZ ਨਾ ਥੋੜੇ ਜਿਹੇ ਚੇਂਜ ਹੋ ਜਾਂਦੇ ਨਾ,
0: XYZ ਤੋਂ ਤੇ ਆਪਣੇ ਨਾਂ ਹੁੰਦੇ ਹੀ ਨੀਗੇ, ਕਿਉਂ ਝੂਠ ਬੋਲਦੇ ਤੁਸੀਂ
1: ਐਕਸ?
3: ਜਿਹੜੇ ਰਿਲੇਸ਼ਨ ਚ ਵੀ ਫਰਕ ਪੈਂਦਾ ਹੈ ਜੀ, ਜੇ ਤੁਹਾਡਾ ਰਿਲੇਸ਼ਨ ਮੰਨ ਲਓ ਬਹੁਤ ਜ਼ਿਆਦਾ ਹੈ ਨਾ, ਤਾਂ ਤੁਹਾਨੂੰ ਕਿਤੇ ਨਾ ਕਿਤੇ ਬੰਦਾ ਕਹਿ ਹੀ ਦਿੰਦਾ ਯਾਰ ਵਰਤਦੇ ਯਾਰ, ਮੈਂ ਗੱਡੀ ਲੈਣੀ ਹੈ,
0: ਕਸਾਇਆ ਬਹੁਤ ਵਧੀਆ ਲੱਗ ਰਿਹਾ ਸ਼ਬਦ ਯਾ ਯਾਰ ਮੇਰਾ
1: ਕਾਰਡ ਕਸਾ ਰਹੀ ਹੈ
0: ਕਾਰਡ ਕਸਾਇਆ ਮੇਰੇ ਲਈ ਮਾੜਾ ਜਿਹਾ
3: ਕੋਵਿਡ ਦੇ ਵਿੱਚ ਕਿਸੇ ਨੂੰ 21,000 ਦੀ ਕਾਰ ਲੈ ਕਾਰ ਲੈ ਕੇ ਦਿੱਤੀ ਸੀ ਜੀ ਕੰਮ ਹੈ ਨਹੀਂ ਸੀ ਬੰਦੇ ਕੋਲੋਂ ਤੇ
0: ਕਾਰ ਤੇ ਮੇਰੀ ਵੀ ਲੈਣ ਵਾਲੀ ਹੈ ਭਾਈ ਗੋਲ ਮੋਲ ਕਰਨ ਤੇ ਆ ਵਧੀਆ ਤਰੀਕਾ ਹੁੰਦਾ ਅਗਲੇ ਨੂੰ ਕਹਿੰਦਾ ਲੈ ਜਾ ਤੈਨੂੰ ਕਾਹਦੀ ਲੋੜ
1: ਹੈ
0: ਮੈਨੂੰ
1: ਹੱਸਣ ਲਾ ਲਿਆ ਜੀ ਮੈਂ ਕਿਹਾ ਵੀ ਕਿਹੜੇ ਵੇਲੇ ਆਏ ਰਾਮ ਜੀ
0: ਆ ਵੇਖ ਲੋ ਤੁਸੀਂ
3: ਪੂਰਨ ਸਿੰਘ ਨੂੰ ਪੈਸੇ ਨਾ ਮਿਲਦੇ ਹੁਣ
0: ਜੀ
1: ਸੱਸ ਨੂੰ ਨੂੰ ਦੱਸੇ ਹੈ ਬਾਈ ਜੀ ਉਹ ਕਹਿੰਦੀ ਵੀ ਜਦੋਂ ਸਾਡੇ ਵੇਲਿਆਂ ਚ ਨਾ ਕਹਿੰਦੀ ਵੀ ਘੁੰਡ ਕੱਢ ਕੇ ਰੱਖੀਦਾ ਸੀਗਾ ਹਨਾ ਅੱਜ ਦਾ ਜਮਾਨਾ ਦੇਖ ਲੋ ਤੇ ਉਹਦੀ ਨੂੰਹ ਨੂੰ ਕਹਿੰਦੀ ਆਹੋ ਜੇ ਸ਼ਕਲ ਚੱਜ ਦੀ ਨਾ ਹੋਵੇ ਤਾਂ ਘੁੰਡ ਕੱਢ ਕੇ ਰੱਖਣਾ
0: ਉਦੋਂ ਪਾਰਲਰ ਨਹੀਂ ਸੀ ਨਾ ਹੁੰਦੇ ਇੰਨੇ
1: ਕਹਿੰਦੀ ਘੁੰਡ ਕੱਢਣੇ ਪੈਂਦੇ
0: ਉਹ ਅਰਚਨਾ ਪੂਰਨ ਸਿੰਘ ਤੋਂ ਚੇਤੇ ਆ ਗਿਆ ਉਹ ਸਿੱਧੂ ਬੜਾ ਦੰਦ ਹੁੰਦਾ ਜੇ ਸਹੀ ਕਰਾ ਕੇ ਆਇਆ ਨਾ ਚਲੋ ਐਨੀਵੇ ਤੁਸੀਂ ਕਾਰਡ ਦਿਓ
1: ਉਹ ਕਸਾਓ ਜੀ ਇਹਦਾ ਭਲਾ
0: ਹਾਂਜੀ ਕੀ ਕਹਿ ਰਹੇ ਤੁਸੀਂ
1: ਐਗਜ਼ਾਮਪਲ ਦੇਣ ਦੇ ਸੀ ਉਹ ਕਹਿੰਦੇ ਵੀ ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ ਅੱਗੇ ਚਲੋ ਜੀ
0: ਹਾਂਜੀ
3: ਬਾਕੀ ਜੀ ਬੈਨੀਫਿਟ ਇਹਦਾ ਇਹ ਹੈ ਜੀ ਜੇ ਤੁਸੀਂ ਢੰਗ ਸਿਰ ਵਰਤੋ ਟਾਈਮ ਟੂ ਟਾਈਮ ਪੇ ਕਰੋ ਫਿਰ ਨੁਕਸਾਨ ਨਹੀਂ ਹੈਗਾ ਉਹ ਭਾਜੀ ਦੀ ਗੱਲ ਸਹੀ ਹੈ ਕੁਛ ਆਫਸਾਈਡ ਦੇ ਵਿੱਚ ਤੁਸੀਂ 5-6% ਦਾ ਮਾਰਜਨ ਲੈ ਜਾਂਦੇ ਹੋ ਨਹੀਂ ਤਾਂ ਐਂਡ ਆਫ ਦਾ ਡੇ ਦਾ ਨੁਕਸਾਨ ਹੀ ਹੈ ਜੀ ਖਰਚਾ ਜ਼ਿਆਦਾ ਹੁੰਦਾ ਕਾਰਡ
0: ਤੋਂ ਗੁੱਡ ਹੈ ਗੁੱਡ ਹੈ ਥੈਂਕ ਯੂ ਤੁਹਾਡਾ ਥੈਂਕ ਯੂ
3: ਖਰਚਾ ਜ਼ਿਆਦਾ ਹੁੰਦਾ
0: ਜੀ ਥੈਂਕ ਯੂ ਥੈਂਕ ਯੂ ਨਹੀਂ ਬੜੀ ਵਧੀਆ ਚੀਜ਼ ਆ ਸਿਰਫ ਇਹੋ ਹੀ ਆ ਵੀ ਬੰਦਾ ਢੰਗ ਤਰੀਕੇ ਦੇ ਨਾਲ ਵਰਤੇ ਸੋ ਖੈਰ ਸਮਾਂ ਹੋ ਗਿਆ ਸਾਡਾ ਇੱਕ ਬ੍ਰੇਕ ਲੈਣ ਦਾ ਅਤੇ ਆ ਕੇ ਫਿਰ ਆਪਾਂ ਯੂਰਪ ਨੂੰ ਆਸਟ੍ਰੇਲੀਆ ਦੇ ਨਾਲ ਜੋੜ ਕੇ ਵੇਖਦੇ ਹਾਂ ਵੀ ਜਿਹੜੀ ਇਹ ਰੌਲਾ ਪੈ ਰਿਹਾ ਵੀ ਆਸਟ੍ਰੇਲੀਆ ਕਿੱਥੇ ਗਲਤੀ ਕਰ ਰਿਹਾ ਯੂਰਪ ਨੇ ਕਿੱਥੇ ਇਹਨਾਂ ਦੇ ਨਾਲੋਂ ਥੋੜ੍ਹਾ ਜਿਹਾ ਵਾਜਬ ਕਦਮ ਚੁੱਕਿਆ ਸੀ ਇੱਕ ਆਪਾਂ ਬ੍ਰੇਕ ਲਈਏ ਅਤੇ ਫਿਰ ਆ ਕੇ ਉਸ ਪੱਖ ਦੇ ਉੱਤੇ ਵੀ ਝਾਤੀ ਮਾਰਦੇ ਹਾਂ ਅਤੇ ਬਾਕੀ ਤੁਸੀਂ ਜੇ ਕੋਈ ਸਾਂਝ ਪਾਉਣੀ ਹੋਵੇ ਤਾਂ ਤੁਸੀਂ ਹੋਲਡ 'ਤੇ ਆ ਕੇ ਰਹਿ ਸਕਦੇ ਹੋ ਵਾਰ ਵਾਰ ਤੁਸੀਂ ਕੱਟੋ ਨਾ ਤੁਸੀਂ ਹੋਲਡ 'ਤੇ ਰਹਿ ਲਓ ਅਤੇ ਜਦੋਂ ਤੁਹਾਨੂੰ ਆਵਾਜ਼ ਪਊਗੀ ਫਿਰ ਤੁਸੀਂ ਗੱਲ ਕਰਿਓ ਆਪਾਂ ਇੱਕ ਬ੍ਰੇਕ ਲੈ ਕੇ ਆਉਂਦੇ ਹਾਂ ਰੇਡੀਓ ਹਾਂਜੀ 1674 AM

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਭਾਈ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ, ਚੜ੍ਹਦੀ ਕਲਾ ਦੇ ਵਿੱਚ ਹੋਊਗੇ ਅਤੇ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ। ਅੱਜ ਗੱਲਾਂ ਬਾਤਾਂ ਸਾਡੀਆਂ ਕ੍ਰੈਡਿਟ ਕਾਰਡ ਅਤੇ ਸਰਚਾਰਜ ਨੂੰ ਲੈ ਕੇ ਚੱਲ ਰਹੀਆਂ। ਸਰਚਾਰਜ ਕੀ ਬੰਦ ਹੋਇਆ, ਇੱਥੇ ਚਰਚੇ ਹੋਰ ਸ਼ੁਰੂ ਹੋ ਗਏ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ ਦੇ ਜੇ ਇਸ ਹਿੱਸੇ 'ਚ ਹੁਣੇ ਹੁਣੇ ਜੁੜੇ ਹੋ ਤਾਂ ਤੁਹਾਨੂੰ ਜੀ ਆਇਆਂ ਨੂੰ। ਵਕਫੇ ਤੋਂ ਪਹਿਲਾਂ ਕਾਫੀ ਸਾਰੀਆਂ ਗੱਲਾਂ ਬਾਤਾਂ ਹੋ ਚੁੱਕੀਆਂ, ਕੁਛ ਸੱਜਣਾਂ ਦੇ ਫੋਨ ਵੀ ਆਏ ਆ, ਉਹਨਾਂ ਨੇ ਵੀ ਆਪਣੀ ਇਨਪੁੱਟ ਦਿੱਤੀ ਆ, ਗੱਲਬਾਤ ਕੁਛ ਉਸ ਤਰਫ ਵੀ ਜਾ ਨਿਕਲੀ ਆ ਵੀ ਕ੍ਰੈਡਿਟ ਕਾਰਡ ਜਿਹੜੇ ਆ ਭਾਈ ਇੱਕ ਤਰ੍ਹਾਂ ਦੀ ਸਹੂਲਤ ਆ ਅਤੇ ਇਹ ਸਹੂਲਤ ਉਸ ਲਿਹਾਜ਼ ਨਾਲ ਜੇ ਲੈਂਦੇ ਰਹੀਏ ਤਾਂ ਕੋਈ ਮਾੜੀ ਗੱਲ ਵੀ ਨਹੀਂ। ਪਰ ਨਾਲ ਰਣਜੋਤ ਹੋਣਾ ਨੇ ਗੱਲ ਇਹ ਵੀ ਛੇੜੀ ਸੀ ਕਿ ਜਿਹੜੀ ਇਹ ਫਾਈਨੈਂਸ਼ੀਅਲ ਮੈਨੇਜਮੈਂਟ ਆ ਇਹ ਸਾਡੇ ਹਿੱਸੇ ਆਈ ਨਹੀਂ ਕਿਸੇ ਨਾ ਕਿਸੇ ਢੰਗ ਨਾਲ, ਜਾਂ ਕਹਿ ਲਓ ਸਾਡੇ ਬਹੁਤਿਆਂ ਦੇ ਹਿੱਸੇ ਨਹੀਂ ਆਈ। ਅਤੇ ਮੈਂ ਉਹਦਾ ਜਵਾਬ ਇਹ ਦਿੱਤਾ ਸੀ ਵੀ ਕਿਉਂਕਿ ਆਈ ਚਲਾਈ 'ਚ ਰਹੇ ਹਾਂ, ਸੇਵਿੰਗਸ ਵਾਲੀਆਂ ਹੁੰਦੀਆਂ ਨਹੀਂ, ਇਸ ਕਰਕੇ ਬੰਦਾ ਮਾਤੜ ਜਿਹਾ ਬਣ ਕੇ ਚੁੱਪ ਚਾਪ ਕਰਕੇ ਹੈ ਨਾ ਤੁਰਿਆ ਰਹਿੰਦਾ, ਬਲਦ ਵਾਂਗੂ ਢੱਗੇ ਵਾਂਗੂ। ਪਰ ਜਦ ਇਹ ਸੇਕ ਲੱਗਦੇ ਆ, ਹੁਣ ਜਿਵੇਂ ਆ 1.4%, 1.5%, ਜਿਵੇਂ ਹੁਣ ਜੋਧ ਹੁਣੀ ਦੱਸਦੇ ਆ, ਉਹ ਸੱਜਣ ਪਿਆਰੇ ਆ ਕੇ ਦੱਸ ਕੇ ਗਏ ਕ੍ਰੈਡਿਟ ਕਾਰਡ ਲੈ ਲਿਆ ਉਹ 24% 24% 'ਤੇ ਹੈ ਨਾ ਤੁਸੀਂ ਇੰਟਰਸਟ ਭਰਦੇ ਹੋ। ਜਦ ਇੱਦਾਂ ਦੀਆਂ ਕਾਫੀ ਸਾਰੇ ਤੁਹਾਡੇ ਐਪੀਸੋਡ ਹੋ ਜਾਂਦੇ ਆ ਲਾਈਫ ਵਿੱਚ, ਫਿਰ ਤੁਹਾਨੂੰ ਲੱਗਦਾ ਨਹੀਂ ਯਾਰ ਚਾਹੇ ਆਮਦਨ ਹੈ ਨਹੀਂ ਆ, ਚਾਹੇ ਸੇਵਿੰਗਸ ਹਨ ਜਾਂ ਨਹੀਂ ਹਨ, ਇਹ ਜਿਹੜੀਆਂ ਚੀਜ਼ਾਂ ਨੇ ਇਹ ਇਹਨਾਂ ਨੂੰ ਕਿਤੇ ਨਾ ਕਿਤੇ ਸਿੱਖਣ ਦੀ ਲੋੜ ਤਾਂ ਹੈ। ਅਤੇ ਉੱਥੋਂ ਆਉਂਦਾ ਫਿਰ ਸਾਡਾ ਟੋਪਿਕ, ਸਾਨੂੰ ਕੋ ਇਹੀ ਰਹਿੰਦੀ ਹੈ ਤਾਂ ਵੀ ਕੋਈ ਇਹੋ ਜਿਹਾ ਮਸਲਾ ਜਾਂ ਕਰੰਟ ਅਫੇਅਰ ਦਾ ਮੁੱਦਾ ਤੁਹਾਡੇ ਨਾਲ ਡਿਸਕਸ ਕਰੀਏ, ਤੁਹਾਡੇ ਨਾਲ ਵਿਚਾਰੀਏ, ਜਿਹਦੇ 'ਚੋਂ ਆਪਾਂ ਕੁਛ ਕ੍ਰੀਏਟ ਕਰ ਸਕਦੇ ਹੋਈਏ, ਇੱਕ ਦੂਜੇ ਤੋਂ ਸਿੱਖ ਸਕੀਏ, ਇੱਕ ਦੂਜੇ ਨੂੰ ਕੁਛ ਸਿਖਾ ਸਕੀਏ। ਸੋ ਇਹਨਾਂ ਗੱਲਾਂ ਬਾਤਾਂ ਦੇ ਇਸ ਚੱਲਣ 'ਚੋਂ ਕੁਛ ਸਿੱਖਣ ਦੀ ਕੋਸ਼ਿਸ਼ ਹੀ ਅੱਜ।
0: ਬਿਲਕੁਲ, ਉਹ ਆਉਂਦੇ ਹੁੰਦੇ ਘਾਟੇ ਘੂਟੇ ਪਵਾ ਕੇ ਬੰਦਾ ਸਗੋਂ ਵੱਧ ਸਿੱਖਦਾ, ਅਤੇ ਝਟਕਾ ਜੇ ਢੰਗ ਦੇ ਨਾਲ ਜੋ ਆਪਾਂ ਸਿੱਖੇ ਹਾਂ ਅਤੇ ਕਿਹੜੇ ਕਿਹੜੇ ਤਰੀਕੇ ਦੇ ਨਾਲ ਜੇ ਤੁਸੀਂ ਵਰਤਣਾ ਹੀ ਆ ਅਤੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਜੇ ਤੁਸੀਂ ਨਵੇਂ ਹੋ। ਬਾਕੀ ਤਾਂ ਬਹੁਤ ਸਾਰੇ ਸਾਡੇ ਨਾਲੋਂ ਬਹੁਤ ਬਿਹਤਰ ਜਾਣਦੇ ਆ, ਪਰ ਜਿਹੜੇ ਸਾਡੇ ਵਰਗੀ ਸਿਚੁਏਸ਼ਨ 'ਚ ਨੇ ਕਿਤੇ ਉਹਨਾਂ ਦੇ ਲਈ 2-4 ਪੁਆਇੰਟ ਜਾਂਦੇ ਜਾਂਦੇ ਦੱਸਾਂਗੇ ਆਪਾਂ।
1: ਉਹ ਜ਼ਰੂਰੀ ਆ ਕਿਉਂਕਿ ਦੁੱਧ ਦਾ ਜਲਿਆ ਲੱਸੀ ਨੂੰ ਫੂਕਾ ਮਾਰਦਾ। ਹੁਣ ਦੇਖੋ ਉਹਨਾਂ ਨੇ ਸਰਚਾਰਜ ਘਟਾਇਆ, ਸਾਨੂੰ ਲੱਗਦਾ ਉਹਦੇ ਪਿੱਛੇ ਬਾਈ ਕੋਈ ਗੱਲ ਹੋਣੀ।
0: ਹਾਂ, ਅੱਛਾ ਯੂਰਪ ਦੀ ਗੱਲ ਕਰ ਰਹੇ ਹਾਂ ਆਪਾਂ, ਇਸ ਤੋਂ ਪਹਿਲਾਂ ਕਿ ਆਪਾਂ ਕਾਲਰ ਲਈਏ ਆਪਾਂ ਨਿਬੇੜ ਲਈਏ, ਮਸਲਾ ਇਹ ਪਿਆ ਵਾ ਕਿ ਜਿੱਦਾਂ ਆਪਾਂ ਜਾਣ ਤੋਂ ਪਹਿਲਾਂ ਗੱਲ ਕੀਤੀ ਕਿ 2018 ਦੇ ਵਿੱਚ ਕਹਿੰਦੇ ਨੇ ਕਿ ਉਹਨਾਂ ਨੇ ਇਹ ਕਦਮ ਚੁੱਕਿਆ ਸੀ
1: ਯੂਰਪੀਅਨ ਯੂਨੀਅਨ
0: ਨੇ। ਸੇਮ ਸੀਗਾ ਕਿ ਯੂਰਪ ਦੇ ਵਿੱਚ ਜਿਹੜੇ ਦੁਕਾਨਦਾਰ ਨੇ ਹੁਣ ਗਾਹਕਾਂ ਤੋਂ ਕਾਰਡ ਦਾ ਜਿਹੜਾ ਸਰਚਾਰਜ ਆ ਉਹ ਨਹੀਂ ਲੈਣਗੇ, ਠੀਕ ਹੈ। ਪਰ ਇੱਕ ਫਰਕ ਜਿਹੜਾ ਆਸਟ੍ਰੇਲੀਆ ਅਤੇ ਉਹਨਾਂ ਦਾ ਪਿਆ, ਆਸਟ੍ਰੇਲੀਆ ਨੇ ਜਿਹੜਾ ਇੱਕ ਕੰਮ ਪੁੱਠਾ ਕੀਤਾ ਜਿਹਦੇ ਕਰਕੇ ਕਈ ਲੋਕ ਇਹਦੀ ਆਲੋਚਨਾ ਕਰ ਰਹੇ ਨੇ। ਹੁਣ ਯੂਰਪ ਨੇ ਜਦੋਂ ਇਹ ਫੈਸਲਾ ਲਿਆ ਅਤੇ ਉਹਨੇ ਉਸ ਤੋਂ ਪਹਿਲਾਂ ਬੈਂਕਾਂ ਨੂੰ ਨੱਥ ਪਾਈ, ਯੂਰਪੀਅਨ ਯੂਨੀਅਨ ਨੇ ਬੈਂਕਾਂ ਨੂੰ ਇਹ ਕਿਹਾ ਵੀ ਭਾਈ ਸਰਚਾਰਜ ਫੀਸ ਜਿਹੜੀ ਤੁਸੀਂ ਚਾਰਜ ਕਰਦੇ ਹੋ, ਜਿਹੜੀ ਕਿ ਇੱਥੇ ਸਰਕਾਰ ਨੇ ਬਿਲਕੁਲ ਨਹੀਂ ਛੇੜੀ ਬੈਂਕਾਂ ਨੂੰ ਜਾਂ ਫਿਰ ਜਿਹੜੇ ਕਾਰਡ ਵਾਲੀਆਂ ਕੰਪਨੀਆਂ ਸੀ ਉਹਨਾਂ ਨੂੰ ਕੋਈ ਫਰਕ ਨਹੀਂ ਪਾਇਆ ਕੋਈ ਫੀਸ ਦੇ ਵਿੱਚ, ਉਹਨਾਂ ਨੂੰ ਨਹੀਂ ਕਿਹਾ ਵੀ ਤੁਸੀਂ ਵੀ ਛੱਡੋ ਕੁਛ, ਜਦਕਿ ਉਹ ਇੰਨਾ ਇੰਨਾ ਮੁਨਾਫਾ ਕਮਾ ਰਿਹਾ। ਯੂਰਪੀਅਨ ਯੂਨੀਅਨ ਨੇ ਇਹ ਕਿਹਾ ਵੀ ਤੁਸੀਂ 0.3% ਤੱਕ ਆਪਣੀਆਂ ਜਿਹੜੀਆਂ ਫੀਸਾਂ ਨੇ ਉਹ ਹੀ ਲਾ ਸਕਦੇ ਹੋ, ਸੋਰੀ 0.3% ਉਹਨਾਂ ਨੂੰ ਕਹਿ ਕੇ ਕਟਵਾਈਆਂ ਵੀ ਇਹ ਤੁਸੀਂ ਘੱਟ ਕਰੋ ਪਹਿਲਾਂ, ਫਿਰ ਉਹਨਾਂ ਨੇ ਸਰਚਾਰਜ ਦੇ ਉੱਤੇ ਪਾਬੰਦੀ ਲਾਈ ਤਾਂ ਕਿ ਦੁਕਾਨਦਾਰਾਂ ਨੂੰ ਉਹਨਾਂ ਨੁਕਸਾਨ ਨਾ ਹੋਵੇ। ਹੁਣ ਮੰਨ ਲਓ ਜੇ ਕੋਈ 10 ਸੈਂਟ ਦੇ ਰਿਹਾ ਵਾ ਅਤੇ ਉਹਨਾਂ ਨੇ ਕਿਹਾ ਬੈਂਕ ਨੂੰ ਵੀ ਪਹਿਲਾਂ ਭਾਈ 5 ਤੁਸੀਂ ਆਪਣੇ ਛੱਡੋ, 5 ਸੈਂਟ ਜਿਹੜੇ ਉਹ ਇਹ ਚੱਲਣਗੇ, ਅਤੇ ਇੰਨੇ ਕੁ ਦੇ ਨਾਲ ਸ਼ਾਇਦ
1: ਸਰ ਜਾਂਦਾ ਅਤੇ ਰੇਟ ਵਧਾਉਣ ਦੀ ਨੌਬਤ ਨਾ ਆਵੇ।
0: ਹਾਂ, ਹੁਣ ਆਸਟ੍ਰੇਲੀਆ ਨੇ ਪੁੱਠਾ ਕਰਤਾ ਕੰਮ। ਆਸਟ੍ਰੇਲੀਆ ਨੇ ਕੀ ਕੀਤਾ ਵਾ ਵੀ ਬੈਂਕਾਂ ਨੂੰ ਮਰਚੈਂਟ ਫੀਸ ਜਿਹੜੀ ਉਹ ਘਟਾਉਣ ਦੀ ਕੋਈ ਗੱਲ ਹੀ ਨਹੀਂ ਕੀਤੀ ਅਤੇ ਇੱਧਰ ਸਰਚਾਰਜ ਹਟਾ ਤਾ ਉਹਦੇ ਨਾਲ, ਹੁਣ ਗਾਹਕਾਂ ਦੇ ਉੱਤੇ ਅਤੇ ਫਿਲਹਾਲ ਦੁਕਾਨਦਾਰਾਂ ਦੇ ਉੱਤੇ ਦਬਾਅ ਆ ਗਿਆ। ਨਤੀਜਾ ਇਹ ਹੋਇਆ ਵੀ ਸਕੂਲ ਕਿਰਾਏ ਜਿਹੜੇ ਉਹ ਫੀਸਾਂ ਲੈਣ ਦੇ ਲਈ ਕਾਰਡ ਬੰਦ ਕਰੀ ਜਾਂਦੇ ਆ, ਕਿਰਾਇਆ ਜਿਹੜਾ ਵਸੂਲਣ ਵਾਲੀਆਂ ਕੰਪਨੀਆਂ ਉਹ ਬੰਦ ਕਰੀ ਜਾਂਦੀਆਂ, ਕੋਈ ਵੱਡੀ ਗੱਲ ਨਹੀਂ ਆ। ਵੀ ਵੈਰੀ ਸੂਨ ਜਿਹੜੀਆਂ ਸਾਡੀਆਂ ਬਿਜਲੀ ਵਾਲੀਆਂ ਕੰਪਨੀਆਂ ਨੇ, ਗੈਸ ਵਾਲੀਆਂ
1: ਕਹਿ ਰਹੀਆਂ ਜੀ,
0: ਪਾਣੀ ਵਾਲੀਆਂ
1: ਸਾਰੇ
0: ਬੰਦ ਨੇ। ਹਾਂ, ਇਹ ਸਾਰੇ ਬੰਦ ਕਰਨਗੇ ਕਿਉਂਕਿ ਉਹ ਵੀ ਕਹਿਣਗੇ ਵੀ ਸਾਨੂੰ ਇਹਦੇ ਵਿੱਚ ਘਾਟਾ ਵਾ, ਹੈ ਨਾ। ਸੋ ਇਹ ਸਾਰੇ ਕੁਛ ਜਿਹੜਾ ਇਹ ਇੱਕ ਜਿਹੜਾ ਸਟੈਪ ਸੀ ਆਸਟ੍ਰੇਲੀਆ ਦੇ ਵੱਲੋਂ ਉਲਟ ਲਿਆ ਗਿਆ। ਅੱਛਾ, ਹੁਣ ਤੁਹਾਡਾ ਇਹ ਧਿਆਨ ਹੋਊਗਾ ਵੀ ਯੂਰਪ ਦੇ ਵਿੱਚ ਫਰਕ ਕੀ ਪਿਆ ਸੀ ਫਿਰ, ਅਤੇ ਸ਼ਾਇਦ ਉਹੀ ਫਰਕ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਪੈਣ ਵਾਲਾ। ਸਭ ਤੋਂ ਵੱਡਾ ਫਰਕ ਜਿਹੜਾ ਵਾ, ਨਿੱਕੇ ਮੋਟੇ ਤਾਂ ਕਾਫੀ ਨੇ ਅਤੇ ਕਾਫੀ ਆਪਾਂ ਡਿਸਕਸ ਵੀ ਕਰ ਚੁੱਕੇ ਹਾਂ, ਆਪਾਂ ਰਿਪੀਟ ਨਹੀਂ ਕਰਦੇ, ਪਰ ਸਭ ਤੋਂ ਵੱਡਾ ਜਿਹੜਾ ਫਰਕ ਉੱਥੇ ਪਿਆ ਉਹ ਸੀਗਾ ਜਿਹੜੇ ਪੁਆਇੰਟਸ ਇਕੱਠੇ ਕਰਨੇ ਹੁੰਦੇ ਸੀ ਉਹ ਪੁਆਇੰਟਾਂ ਵਾਲਾ ਸਿਸਟਮ ਖਤਮ ਹੋ ਗਿਆ ਲਗਭਗ। ਹੋ ਸਕਦਾ ਛੋਟੇ ਵੱਡੇ ਕੋਈ ਕਈ ਕਾਰਡਾਂ ਦਾ ਹਲੇ ਚੱਲ ਰਿਹਾ ਹੋਵੇ, ਪਰ ਓਵਰਆਲ ਜ਼ਿਆਦਾਤਰ ਜਿੰਨਾ ਕੁ ਮੈਂ ਵੇਖ ਰਿਹਾ ਉਹ ਕਹਿੰਦੇ ਨੇ ਕਿ ਖਤਮ ਹੋ ਗਿਆ, ਜਿੱਦਾਂ ਵੀਜ਼ਾ ਮਾਸਟਰ ਕਾਰਡ ਜਾਂ ਫਿਰ ਅਮੈਰੀਕਨ ਐਕਸਪ੍ਰੈਸ, ਉਹ ਜਿੱਥੇ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਪੁਆਇੰਟ ਇਕੱਠੇ ਕਰਕੇ ਫਲਾਈਟਾਂ ਫਲੂਟਾਂ ਲੈ ਲੈਂਦੇ ਸੀ ਜਾਂ ਕੈਸ਼ਬੈਕ ਜੇਬ ਦੇ ਵਿੱਚ ਆ ਜਾਂਦਾ ਸੀ, ਉਹ ਸਾਰਾ ਕੁਛ ਬੰਦ ਹੋ ਗਿਆ। ਦੁਕਾਨਦਾਰਾਂ ਤੋਂ 1.5% ਤੋਂ ਲੈ ਕੇ 3% ਤੱਕ ਦੀਆਂ ਜਿਹੜੀਆਂ ਮੋਟੀਆਂ ਫੀਸਾਂ ਵਸੂਲੀਆਂ ਜਾਂਦੀਆਂ ਸੀ, ਉਹ ਪੈਸਾ ਅਸਲ ਦੇ ਵਿੱਚ ਇਹਨੂੰ ਨਾ ਥੋੜ੍ਹਾ ਜਿਹਾ ਸਮਝਣਾ ਪਊਗਾ ਸਾਨੂੰ ਕਿ ਜਿਹੜਾ ਸਰਚਾਰਜ ਲਿਆ ਜਾਂਦਾ ਵਾ ਉਸ ਸਰਚਾਰਜ ਦੇ ਵਿੱਚੋਂ ਬੈਂਕ ਕੀ ਕਰਦਾ ਵਾ, ਸਾਨੂੰ ਰੋਇਲਟੀ ਪੁਆਇੰਟ ਦੇ ਦਿੰਦਾ।
1: ਠੀਕ ਹੈ,
0: ਕਿਉਂਕਿ ਉਹਨੇ ਤੁਹਾਡੇ ਕੋਲ 100 ਫੀਸ 'ਤੇ ਲੈ ਲਈ ਅਤੇ ਉਹਦੇ ਵਿੱਚ ਉਹ ਤੁਹਾਨੂੰ ਰੋਇਲਟੀ ਪੁਆਇੰਟ ਦੇ ਦਿੰਦਾ। ਹੁਣ ਇਹ ਜਿਹੜਾ ਰੋਇਲਟੀ ਪੁਆਇੰਟਸ ਨੇ ਇਹ ਇੱਕ ਤਰ੍ਹਾਂ ਨਾਲ ਤੁਹਾਨੂੰ ਤਾਂ ਫਾਇਦਾ ਦਿੰਦੇ ਆ, ਪਰ ਤੁਹਾਨੂੰ ਬੰਨ ਕੇ ਵੀ ਰੱਖਦੇ ਆ। ਹੁਣ ਮੰਨ ਲਓ ਉਹਨਾਂ ਨੇ ਤੁਹਾਡੇ ਨਾਲ ਤੁਹਾਨੂੰ ਟਿਕਟ ਦੇ ਦਿੱਤੀ, ਪਰ ਜਿਹੜੀਆਂ ਕੰਪਨੀਆਂ ਨੇ ਜਹਾਜ਼ਾਂ ਵਾਲੀਆਂ ਫਲਾਈਟਸ ਦੇ ਨਾਲ ਉਹਨਾਂ ਨੇ ਅੱਗੇ ਡੀਲ ਕੀਤੀ ਹੁੰਦੀ ਆ, ਜਾਂ ਫਿਰ ਇੱਦਾਂ ਕਹਿ ਲਓ ਵੀ ਉਹੋ ਹੀ ਮਾਲਕ ਨੇ ਜਾਂ ਫਿਰ ਉਹਨਾਂ ਦੇ ਯਾਰ ਦੋਸਤ ਨੇ ਜਾਂ ਕਹਿ ਲਓ ਕੋਈ ਵੱਡੇ ਵੱਡਿਆਂ ਦੇ ਯਾਰ, ਉਹਨਾਂ ਨੇ ਉਹਨਾਂ ਦੇ ਨਾਲ ਡੀਲ ਕੀਤੀ ਹੁੰਦੀ ਆ ਵੀ ਇੱਥੋਂ ਆਪਾਂ ਇੱਦਾਂ ਅਤੇ ਇੱਦਾਂ ਅਤੇ ਇੱਦਾਂ ਕਰ ਲਾਂਗੇ, ਅਤੇ ਆਹ ਜਿਹੜੇ ਪੈਸੇ ਆ ਇਹ ਇੱਕ ਤਰ੍ਹਾਂ ਦੇ ਨਾਲ ਲਾਲਚ ਹੋ ਗਿਆ ਆਮ ਲੋਕਾਂ ਦੇ ਲਈ ਵੀ ਤੁਸੀਂ ਟਿਕੇ ਰਹੋ, ਤੁਸੀਂ ਇਹਨੂੰ ਵਰਤੀ ਜਾਓ। ਸੋ ਹੁਣ ਇਹਦੇ ਨਾਲ ਬਾਕੀ ਅੰਦਾਜ਼ਾ ਤੁਸੀਂ ਆਪੇ ਲਾ ਸਕਦੇ ਹੋ ਵੀ ਹੁਣ ਕੀ ਹੋਊਗਾ ਜਦੋਂ ਇਹ ਚੀਜ਼ਾਂ ਨਹੀਂ ਹੋਣਗੀਆਂ ਅਤੇ ਬੈਂਕ ਤੁਹਾਨੂੰ ਪੁਆਇੰਟਸ ਵਗੈਰਾ ਨਹੀਂ ਦੇ ਪਾਊਗਾ ਕਿਉਂਕਿ ਪੱਲਿਓਂ ਤਾਂ ਉਹ ਦੇਣਗੇ ਨਹੀਂ। ਸੋ ਉਸ ਸਭ ਕੁਛ ਦੇ ਦਰਮਿਆਨ ਆਪਾਂ ਇਸ ਚੁੰਗਲ 'ਚੋਂ ਵੀ ਸ਼ਾਇਦ ਆਪਾਂ ਨਿਕਲਾਂਗੇ। ਸੋ ਹੁਣ ਯੂਰਪ ਦੇ ਵਿੱਚ ਫੀਸ ਘੱਟ ਕੇ ਜਦੋਂ 0.3% ਜਦੋਂ ਰਹਿ ਗਈ ਸਿਰਫ, ਕਿੱਥੇ 1.5 ਤੋਂ 3% ਜਿਹੜੀ ਉਹ ਵਰਤੋਂ ਜਿਹੜੀ ਉਹ ਲਈ ਜਾਂਦੀ ਸੀ, ਅਤੇ ਬੈਂਕ ਦੇ ਕੋਲ ਪੈਸਾ ਬਚਿਆ ਹੀ ਨਹੀਂ ਵੀ ਉਹ ਤੁਹਾਨੂੰ ਰੋਇਲਟੀ ਦੇ ਰੂਪ ਦੇ ਵਿੱਚ ਵਾਪਸ ਦੇਵੇ, ਨਤੀਜਾ ਇਹ ਹੋਇਆ ਵੀ ਯੂਰਪ ਦੇ ਵਿੱਚ ਏਅਰਲਾਈਨਸ ਜਿਹੜੇ ਪੁਆਇੰਟ ਦਿੰਦੀਆਂ ਸੀ ਪ੍ਰੀਮੀਅਮ ਰਿਵਾਰਡ ਕਾਰਡ ਜਿਹੜੇ ਆ ਉਹ ਲਗਭਗ ਗਾਇਬ ਹੋ ਗਏ, ਉਦੋਂ ਤੋਂ ਲੈ ਕੇ ਹੁਣ ਤੱਕ ਲੱਭਦੇ ਨਹੀਂ ਆ। ਅਤੇ ਅੱਜ ਜੇਕਰ ਆਪਾਂ ਹਾਲਾਤ ਵੇਖੀ ਤਾਂ ਬਹੁਤੇ ਕਾਰਡ ਸਿਰਫ ਇਹ ਨਹੀਂ ਵੀ ਖਤਮ ਹੋ ਗਏ ਪਰ ਆਮ ਭੁਗਤਾਨ ਦੇ ਲਈ ਸਿਰਫ ਵਰਤੇ ਜਾਂਦੇ ਆ।
1: ਸਹੀ ਹੈ, ਪਹਿਲਾਂ ਇੰਡੀਆ ਆਪਾਂ ਜਾ ਆਈਏ ਪੁਆਇੰਟਾਂ 'ਤੇ ਮੈਨੂੰ ਲੱਗਦਾ ਇੱਥੇ ਵੀ ਬੰਦ ਹੋਣਗੇ।
0: ਹਾਂ, ਆਪਾਂ ਤਾਂ ਅੱਗੇ ਨਹੀਂ ਜਾਂਦੇ, ਵੇਖੋ ਅਸੀਂ ਤਾਂ ਸਾਨੂੰ ਤਾਂ ਪਤਾ ਹੀ ਹੋਣ ਲੱਗਣ ਡਿਆ
1: ਵੀ ਅੱਛਾ ਤਾਂ ਨਹੀਂ ਸੀ ਜਾਂਦੇ ਆਪਾਂ।
0: ਸੋ ਕੋਈ ਫਰੀ ਵਾਲੀਆਂ ਜਿਹੜੀਆਂ ਫਲਾਈਟਾਂ ਨੇ
1: ਫਰੀ ਵੀਜ਼ ਖਤਮ,
0: ਉਹ ਵਾਲਾ ਮਸਲਾ ਨਹੀਂ ਹੁਣ ਰਹੂਗਾ, ਅਤੇ ਇਹ ਨਹੀਂ ਹੈ ਵੀ ਕ੍ਰੈਡਿਟ ਕਾਰਡ ਖਤਮ ਹੋ ਜਾਣਗੇ। ਜੇ ਇੱਥੋਂ ਦੇ ਹਿਸਾਬ ਦੇ ਨਾਲ ਆਪਾਂ ਵੇਖੀਏ ਤਾਂ ਉਹ ਆਮ ਵਰਤੋਂ ਦੇ ਲਈ ਤੁਹਾਡਾ ਉਸੇ ਤਰ੍ਹਾਂ ਦੇ ਨਾਲ ਚੱਲਦਾ ਰਹੂਗਾ, ਪਰ ਕਿੱਦਾਂ ਤੁਸੀਂ ਵਰਤਣਾ ਵਾ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਇਹ ਜਾਂਦੇ ਜਾਂਦੇ 2-4 ਚੀਜ਼ਾਂ ਜ਼ਰੂਰ ਆਪਾਂ ਸਾਂਝੀਆਂ ਕਰ ਲਾਂਗੇ। ਕੁਛ ਕੁ ਚੀਜ਼ਾਂ 'ਤੇ ਵਧੀਆ ਵੀ ਹੋ ਰਹੀਆਂ ਨੇ, ਵਧੀਆ ਕੀ ਹੋ ਰਿਹਾ, ਸਭ ਤੋਂ ਵਧੀਆ ਜਿਹੜਾ ਮੈਨੂੰ ਲੱਗਾ ਵੀ ਜੋ ਤੁਹਾਡੇ ਕੋਲ ਆ ਉਹਨਾਂ ਕੁ ਤੁਸੀਂ ਵਰਤ ਲਓ, ਤੁਹਾਨੂੰ ਨਾ ਉਹ ਦਿਲ ਵਧਵੀਂ ਜੀ ਨਾ ਮਿਲੇ ਵੀ ਕਾਰਡ ਮਾਰੋ ਕਾਰਡ ਕੋਈ ਨਹੀਂ ਦਿੱਤਾ ਜਾਓ ਮਹੀਨੇ ਬਾਅਦ। ਹੁਣ ਇੱਕ ਤਰ੍ਹਾਂ ਦੇ ਨਾਲ ਜੋ ਤੁਹਾਡੇ ਕੋਲ ਆ ਉਹਦੇ 'ਚੋਂ ਤੁਸੀਂ ਦੇਣਾ। ਸੇਮ ਹੋਇਆ ਸੁਪਰ ਦੇ ਵਿੱਚ, ਕਾਰੋਬਾਰੀ ਨੂੰ ਇੱਕ ਥੋੜ੍ਹੀ ਜਿਹੀ ਰਾਹਤ ਤਾਂ ਮਿਲਦੀ ਸੀ ਵੀ ਚਲੋ ਕੋਈ ਗੱਲ ਨਹੀਂ ਆਪਾਂ ਸੁਪਰ ਬਾਅਦ 'ਚ ਦੇ ਦਾਂਗੇ ਆਹ ਪੈਸੇ ਹੋਰ ਕਿਤੇ ਵਰਤ ਲੈਂਦੇ ਹਾਂ, ਪਰ ਉਸ ਸਭ ਕੁਛ ਦੇ ਦਰਮਿਆਨ ਜੇ ਸਾਨੂੰ ਕ੍ਰੈਡਿਟ ਕਾਰਡ ਨਹੀਂ ਨਾ ਵਰਤਣੇ ਆਉਂਦੇ ਤਾਂ ਸਾਨੂੰ ਉਹ ਵਾਲੀ ਮੈਨੇਜਮੈਂਟ ਵੀ ਸਾਰਿਆਂ ਨੂੰ ਨਹੀਂ ਆਉਂਦੀ।
1: ਸਹੀ,
0: ਸੋ ਉੱਥੇ ਕੀ ਸੀ ਤੁਹਾਨੂੰ ਨਾ ਇੱਦਾਂ ਲੱਗਦਾ ਸੀ ਵੀ ਬੈਂਕ 'ਚ ਤਾਂ ਇੰਨੇ ਪੈਸੇ ਪਏ ਆ, ਆਪਾਂ ਖੁਦ ਸਾਰੇ ਜਿੰਨੇ ਵੀ ਕਾਰੋਬਾਰੀ ਸ਼ੁਰੂ ਸ਼ੁਰੂ 'ਚ ਪ੍ਰੋਬਲਮ ਆਉਂਦੀ ਉਹ ਮੈਨੂੰ ਖੁਦ ਆਉਂਦੀ ਰਹੀ ਹੈ ਪ੍ਰੋਬਲਮ। ਜਦੋਂ ਤੁਹਾਡੇ ਬੈਂਕ 'ਚ ਪੈਸੇ ਆਉਂਦੇ ਆ ਤੁਹਾਨੂੰ ਲੱਗਦਾ ਅੱਛਾ ਇੰਨੀ ਕਮਾਈ ਹੋ ਗਈ ਆ, ਉਦੋਂ ਇਹ ਚੀਜ਼ ਧਿਆਨ 'ਚ ਨਹੀਂ ਹੁੰਦੀ
1: ਵੀ GST ਖਰਚੇ ਸਰਕਾਰ ਦਾ 25% ਟੈਕਸ
0: ਸੁਪਰਐਨੂਏਸ਼ਨ, ਤੁਹਾਨੂੰ ਉਦੋਂ ਇਹ ਵਾਲੇ ਖਰਚੇ ਧਿਆਨ 'ਚ ਨਹੀਂ ਹੁੰਦੇ। ਬਾਏ ਦਾ ਟਾਈਮ ਤੁਸੀਂ ਉਹ ਪੈਸੇ ਜਿਹੜੇ ਆ ਉਹ ਖੁੱਲ੍ਹੇ ਦਿਲ ਕਿਤੇ ਨਾ ਕਿਤੇ ਵਰਤ ਬਹਿੰਦੇ ਹੋ, ਜਦੋਂ ਉਹਨੂੰ ਤੁਸੀਂ ਸੁਪਰ ਦੇਣਾ ਹੁੰਦਾ ਟੈਕਸ ਦੇਣਾ ਹੁੰਦਾ ਜਾਂ ਫਿਰ GST ਦੇਣੀ ਹੁੰਦੀ ਆ ਉਹ ਤੁਹਾਨੂੰ ਅਕਾਊਂਟ 'ਚ ਪੈਸੇ ਨਹੀਂ ਲੱਭਦੇ, ਤੁਹਾਨੂੰ ਲੱਗਦਾ ਬਿਜ਼ਨਸ ਘਾਟੇ 'ਚ, ਤੁਹਾਨੂੰ ਲੱਗਦਾ ਮਰ ਗਏ ਰੋਡ
1: ਨਰਮ ਕਾਲ ਜਾਂ ਡੋਲ।
0: ਹਾਂ, ਫਿਰ ਤੁਸੀਂ ਉਹ ਸਾਰਾ ਜਿਹੜਾ
1: ਬੰਦੇ ਦਾ ਅੱਛਾ ਪੱਲੇ ਦੇਣੇ ਪੈਣੇ,
0: ਇੱਕ ਅੱਧਾ ਸਟਾਫ ਤੁਸੀਂ ਘਟਾਉਂਦੇ ਹੋ, ਆਪਣੇ ਆਵਰ ਤੁਸੀਂ ਵਧਾਉਂਦੇ ਹੋ, ਹੈ ਨਾ, ਆਪਣੇ ਆਪ ਨੂੰ ਇੰਨਾ ਕੁ ਜ਼ਿਆਦਾ ਤੁਸੀਂ ਖਪਾਉਂਦੇ ਹੋ ਵੀ ਮੁੜ ਕੇ ਆਕ ਹੀ ਜਾਂਦੇ ਹੋ।
1: ਜਦਕਿ ਹੁੰਦੀ ਹੈ ਤੁਹਾਡੀ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਹੀ
0: ਮੈਨੇਜਮੈਂਟ,
1: ਕਿਉਂਕਿ ਤੁਹਾਨੂੰ ਸਮਝ ਨਹੀਂ ਸੀ ਉਸ ਚੀਜ਼ ਦੀ, ਅਤੇ ਉਹ ਸਮਝ ਸਮੇਂ ਨਾਲ ਸਮਝ ਲੈਣੀ ਬਹੁਤ ਜ਼ਰੂਰੀ ਆ, ਅਤੇ ਸਮਝ ਅਤੇ ਅਕਲ ਦਾ ਕੋਈ ਉਮਰ ਨਾਲ ਸੰਬੰਧ ਨਹੀਂ ਹੁੰਦਾ। ਕਿਸ ਉਮਰ ਮੇ ਆ ਕੇ ਮਿਲੇ ਹੋ ਸਨਮ, ਜਬ ਹਾਥੋਂ ਕੀ ਮਹਿੰਦੀ ਬਾਲੋਂ ਮੇ ਲਗਾ ਰਹੇ ਹੈ,
0: ਜਬ ਬਾਲ ਹੀ ਨਹੀਂ ਰਹੇ
1: ਫਿਰ ਦਾੜੀ ਤੇ ਮੱਥ ਲਵੇ,
0: ਹਾਥੋਂ ਕੀ ਮਹਿੰਦੀ ਬਾਲੋਂ ਮੇ ਲਗਾ ਰਹੇ।
1: ਇਸ ਲਈ ਜਿਹੜੀ ਇਹ ਸਮਝ ਆ ਇਹ ਸਮੇਂ ਨਾਲ ਆ ਜਾਏ ਤਾਂ ਵਧੀਆ ਗੱਲ ਆ, ਨਹੀਂ ਫਿਰ ਉਹ ਵੇਲਾ ਲੰਘ ਜਾਂਦਾ। ਕਈ ਵਾਰ ਆਪਾਂ ਬਿਜ਼ਨਸ ਬੜੇ ਹੈ ਨਾ ਸ਼ੁਰੂ ਕੀਤੇ ਹੁੰਦੇ ਆ ਤੜਕ ਭੜਕ ਨਾਲ, ਪਰ ਆਹ ਚੀਜ਼ਾਂ ਜਦੋਂ ਘਾਟੇ ਵਾਧੇ ਹੁੰਦੇ ਆ ਤਾਂ ਤੁਸੀਂ ਚਿੱਪ ਖਾ ਜਾਂਦੇ ਹੋ।
0: ਬੇਸਿਕ ਉਹ ਜਿਹੜੀ ਸਮਝ ਆ ਸਾਡੀ ਉਹ ਸਿਰਫ ਕ੍ਰੈਡਿਟ ਕਾਰਡ ਮੈਨੇਜਮੈਂਟ ਲਈ ਨਹੀਂ ਆ, ਉਹ ਓਵਰਆਲ ਸਾਡੀ ਫਾਈਨੈਂਸ਼ੀਅਲ ਸਮਝ ਆ ਜੋ ਕਿ ਸਾਨੂੰ ਨਹੀਂ ਹੁੰਦੀ ਇੱਕ ਟਾਈਮ 'ਤੇ, ਜਿਹਨੂੰ ਹੈਗੀ ਆ ਬਹੁਤ ਵਧੀਆ ਗੱਲ, ਪਰ ਬੜੇ ਆਪਾਂ ਧੱਕੇ ਨਾਲ ਚਲਾਉਂਦੇ।
1: ਤੁਸੀਂ ਦੇਖੋ ਕਿੰਨੇ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਜਿਹੜੀਆਂ ਆਪਣੀਆਂ ਬੈਂਕਿੰਗ ਦੀਆਂ ਐਪਸ ਹੈਗੀਆਂ ਨਾ, ਉਹਨਾਂ ਨੇ ਲਿਖਿਆ ਹੋਇਆ ਵੀ ਮੰਥਲੀ ਇਨਫਲੋ ਅਤੇ ਆਊਟਫਲੋ, ਹੈ ਨਾ। ਉਹ ਦੋ ਗ੍ਰਾਫ ਹੀ ਤੁਸੀਂ ਮੈਂ ਕਹਿੰਦਾ ਬਣਾ ਲਓ ਵੀ ਭਾਈ ਇੰਨੇ ਆਏ ਇੰਨੇ ਗਏ, ਉਹਦੇ ਤੋਂ ਹੀ ਤੁਹਾਨੂੰ ਸਮਝ ਲੱਗਣ ਲੱਗ ਜਾਣਾ ਵੀ ਮਹੀਨੇ ਦਾ 10,000 ਬਚਿਆ ਕਿ ਨਹੀਂ ਬਚਿਆ। ਪਰ ਸਾਤੋਂ ਉਹ ਬਟਨ ਦੱਬਣਾ ਨਹੀਂ ਆਉਂਦਾ ਸਾਨੂੰ, ਇੱਕ ਬਟਨ ਦੱਬ ਕੇ ਰੱਖ ਲਈਏ, ਹੈ ਨਾ,
0: ਔਖਾ।
1: ਛੋਟੀਆਂ ਛੋਟੀਆਂ ਉਹ 'ਚ ਕਿੰਨੀਆਂ ਚੀਜ਼ਾਂ, ਉਹ 'ਚ ਲਿਖਿਆ ਹੋਇਆ ਵੀ ਆਹ 12 ਟ੍ਰਾਂਜੈਕਸ਼ਨਸ ਨੇ, ਇਹਨਾਂ ਨੂੰ ਤੁਸੀਂ ਇਹਦੇ 'ਚ ਪਾ ਲਓ, ਇਹਨੂੰ ਐਂਟਰਟੇਨਮੈਂਟ 'ਚ ਪਾ ਲਓ, ਇਹਨੂੰ ਗਰੋਸਰੀ 'ਚ ਪਾ ਲਓ, ਇਹਨੂੰ ਆਹ ਕਰ ਲਓ, ਉਹਨੇ ਤੁਹਾਨੂੰ ਆਪ ਹੀ ਦੱਸੀ ਜਾਣਾ। ਇੰਨੀਆਂ ਸੋਹਣੀਆਂ ਸਫਿਸਟੀਕੇਟਡ ਐਪਸ ਨੇ, ਪਰ ਗੱਲ ਉਹੀ ਆ, ਉਹ ਕਹਿੰਦਾ ਵੀ ਆ ਰੱਬ ਨੇ ਦੋ ਹੱਥ ਦਿੱਤੇ ਕਾਹਦੇ ਲਈ, ਕਹਿੰਦਾ ਹੱਥ ਆ ਧਰ ਕੇ ਬਹਿਣ ਨੂੰ। ਸੋ ਜੇ ਹੁਣ ਆਪਾਂ ਭਾਜੀ ਇਹ ਬੜਾ ਕੰਪਲੈਕਸ ਜਿਹਾ ਹੋ ਜਾਂਦਾ ਇਹ

0: ਕਰ ਰਹੇ ਹਾਂ, ਨਹੀਂ ਪਤਾ ਸਾਨੂੰ,
1: ਮੈਂਬਰ ਏਜੰਟ ਆ, ਮੈਨੂੰ ਵੀ ਪਤਾ ਵੀ ਮਰੇ ਜਾਂਦੇ ਆ
0: ਹੌਲੀ ਹੌਲੀ, ਮਰੇ ਜਾਣ ਵਾਲੇ ਤਾਂ ਸਾਰਿਆਂ ਨੂੰ ਪਤਾ ਹੁੰਦਾ ਪਰ ਕਿਉਂ ਮਰੇ ਆ ਇਹ ਚੀਜ਼ਾਂ ਨਹੀਂ ਆਪਾਂ ਵੇਖਦੇ ਮੁੜ ਕੇ। ਸੋ ਇਹਦੇ ਵਿੱਚ ਸਾਨੂੰ ਇਹ ਚੀਜ਼ ਜਿੰਨਾ ਛੇਤੀ ਆਪਾਂ ਸਮਝ ਜਾਵਾਂਗੇ ਉਨੀ ਛੇਤੀ ਥੋੜ੍ਹਾ ਜਿਹਾ ਸੌਖਾ ਹੋਜੂਗਾ ਸਾਡੇ ਲਈ ਕੰਮ ਕਰਨਾ। ਸੋ ਫਾਇਦੇ ਦੀ ਗੱਲ ਕਰ ਰਹੇ ਹਾਂ ਕਿ ਚਲੋ ਕਾਰੋਬਾਰੀ ਨੂੰ ਅੱਗੇ ਸਪੇਸ ਤਾਂ ਮਿਲਦੀ ਸੀ ਪਰ ਬਹੁਤੇ ਜਿਹੜੇ ਸਾਡੇ ਵਰਗੇ ਨੇ, ਮੈਂ ਕਹੂੰਗਾ ਸਾਡੇ ਵਰਗਿਆਂ ਦੇ ਲਈ ਇਹ ਚੰਗਾ ਹੋਇਆ, ਸਾਡੇ ਕੋਲ ਜੋ ਹੈਗਾ ਵਾ ਅਸੀਂ ਉਹਦੇ ਵਿੱਚੋਂ ਹੀ ਖਰਚਾਂਗੇ, ਉਹਦੇ ਵਿੱਚੋਂ ਹੀ ਨਹਾਵਾਂਗੇ, ਉਹ 'ਚੋਂ ਨਿਚੋੜਾਂਗੇ। ਸਾਨੂੰ ਪਤਾ ਹੋਊਗਾ ਵੀ ਆਪਾਂ ਇੰਨੇ ਜੋਗੇ ਹਾਂ ਅਤੇ ਇੰਨੇ ਜੋਗੇ ਨਹੀਂ ਹਾਂ। ਸੋ ਉੱਥੇ ਸਾਡਾ ਕਿਸੇ ਹੱਦ ਤੱਕ ਫਾਇਦਾ ਵੀ ਹੋ ਜਾਊਗਾ, ਵੱਧ ਓਵਰ ਸਪੈਂਡਿੰਗ ਸ਼ਾਇਦ ਘੱਟ ਜੂਗੀ ਸਾਡੀ।
1: ਹਾਂਜੀ, ਕਈ ਵਾਰ ਜਿਵੇਂ ਹੁੰਦਾ ਨਾ ਵੀ ਝਟਕਾ ਜਿਹਾ ਲੱਗ ਕੇ ਸਾਰਾ ਸਿਸਟਮ ਹੀ ਤੁਹਾਡਾ ਠੀਕ ਜਿਹਾ ਵੀ ਹੋ ਜਾਂਦਾ ਕਈ ਵਾਰ, ਹੈ ਨਾ। ਜਿਵੇਂ ਆ ਬ੍ਰੇਨ ਦੀ ਐਕਟੀਵਿਟੀ ਲਈ, ਨਿਊਰਲ ਐਕਟੀਵਿਟੀ ਲਈ ਨਹੀਂ, ਉਹ ਇਲੈਕਟ੍ਰਿਕ ਕਰੰਟ ਜਿਹਾ ਹਲਕਾ ਜਿਹਾ ਦੇ ਦਿੰਦੇ ਆ ਅਤੇ ਉਹਦੇ ਨਾਲ ਸਭ ਕੁਛ ਰੀਸੈਟ ਹੋ ਜਾਂਦਾ ਕਈ ਵਾਰ। ਕਈ ਵਾਰ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਘੱਟੋ ਘੱਟ ਸੋਚਣ 'ਤੇ ਤਾਂ ਮਜਬੂਰ ਕਰਦੀਆਂ ਨਾ, ਅਤੇ ਉਸ ਲਿਹਾਜ਼ ਨਾਲ ਸੋਚਣਾ ਸਮਝਣਾ ਬਹੁਤ ਜ਼ਰੂਰੀ ਆ। ਆਪਾਂ ਨੂੰ ਲੱਗਦਾ ਹੀ ਹੁੰਦਾ ਵੀ ਇਹਦੀ ਕੋਈ ਬਹੁਤੀ ਲੋੜ ਨਹੀਂ ਆ, ਪਰ ਆਪਾਂ ਹੁਣ ਜ਼ਿਕਰ ਵੀ ਕੀਤਾ, ਜ਼ਿਕਰ 'ਚੋਂ ਫਿਕਰ ਨਿਕਲਦਾ। ਉਹ ਕਹਿੰਦੇ ਨਾ ਜੋ ਬਾਤੇਂ ਤੁਮ ਪੀ ਜਾਤੇ ਹੈ ਉਹ ਬਾਤੇਂ ਤੁਮੇ ਖਾ ਜਾਤੀ ਹੈ। ਉਹ ਕਈ ਗੱਲਾਂ ਭਰੇ ਪੀਤੇ ਹੁੰਦੇ ਹਾਂ, ਕਈ ਗੱਲਾਂ ਪੀ ਜਾਂਦੇ ਹੁੰਦੇ ਹਾਂ। ਜਿਵੇਂ ਵੀਰ ਹੁਣੀ ਪਹਿਲਾਂ ਆ ਕੇ ਦੱਸ ਕੇ ਗਿਆ ਵੀ ਯਾਰ ਮੈਂ ਆ ਕਿਸੇ ਨੂੰ ਕ੍ਰੈਡਿਟ ਕਾਰਡ 'ਚੋਂ ਐਂ ਪੈਸੇ ਕਢਾ ਕੇ ਦੇ, ਤੁਸੀਂ ਦੱਸਿਆ ਮੈਂ ਦੱਸਿਆ, ਹੈ ਨਾ। ਉਹ ਫਿਰ ਸਭ ਦੇ ਤਜ਼ਰਬੇ ਸਾਂਝੇ ਹੋ ਜਾਂਦੇ ਆ, ਬੰਦਾ ਕਹਿੰਦਾ ਯਾਰ ਮੇਰੇ ਨਾਲ ਵੀ ਇੱਦਾਂ ਹੀ ਹੋਇਆ ਸੀ, ਹਰ ਇੱਕ
0: ਨੇ ਕੀਤੀ ਹੁੰਦੀ ਹੈ ਇੱਦਾਂ ਦੀ ਗਲਤੀ ਕੋਈ ਨਾ ਕੋਈ।
1: ਤੇ ਉਸ ਲਿਹਾਜ਼ ਨਾਲ ਸਾਨੂੰ ਉਹ ਚੀਜ਼ ਨੂੰ ਸੋਚਣ ਸਮਝਣ ਦੀ ਉਹ ਮੈਂ ਕਹਿੰਦਾ ਸੁੱਧ ਬੁੱਧ ਆਉਂਦੀ ਆ, ਅਤੇ ਅੱਗੇ ਤੋਂ ਅਸੀਂ ਸਿਆਣੇ ਹੋ ਜਾਂਦੇ ਹਾਂ ਬੇਸਡ ਔਨ ਐਕਸਪੀਰੀਅੰਸ।
0: ਸੋ ਉਦੋਂ ਫਿਰ ਇਹ ਵੀ ਪਤਾ ਲੱਗਾ ਵੀ ਦੂਸਰੇ ਬੈਂਕ ਦਾ ਕਾਰਡ ਇੱਕ ਹੋਰ ਲਈਏ ਅਤੇ ਬੈਲੈਂਸ ਟ੍ਰਾਂਸਫਰ ਹੋ ਜਾਂਦਾ, ਹੈ ਨਾ। ਫਿਰ ਇਹ ਨਵੀਆਂ ਨਵੀਆਂ ਚੀਜ਼ਾਂ ਉਦੋਂ ਪਤਾ ਲੱਗੀਆਂ, ਬੜਾ ਚਾਅ ਚੜ੍ਹਦਾ ਹੁੰਦਾ ਸੀ ਵੀ ਉਹ ਜਿੱਦਾਂ ਸਾਨੂੰ ਪਤਾ ਨਹੀਂ ਕਿਹੜੀ ਦੁਨੀਆਂ ਦੀ ਚੀਜ਼ ਨਵੀਂ ਪਤਾ ਲੱਗ ਗਈ।
1: ਕ੍ਰੈਡਿਟ ਕਾਰਡਾਂ ਦੇ ਜਿਹੜੇ ਰੰਗ ਜੇ ਹੈ ਨਾ, ਫਲੋਰੋਸੈਂਟ ਜੇ ਹੈ,
0: ਇੱਕ ਟਾਈਮ 'ਤੇ ਐਨਜ਼ੈਡ ਦੇ ਉੱਤੇ ਫੋਟੋ ਵੀ ਛਾਪ ਕੇ ਦੇਣੀ ਸ਼ੁਰੂ ਕਰਤੀ, ਉਹ ਵੀ ਮਤਲਬ ਤੁਸੀਂ ਟਿਕੇ ਰਹੋ। ਤੁਸੀਂ
1: ਦਾਸ ਨੇ ਵੀ ਉੱਤੇ ਭੰਗੜੇ ਵਾਲੀ ਲਾਈ ਹੋਈ ਸੀ,
0: ਲਾਈ ਸੀ, ਹਾਂ ਬਸ ਉਹ ਫਿਰ ਉਹ
1: ਪਰ ਫਿਰ ਮੁੜ ਕੇ ਉਹ ਦਿਨ ਵੀ ਆ ਗਏ, ਕਹਿੰਦਾ ਭਾਅ ਜੀ ਕਾਰਡ ਹੈਗਾ, ਕਹਿੰਦਾ ਲਵਾ ਤਾਂ ਦਿੰਦਾ, ਕਹਿੰਦਾ ਹੈ ਨਹੀਂ ਇੱਥੇ ਕਾਰਡ ਲਵਾਉਣ ਵਾਲੇ ਵੀ ਬੜੇ ਮਿਲਦੇ ਆ। ਉਹ ਕਹਿੰਦੇ ਛੱਡ ਬਾਈ ਕੀ ਕਿੰਨਾ ਗੱਲਾਂ ਚ ਕੀ ਰੱਖਿਆ।
0: ਫੋਟੋ ਮੇਰੇ ਹਿਸਾਬ ਨਾਲ ਉਹਦੀ ਲਵਾ ਦੇਣੀ ਚਾਹੀਦੀ ਜਿਹਨੂੰ ਕਢਾ ਕੇ ਦਿੱਤੇ। 998 ਤੁਸੀਂ ਆਉਣੇ ਰਹੋ ਜੀ, ਇਸ ਤੋਂ ਬਾਅਦ ਸਾਡੇ ਨਾਲ ਬਿਕਰ ਨਹੀਂ ਹੋਣਗੇ, ਫਿਰ ਆਪਾਂ ਇਜਾਜ਼ਤ ਲਵਾਂਗੇ। ਤੇ 998 ਤੁਸੀਂ ਆਉਣੇ ਰਹੋ ਜੀ।
2: ਮੈਨੂੰ ਲੱਗਦਾ ਕਿ ਜਿਹਦੇ ਕੋਲੇ ਸੇਵਿੰਗ ਹੈ ਉਹਦੇ ਹੀ ਕੰਮ ਦੀ ਚੀਜ਼ ਹੈ ਕ੍ਰੈਡਿਟ ਕਾਰਡ, ਪਰ ਆਪਾਂ ਉਲਟ ਕਰਦੇ, ਜਿਹਦੇ ਕੋਲੇ ਨਹੀਂ ਹੁੰਦੇ ਉਹ ਕ੍ਰੈਡਿਟ ਕਾਰਡ ਲੈ ਲੈਂਦੇ ਆ।
0: ਆ ਵੀ ਗੱਲ ਤੁਹਾਡੀ ਪਤੇ ਦੀ ਵੀ ਸਾਨੂੰ ਲੱਗਦਾ ਵੀ ਨਹੀਂ ਹੈਗਾ, ਤੇ ਜੇ ਤੁਹਾਨੂੰ ਆਸ ਵੀ ਨਹੀਂ ਆ ਵੀ ਅਗਲੇ ਮਹੀਨੇ ਚ ਕਿਤੋਂ ਆ ਜਾਣਾ, ਤੇ ਫਿਰ ਕਿਉਂ ਵਰਤਣਾ ਪਈ।
1: ਚਿੱਟੀ ਚਾਦਰ ਵਾਲਾ ਕੰਮ ਹੋ ਜਾਵੇ ਲੋਕ, ਮੈਂ ਦੇਖਿਆ ਫਾਈਨੈਂਸ਼ੀਅਲ ਮੈਨੇਜਮੈਂਟ ਚ ਹਾਸੇ ਨਾ ਹਾਸਾ, ਮੈਂ ਤੜਫਦੇ ਦੇਖੇ ਲੋਕ ਵੀ ਹੁਣ ਜ਼ਿੰਦਗੀ ਚ ਰਹਿ ਕੀ ਗਿਆ, ਤਮਾਮ ਉਮਰ ਦੀ ਕਮਾਈਆਂ ਲੋਕਾਂ ਨੇ ਇੱਦਾਂ ਹੀ ਉਜਾੜਤੀਆਂ।
0: ਇਹ ਔਖਾ ਜੀ ਕੰਮ। ਹਾਂਜੀ ਵਿਕਰਮ ਜੀ, ਤੁਸੀਂ ਆਉਂਦੇ ਹੋ।
3: ਹਾਂਜੀ, ਗੁੱਡ ਮਾਰਨਿੰਗ ਦੋਨੇ ਭਰਾਵਾਂ ਨੂੰ, ਕੀ ਹਾਲ ਚਾਲ ਤੁਹਾਡਾ?
1: ਹਾਂਜੀ ਠੀਕ ਠਾਕ,
0: ਵੈਰੀ ਗੁੱਡ ਮਾਰਨਿੰਗ।
3: ਹਾਂਜੀ, ਮਤਲਬ 15 ਮਿੰਟ ਜੇ ਹੈਗੇ ਆ।
0: ਹਾਂਜੀ,
1: 5 ਤਾਂ ਤੁਹਾਡੇ ਕੋਲ ਵੀ ਹੈਗੇ,
0: ਸਾਨੂੰ ਦੱਸ ਰਹੇ ਹੋਗੇ ਆਪਣੇ ਆਪ ਨੂੰ?
3: ਨਹੀਂ ਨਹੀਂ, ਗੁੱਡ, ਮੈਂ ਪਹਿਲਾਂ ਗੁੱਡ ਮਾਰਨਿੰਗ ਦੱਸੀ ਤੇ ਬਾਅਦ ਚ ਮੈਂ ਹਾਂ ਵੇਖਾਂ ਕਿਰੇ ਆਫਟਰਨੂਨ ਤਾਂ ਨਹੀਂ ਹੋ ਗਿਆ।
0: ਓਕੇ, ਅੱਛਾ ਅੱਛਾ ਅੱਛਾ ਓਕੇ, ਅੱਛਾ ਉਸ ਲਿਹਾਜ਼ ਨਾਲ ਕਹਿ ਰਹੇ ਹੋ ਤੁਸੀਂ? ਓਕੇ, ਮੈਂ ਸ਼ਾਇਦ ਇਹ ਦੱਸ ਰਹੇ ਵੀ ਮੈਂ 15 ਲੈਣੇ ਜੇ,
1: ਅਸੀਂ ਤਾਂ ਘਬਰਾਹਟ ਗਏ ਕਟੇਡ ਘਰ ਨਾਲ ਹੀ ਚਲੋ।
3: ਨਹੀਂ
0: ਮੈਂ ਹਲੇ ਮੈਂ ਮੈਸੇਜ ਵੀ ਪੜ੍ਹਨੇ ਆ, 15 ਤੁਸੀਂ ਲੈ ਜਾਣੇ ਆ?
3: ਨਹੀਂ ਨਹੀਂ, ਮੈਂ ਆਪਾਂ ਨੇ ਸਮਝਦਾਰੀ ਨਾਲ, ਮੈਨੂੰ ਪਤਾ ਟਾਈਮ ਬਹੁਤ ਕੋਸਟਲੀ ਆ।
0: ਹਾਂਜੀ
3: ਹਾਂਜੀ, ਕ੍ਰੈਡਿਟ ਕਾਰਡਾਂ ਦੀ ਭਾਜੀ ਇੱਕ ਗੱਲ ਆ, ਮੈਂ ਤੇ 19 ਸਾਲਾਂ ਦਾ ਸੀ ਜਦੋਂ ਇੱਥੇ ਨਾ ਮੇਰੇ ਦੋਸਤ ਘਰੇ ਆਇਆ ਤੇ ਕਹਿੰਦਾ ਮੇਰਾ ਕ੍ਰੈਡਿਟ ਕਾਰਡ ਮਿਲਿਆ 3000 ਦਾ, ਤੇ ਮੈਨੂੰ ਬੜਾ ਹੋਰ ਤਰ੍ਹਾਂ ਆਇਆ। ਮੈਨੂੰ
0: ਕਿਹਨੂੰ ਮਿਲਿਆ?
3: ਮੈਂ ਰਾਤੀ ਬੈਠਾ, ਉਹਨੂੰ ਨਾ ਇੰਟਰਨੈਟ ਵੀ ਤੁਹਾਨੂੰ ਪਤਾ ਉੱਦਾਂ ਦਿੰਦੇ ਸੀ, ਉਹ ਡੋਗਲ ਜੀ ਦੇ ਨਾਲ ਲਾ ਕੇ ਤੇ ਮੈਂ ਕਰਤਾ ਅਪਲਾਈ, ਤੇ ਇਹਨਾਂ ਨੇ ਮੈਨੂੰ 14000 ਦਾ ਦੇ ਦਿੱਤਾ। ਤੇ ਉਹ ਮੈਂ ਬਾਅਦ ਚੋਂ ਸੁੱਖ ਨਾਲ ਦੋਵਾਂ ਕੁ ਮਹੀਨਿਆਂ 'ਚ ਜੀਰੋ ਤੇ ਹੋ ਗਿਆ ਬੈਲੈਂਸ ਉਹਦਾ। ਤਨਖਾਹ ਹੁੰਦੀ ਸੀ ਉਹਨਾਂ ਕੁ, ਬਾਅਦ ਚੋਂ ਫੀਸਾਂ ਦੇ ਯੇ ਕਰ ਵੋ ਕਰ, ਮੈਂ ਤੇ 100 ਗੱਲਾਂ ਦੀ ਇੱਕੋ ਗੱਲ ਆ,

0: ਜੇ ਪੈਸੇ ਕੋਲ ਨਹੀਂ ਹੈਗੇ ਤੇ ਕ੍ਰੈਡਿਟ ਕਾਰਡ ਤੋਂ ਦੂਰ ਹੀ ਰਹੋ, ਭਾਵੇਂ ਸਕੂਟ ਦੀ ਏਅਰਲਾਈਨ ਦੀ ਟਿਕਟ ਲੈ ਲਓ, ਕਮ ਸੇ ਕਮ ਮਤਲਬ ਕਰਜ਼ੇ ਦੇ ਤਾਂ ਨੀ ਹੈਗੀ,
1: ਦਸਾਂ ਦਾ ਕੰਬਲ ਲੈ ਕੇ ਬਹਿ ਜੇ ਬਸ ਜੇ ਠੰਡ ਲੱਗਦੀ ਵਿੱਚ। ਹੋਰ
0: ਬਿਲਕੁਲ ਉਹ ਵੀ ਨਾ ਪਿਆਰ ਨਾਲ ਕਿਸੇ ਨਾਲ ਗੱਲ ਕਰ ਲਈਏ ਨਾ, ਤੋ ਸੀਟਾਂ ਤੋਂ ਖਾਲੀ ਹੋਣ ਤੇ ਬੰਦਾ ਓਦਾਂ ਵੀ ਹੋ ਜਾਂਦਾ ਵਧੀਆ ਹਿਸਾਬ ਕਿਤਾਬ।
1: ਬਸ
0: ਪਲੀਜ਼ ਐਕਸਕਿਊਜ਼ ਮੀ ਕਹਿਣਾ ਹੁੰਦਾ ਵਾ ਹਨਾ, ਤੇ ਹਾਂ ਤੇ ਬਾਕੀ ਰਹੀ ਗੱਲ ਮੇਰੇ ਹਿਸਾਬ ਨਾਲ ਨਾ ਸਰਕਾਰਾਂ ਨੂੰ ਇਸ ਟਾਈਮ ਪਤਾ ਨੀ ਲੱਗਣ ਡਿਆ ਇਹਨਾਂ ਨੇ ਕਰਨਾ ਕੀ ਆ, ਇਹ ਹੋਸ਼ੇ ਹੋਏ ਆ। ਜਿੱਦਣ ਇਹਨਾਂ ਨੇ ਆ ਸਰਚਾਰਜ ਦੀ ਗੱਲ ਕੀਤੀ ਤੇ ਮੇਰੇ ਆਪਣੇ ਸਕੂਲੋਂ ਈਮੇਲ ਆ ਗਈ, ਤੇ ਜਿੱਥੇ ਕੰਟੀਨ ਦੀ ਹੁੰਦੀ ਆ ਉਹਨਾਂ ਨੇ ਨਾਲ ਹੀ ਕਹਿਤਾ ਕਿ ਜਿਹੜੇ ਇਹ ਖਰਚੇ ਆ ਸਾਨੂੰ ਪੈਂਦੇ ਆ, ਤੇ ਅਸੀਂ ਹੁਣ ਇਹ ਮਤਲਬ ਕਿ ਜਿਹੜੀਆਂ ਮੀਲਸ ਆ ਉਹਦੇ ਵਿੱਚ ਐਡ ਕਰ ਦੇਣੇ ਆ। ਹਾਂ ਕਿਉਂਕਿ ਉਹਨਾਂ ਨੂੰ ਖਰਚੇ ਪੈਂਦੇ ਆ ਤੇ ਉਹ ਆਪਾਂ ਨੂੰ ਇਸ ਕਰਕੇ ਚਾਰਜ ਕਰਦੇ ਆ।
1: ਗੁਲਜ਼ਾਰ ਦਾ ਸ਼ੇਅਰ ਨਹੀਂ ਇਹੋ ਜੀ, ਉਹ ਕਹਿੰਦੇ ਹੁੰਦੇ ਬਹੁਤ ਖਿਆਲ ਰੱਖਤੇ ਹੈ ਵੋ ਆਪਣੇ ਦਿਲ ਕਾ, ਇਧਰ ਨਹੀਂ ਲੱਗਤਾ ਤੋ ਉਧਰ ਲਗਾ ਲੈਂਦੇ
2: ਹੋਏ,
1: ਉਧਰ ਨਹੀਂ ਤਾਂ ਸਰਚਾਰਜ ਉਧਰ ਸਹੀ। ਫਿਰ
0: ਉਹ ਘੁਬ ਘੁ ਆ ਕੇ ਕਹਿੰਦੇ ਹੁੰਦੇ ਖੋਤੀ ਬੋਰਡ ਥੱਲੇ ਆਉਣੀ
1: ਜਿੱਦਾਂ ਮਰਜ਼ੀ ਭੱਜ ਲਓ।
0: ਹਾਂਜੀ ਤੇ ਬਾਕੀ ਜਦੋਂ ਫਿਸ਼ਿੰਗ ਕਰਨ ਜਾਈਦਾ ਨਾ ਤੇ ਉਹ ਕਾਟੇ ਤੇ ਥੋੜੀ ਜਿਹੀ ਮੱਛੀ ਮੀਟ ਲਾਉਂਦੇ ਹੁੰਦੇ ਮੱਛੀ ਫੜਨ ਨੂੰ, ਤੇ ਮੇਰੇ ਹਿਸਾਬ ਨਾਲ ਨਥਿੰਗ ਇਜ਼ ਫੋਰ ਫ੍ਰੀ।
2: ਸਾਡੇ ਤੇ ਉਹ ਵੀ ਫੈਵੀਕਵਿਕ ਲਾ ਲੈਂਦੇ ਹੁੰਦੇ ਆ,
1: ਜਾਣ ਨੀ ਦਵਾਈ ਤੇ ਦਿੰਦੇ ਆ ਹੁਣ
2: ਆਪਣੇ ਐਂਡ ਨੀ ਵੇਖੀ ਫੈਵੀਕਵਿਕ ਲਾ ਕੇ ਮੱਛੀ ਫੜਦਾ ਹੁੰਦਾ ਹੈ। ਪਰ ਇੱਥੇ ਵੀ ਹੁਣ ਮੈਂ ਵੇਹਨਾ ਵਾ ਵੀ ਇੱਥੇ ਵੀ ਐਡਾਂ ਵਾਲੀ ਹੁਣ ਕੱਢਣ ਲੱਗ ਪਏ ਤੂੰ ਜਾ ਚਲੋ ਥੈਂਕ ਯੂ ਵਿਕਰਮ।
1: ਨਹੀਂ ਪਰ ਹੁੰਦੀਆਂ ਕਈ ਚੀਜ਼ਾਂ ਨਾ ਇਹ ਨਾ ਮਾਰਕੀਟ ਜਦੋਂ ਬਲੱਡ ਸ਼ੈੱਡ ਹੁੰਦਾ ਗਰੀਬ ਬੰਦਾ ਰਗੜਿਆ ਜਾਂਦਾ।
2: ਵੇਖੋ ਗਰੀਬ ਤੇ ਨਾ ਪਹਿਲਾਂ ਹੀ ਰਗੜਿਆ ਹੁੰਦਾ ਵਾ, ਉਹ ਬਾਅਦ ਚ ਤੇ ਟਾਈਮ ਟੂ ਟਾਈਮ ਉਹਨੂੰ ਸਿਰਫ ਰੜਕੀ ਪੈਂਦੀ ਹੈ।
1: ਆਹੋ ਹੁਣ ਮੈਖਾਨੇ ਮੇ ਸਨਾਟਾ ਕਿਉਂ ਹੈ, ਉਹ ਕਹਿੰਦਾ ਜੀ ਸ਼ਰਾਬ ਕਾ ਨਹੀਂ ਲਹੂ ਕਾ ਦੌਰ ਹੈ।
2: ਓਏ ਓਏ ਓਏ
1: ਸ਼ਰਾਬ ਕੌਣ ਪੀਂਦਾ ਅੱਜ ਕੱਲ੍ਹ,
2: ਵਾਹ ਵਾਹ
1: ਉਹ ਵੀ 55 ਨੂੰ 700 ml ਹੋਈ ਹੋਈ ਹੈ।
2: ਚਲੋ ਖੈਰ ਕ੍ਰੈਡਿਟ ਕਾਰਡ ਦੀਆਂ ਗੱਲਾਂ ਬਾਤਾਂ ਤੇ ਕੁਛ ਇੱਕ ਜਿਹੜੀਆਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਉਹ ਇਹ ਆ ਕਿ ਪਹਿਲਾਂ ਦੇ ਨਾਲੋਂ ਨਾ ਇੱਕ ਬਹੁਤ ਵੱਡਾ ਫਰਕ ਆ ਕਿ ਕ੍ਰੈਡਿਟ ਕਾਰਡ ਦੇ ਵਿੱਚ ਹੁਣ ਤੁਹਾਨੂੰ ਡਾਇਰੈਕਟ ਡੈਬਿਟ ਦਾ ਆਪਸ਼ਨ ਆ ਗਿਆ। ਸੋ ਤੁਸੀਂ ਜੇ ਲੈਣਾ ਹੀ ਆ ਕ੍ਰੈਡਿਟ ਕਾਰਡ ਜਾਂ ਲਿਆ ਵਾ ਤਾਂ ਤੁਸੀਂ ਉਹਦਾ ਐਜ਼ ਸੂਨ ਐਜ਼ ਪੋਸੀਬਲ ਉਹਦਾ ਡਾਇਰੈਕਟ ਡੈਬਿਟ ਤੁਸੀਂ ਜਿਹੜਾ ਸੈੱਟ ਕਰੋ। ਅਤੇ ਬਾਕੀ ਤੁਸੀਂ ਹੁਣ ਕਹੋਗੇ ਵੀ ਜੇ ਸਾਡੇ ਕੋਲ ਹੁੰਦੇ ਡਾਇਰੈਕਟ ਡੈਬਿਟ ਲਾਇਆ ਸਾਡੀ ਜੇ ਬਾਊਂਸ ਹੋ ਗਈ ਪੇਮੈਂਟ ਤਾਂ ਫਿਰ ਕੀ ਹੋਊਗਾ, ਅਤੇ ਫਿਰ ਉਹ ਵੀਰ ਹੁਣੀ ਪਰਥ ਵਾਲੇ ਜਵਾਬ ਦੇ ਗਏ ਆ ਵੀ ਜੇ ਤੁਹਾਡੇ ਅਕਾਊਂਟ 'ਚ ਹੈਗੇ ਨਹੀਂ ਆ ਤਾਂ ਫਿਰ ਇਹਨੂੰ ਨਾ ਵਰਤੋ, ਫਿਰ ਇਹਨੂੰ ਤੁਸੀਂ ਥੋੜ੍ਹਾ ਚੰਗੀ ਤਰ੍ਹਾਂ ਮੈਨੇਜ ਕਰਕੇ ਔਖੇ ਸੌਖੇ ਹੋ ਕੇ ਅਤੇ ਪਹਿਲਾਂ ਇਸ ਚੱਕਰ ਵਿੱਚੋਂ ਨਿਕਲ ਜਾਓ, ਕਿਉਂਕਿ ਤੁਹਾਡੇ ਕੋਲ ਪੈਸੇ ਹੋਣੇ ਬਹੁਤ ਜ਼ਰੂਰੀ ਆ। ਇਹ ਸਿਰਫ ਤੁਹਾਨੂੰ ਇੱਕ ਸੁਵਿਧਾ ਦਿੰਦਾ ਵਾ, ਫੋਰ ਐਗਜ਼ਾਮਪਲ ਜਿੱਦਾਂ ਉਸ ਤੋਂ ਪਹਿਲਾਂ ਇੱਕ ਵੀਰ ਹੁਣੀ ਗੱਲ ਕਰਕੇ ਗਏ ਸੀ ਕਿ ਤੁਸੀਂ ਉਹ ਪੈਸੇ ਮੰਨ ਲਓ ਤੁਸੀਂ 5,000 ਦਾ ਕ੍ਰੈਡਿਟ ਕਾਰਡ ਵਰਤਿਆ, ਤੁਹਾਨੂੰ 60 ਦਿਨ ਦਾ ਟਾਈਮ ਮਿਲ ਗਿਆ, 2 ਮਹੀਨੇ ਹੋ ਗਏ, ਅਤੇ ਉਹਨਾਂ 2 ਮਹੀਨਿਆਂ ਦੇ ਵਿੱਚ ਉਹ 5,000 ਜਿਹੜਾ ਉਹ ਤੁਸੀਂ ਆਪਣੇ ਹੋਮ ਲੋਨ ਦੇ ਵਿੱਚ ਪਾ ਲਓ, ਕੁਛ ਨਾ ਕੁਛ ਤੁਹਾਨੂੰ ਫਾਇਦਾ ਹੋਊਗਾ। ਜਾਂ ਫਿਰ ਕਿਤੇ ਨਾ ਕਿਤੇ ਇਹ ਨਹੀਂ ਵੀ ਧਾਰੇ ਦੇ ਦਿਓ ਕਿਸੇ ਨੂੰ ਵੀ ਉਹ 2 ਮਹੀਨੇ ਬਾਅਦ ਦੇ ਦੂਗਾ, ਐਵੇਂ ਉਹ 'ਚ ਪੰਗੇ 'ਚ ਨਾ ਪਿਓ, ਤੁਸੀਂ ਉਹ ਹੋਰ ਕਿਤੇ ਵਾਈਜ਼ਲੀ ਵਰਤ ਲਓ। ਅਤੇ ਹਾਂ ਜਦੋਂ ਤੁਸੀਂ ਉਹ ਪੇ ਕਰਨੇ ਨੇ ਉਦੋਂ ਆਪਣੇ ਆਫਸੈਟ ਦੇ ਵਿੱਚੋਂ ਉੱਧਰ ਪੇ ਕਰਕੇ ਨਵੇਂ ਪੁਰਾਣੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਕਰਕੇ ਫਿਰ ਆਪਣਾ ਚੱਕਰ ਫਿਰ ਦੁਬਾਰਾ ਕਮਾ ਲਓ।
1: ਫਿਊਚਰ ਡੇਟ 'ਚ ਮੈਂ ਵੀ ਦੇਖਿਆ ਉਹ ਟ੍ਰਾਂਜੈਕਸ਼ਨ ਕਰ ਹੀ ਦਿੰਦੇ ਆ, ਮਤਲਬ ਜਾਣੀ ਫਿਊਚਰ ਡੇਟ 'ਚ ਜਾ ਕੇ ਨਾ ਉਹ ਸੈੱਟ ਕਰਤਾ ਉਹਨੇ ਆਪਣੇ ਆਪ ਹੀ ਟ੍ਰਾਂਸਫਰ ਹੋ ਜਾਣਾ। ਇਹ ਥੋੜ੍ਹੀ ਜਿਹੀਆਂ ਅਕਲ ਦੀਆਂ ਗੱਲਾਂ ਫਾਈਨੈਂਸ਼ੀਅਲ ਮੈਨੇਜਮੈਂਟ ਦੀਆਂ ਆਪਾਂ ਸਿੱਖੀਏ।
2: ਸੋ ਉਹ ਤੁਹਾਨੂੰ ਥੋੜ੍ਹਾ ਜਿਹਾ
1: ਤੁਹਾਨੂੰ ਲੱਗਦਾ ਨਾ ਵੀ ਮੈਂ 10-20 ਹਜ਼ਾਰ ਉੱਧਰੋਂ ਵਰਤ ਕੇ ਅਤੇ 60 ਦਿਨ ਵਰਤ ਲਏ, ਅਤੇ ਉਹ ਤੁਸੀਂ 55 ਦਿਨ ਦਾ ਉਹ ਤੋਂ ਲਾ ਦਿਓ ਆਪਣੇ ਆਫਸੈਟ ਅਕਾਊਂਟ ਤੋਂ, ਉਹਨੇ ਆਪੇ ਟ੍ਰਾਂਸਫਰ ਕਰ ਦੇਣਾ।
2: ਹਾਂ ਸਿੱਧੀ ਜੀ ਮੈਂ ਨਾ ਇੱਕ ਕ੍ਰੈਡਿਟ ਕਾਰਡ ਵਾਲੇ ਡਿਪਾਰਟਮੈਂਟ 'ਚ ਆਪਣਾ ਇੱਕ ਵੀਰ ਕੰਮ ਕਰਦਾ ਸੀ ਅਤੇ ਮੈਂ ਉਹਨੂੰ ਪੁੱਛਿਆ ਸੀ ਵੀ ਸਾਫ ਸ਼ਬਦਾਂ 'ਚ ਟੂ ਦੀ ਪੁਆਇੰਟ ਕੀ ਕਹਾਣੀ ਆ। ਉਹ ਕਹਿੰਦਾ ਸੀ ਵੀ ਜੇ ਤਾਂ ਤੁਸੀਂ ਇਹਨੂੰ ਵਾਈਜ਼ਲੀ ਵਰਤ ਦਿਓ, ਸਮੇਂਦਾਰ ਸਮੇਂ ਤੁਸੀਂ ਪੇਮੈਂਟਾਂ ਕਰੀ ਜਾਂਦੇ ਹੋ, ਫਿਰ ਕ੍ਰੈਡਿਟ ਕਾਰਡ ਕੰਪਨੀਆਂ ਨੂੰ ਈਵਨ ਘਾਟਾ ਵਾ, ਬੈਂਕਾਂ ਨੂੰ ਘਾਟਾ ਵਾ ਤੁਹਾਨੂੰ ਕਾਰਡ ਦੇਣ ਦਾ, ਫਿਰ ਤੁਸੀਂ ਫਾਇਦੇ ਦੇ ਵਿੱਚ ਹੋ ਕਿਉਂਕਿ ਤੁਸੀਂ ਇੱਕ ਤਰ੍ਹਾਂ ਨਾਲ ਪੈਸੇ 2 ਮਹੀਨੇ ਬੈਂਕ ਦੇ ਵਰਤ ਲਏ, ਦਿੱਤਾ ਕੁਛ ਨਹੀਂ। ਜੋ ਤੁਸੀਂ ਫੀਸ ਦਿੱਤੀ ਆ ਉਹ ਵੀ ਤੁਸੀਂ ਵਾਈਜ਼ਲੀ ਪਿੱਕ ਕਰੋ ਅਤੇ ਉਹ ਫੀਸ ਵੀ ਵਿੱਚ ਕਵਰ ਹੋ ਜਾਂਦੀ ਆ ਜੋ ਹੁਣ ਤਾਂ ਹੁਣ ਤੱਕ ਦਾ ਹਿਸਾਬ ਕਿਤਾਬ ਚੱਲ ਰਿਹਾ ਹੈ ਨਾ, ਤੁਹਾਨੂੰ ਕੈਸ਼ਬੈਕ ਮਿਲ ਗਿਆ, ਪੁਆਇੰਟ ਮਿਲ ਗਏ, ਇੰਸ਼ੋਰੈਂਸ ਮਿਲ ਗਈ, ਹੋਰ ਕੁਛ
1: ਟਰੈਵਲ ਇੰਸ਼ੋਰੈਂਸ,
2: ਫਿਰ ਤਾਂ ਬੈਂਕ ਸਗੋਂ ਈਵਨ ਤੁਹਾਨੂੰ ਦੇ ਕੇ ਛੁੱਟਦਾ। ਪਰ ਬੈਂਕ ਨੂੰ ਪਤਾ ਵਾ ਕਿ ਤੁਸੀਂ ਬਹੁਤ ਵਧੀਆ ਮੈਨੇਜ ਨਹੀਂ ਕਰ ਪਾ ਰਹੇ, ਨਹੀਂ ਤੁਸੀਂ ਕਰਨਾ, ਇਸ ਕਰਕੇ ਬੈਂਕ ਨੂੰ ਫਾਇਦਾ ਵਾ, ਉਹ ਆਪਣੇ ਪੈਸੇ ਦਾ ਨਾ ਤੁਹਾਡੇ ਕੋਲ ਇੰਟਰਸਟ ਚਾਰਜ ਕਰ ਰਿਹਾ।
1: ਅਲੋਗਰਿਥਮ ਜੂਏ ਵਾਲੀ ਮਸ਼ੀਨ ਦਾ ਇਸ ਢੰਗ ਨਾਲ ਸੈੱਟ ਕੀਤਾ ਹੋਇਆ ਵੀ 10 ਮਗਰ 2 ਟੱਕਰ ਜਾਣੇ ਆ ਅਤੇ ਉਹਨਾਂ ਨੇ ਉਹ 8 ਦੇ ਪੇ ਕਰੀ ਜਾਣੇ। ਸੋ ਉਹ ਭਾਈ ਦੋ ਨਾ ਬਣੋ ਅੱਠ ਬਣੋ।
2: ਸੋ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਤੁਸੀਂ ਆਪਣੀਆਂ ਧਿਆਨ ਦੇ ਵਿੱਚ ਰੱਖੋ ਅਤੇ ਬਾਕੀ ਲਗਭਗ ਆਪਾਂ ਪ੍ਰੋਗਰਾਮ ਦੇ ਵਿੱਚ ਕਵਰ ਕਰ ਹੀ ਚੁੱਕੇ ਹਾਂ। ਅਤੇ ਜੇ ਤੁਸੀਂ ਨਹੀਂ ਕਰ ਸਕਦੇ ਇਹ ਦੋ ਕੰਮ ਤਾਂ ਫਿਰ ਤੁਸੀਂ ਪਹਿਲਾਂ ਵੇਟ ਕਰੋ, ਪਹਿਲਾਂ ਸਿੱਖੋ ਅਤੇ ਬਾਕੀ ਹੁਣ ਕੀ ਸੂਰਤ ਹਾਲ ਬਣਦੇ ਨੇ ਲੱਗ ਜੂਗਾ ਪਤਾ। ਅਤੇ ਕੁਛ ਇੱਕ ਮੈਸੇਜ ਆਪਾਂ ਲੈ ਲੈਂਦੇ ਹਾਂ, ਕਹਿੰਦੇ ਕਿ ਭਾਅ ਜੀ ਇਫ ਪ੍ਰਾਈਜ਼ ਗੋਜ਼ ਅਪ ਬਿਕੋਜ਼ ਔਫ ਦਾ ਕ੍ਰੈਡਿਟ ਕਾਰਡ ਥਿੰਗ ਆਰ ਬੀ ਆਈ ਵਿਲ ਅਨਾਊਂਸ ਇਨਕਰੀਜ਼ ਇੰਟਰਸਟ ਰੇਟ ਕੁਡ ਨੋਟ ਕੰਟਰੋਲ ਇਨਫਲੇਸ਼ਨ ਸੋ ਵੀ ਆਰ ਇਨਕਰੀਜ਼ਿੰਗ ਇੰਟਰਸਟ ਰੇਟਸ ਫਰਦਰ। ਅਤੇ ਇਹ ਹੋ ਗਏ ਹੈਪੀ ਡੇਜ਼। ਅਤੇ ਸੰਦੀਪ ਰੱਖੜਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਮਾਮਾ ਜੀ, ਤੁਹਾਡਾ ਡੇ ਵਧੀਆ ਜਾਵੇ, ਰੱਬ ਰੱਖਾ। ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ। ਅਤੇ ਅਮਿਤਾ ਜੀ ਕਹਿੰਦੇ ਨੇ ਕਿ ਬਹੁਤ ਸੋਹਣੇ ਗਾਣੇ ਅੱਜ ਦੇ ਚੱਲੇ, ਥੈਂਕ ਯੂ ਤੁਹਾਡਾ। ਗੁਰਸੇਵਕ ਜੀ ਕਹਿੰਦੇ ਕਿ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਰਹੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਰਮਨਦੀਪ ਕੌਰ ਹਸੀਜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਦੋਵਾਂ ਦੇ ਲਈ। ਅਤੇ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਤੁਸੀਂ ਕਿਹਾ ਸੀ ਸਰਚਾਰਜ ਬੰਦ ਕੀਤੇ, ਜੇ ਸਰਚਾਰਜ ਬੰਦ ਹੋ ਗਏ ਸ਼ੋਪ ਵਾਲਿਆਂ ਨੇ ਰੇਟ ਇਨਕਰੀਜ਼ ਕਰ ਦੇਣੇ ਅਤੇ ਫਿਰ ਸਾਨੂੰ ਕੀ ਬੈਨੀਫਿਟ ਹੋਇਆ? ਸਰਚਾਰਜ ਸਾਨੂੰ ਕੁਛ ਸੈਂਟਸ ਦੇਣੇ ਪੈਂਦੇ ਐਂਡ ਜੇ ਰੇਟ ਇਨਕਰੀਜ਼ ਹੋਣਗੇ ਤਾਂ ਸ਼ੋਪ ਦਾ ਦੈਨ ਡੋਲਰ ਦੇਣੇ ਪੈਣੇ। ਹਾਂਜੀ ਉਹੀ ਆਪਾਂ ਗੱਲ ਕੀਤੀ ਵੀ ਆ ਪਹਿਲਾਂ, ਇਹੋ ਹੀ ਸਾਈਡ ਇਫੈਕਟ। ਅਤੇ ਗੁੱਡ ਮੋਰਨਿੰਗ ਦੋਵਾਂ ਦੇ ਲਈ ਭੇਜਦੇ ਨੇ, ਕਹਿੰਦੇ ਇੰਜੋਇੰਗ ਯੂਅਰ ਸ਼ੋ ਵਾਈਲ ਡਰਾਈਵਿੰਗ, ਲੋਟਸ ਆਫ ਲਵ ਫਰੋਮ ਲਹਿੰਦਾ ਪੰਜਾਬ। ਕਮਰ ਹੁਸੈਨ ਜੀ ਮੈਸੇਜ ਕਰਦੇ ਨੇ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਇਟਸ ਨੋਟ ਰਿਕੁਆਇਰਡ ਟੂ ਪੇ ਵਾਇਆ ਕ੍ਰੈਡਿਟ ਕਾਰਡ ਟੂ ਡਿਪਾਰਟਮੈਂਟ ਆਫ ਹੋਮ ਅਫੇਅਰ, ਲਾਸਟ ਵੀਕ ਆਈ ਸਬਮਿਟਿਡ ਮਾਈ ਵਾਈਫ ਸਿਟੀਜ਼ਨਸ਼ਿਪ ਐਪਲੀਕੇਸ਼ਨ ਯੂਜ਼ਿੰਗ ਡੈਬਿਟ ਕਾਰਡ, ਇਟਸ 100% ਐਕਸੈਪਟੇਬਲ। ਹਾਂਜੀ ਵੀਰ ਜੀ, ਆਪਾਂ ਇਹ ਨਹੀਂ ਗੱਲ ਕਰ ਰਹੇ ਵੀ ਕਿਹੜਾ ਐਕਸੈਪਟੇਬਲ ਹੈ ਕਿਹੜਾ ਨਹੀਂ, ਆਪਾਂ ਸਿਰਫ ਅਤੇ ਸਿਰਫ ਕ੍ਰੈਡਿਟ ਕਾਰਡ ਦੇ ਉੱਤੇ ਕੇਂਦਰਿਤ ਰਹਿ ਕੇ ਅੱਜ ਗੱਲ ਕੀਤੀ ਆ ਵੀ ਜੇਕਰ ਤੁਸੀਂ ਕ੍ਰੈਡਿਟ ਕਾਰਡ ਦੇ ਰਾਹੀਂ ਤੁਸੀਂ ਭੁਗਤਾਨ ਕਰਦੇ ਹੋ, ਕਿਉਂਕਿ ਡੈਬਿਟ ਕਾਰਡ ਤਾਂ ਉਹ ਆ ਨਾ ਜੋ ਤੁਹਾਡਾ ਪੈਸਾ ਵਾ, ਉਹ ਤਾਂ ਤੁਸੀਂ ਜਿੱਥੇ ਮਰਜ਼ੀ ਵਰਤੋ ਉਹ ਤੋਂ ਤੁਹਾਨੂੰ ਥੋੜ੍ਹੀ ਕੋਈ ਰੋਕਦਾ
1: ਜੀ।
2: ਸੋ ਉਹਦੇ 'ਤੇ ਕੋਈ,
1: ਹਾਂਜੀ ਉਹਦੇ 4 ਮੈਥਡ ਆ, ਇੱਕ ਬੀਪੇ ਵਾਲਾ ਅਤੇ ਇੱਕ ਹੈ ਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ, ਉਹ ਆਪਸ਼ਨਸ ਤੁਹਾਨੂੰ ਦਿੰਦੇ ਆ ਡਿਪਾਰਟਮੈਂਟ ਵਾਲੇ ਵੀ, ਤੁਸੀਂ ਉੱਥੋਂ ਪੇਮੈਂਟ ਕਰ ਸਕਦੇ ਹੋ।
2: ਹਾਂਜੀ ਸੋ ਜਿਹੜਾ ਡੈਬਿਟ ਕਾਰਡ ਆ ਉਹ ਤਾਂ ਇਹ ਹੋ ਗਿਆ ਨਾ,
1: ਪਰ ਕ੍ਰੈਡਿਟ ਕਾਰਡ ਤੋਂ 1.4% ਦਾ ਜਿਹੜਾ ਸਰਚਾਰਜ ਸੀ ਹੁਣ ਉਹ ਹਟਾ ਦਿੱਤਾ ਗਿਆ। ਇਹ ਡਿਪਾਰਟਮੈਂਟ ਨੇ ਜਿਹੜੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਇਹ ਤਬਦੀਲੀ ਜ਼ਰੂਰ ਲਿਆਂਦੇ ਆ।
2: ਅਤੇ ਧੰਨਵਾਦ ਜੀ, ਕਹਿੰਦੇ ਕਿ ਮੀਡੀਅਮ ਰੈਗੂਲਰ ਕੌਫੀ ਕੋਸਟ ਬਿਟਵੀਨ 5.5-6-9 ਡੇਜ਼ ਵਿਦ ਨੋਰਮਲ ਮਿਲਕ ਐਂਡ ਸਟੈਂਡਰਡ ਸ਼ੋਟ। ਹਾਂ ਡਿਪੈਂਡ ਕਰਦਾ ਤੁਸੀਂ ਕਿੱਥੋਂ ਪੀ ਰਹੇ ਹੋ, ਬਾਕੀ ਇਹ ਵੀ ਗੱਲ ਆ ਵੀ ਅਗਲਾ ਕਿਰਾਇਆ ਕਿੰਨਾ ਕੁ ਦੇ ਰਿਹਾ, ਕਿਹੜੀ ਜਗ੍ਹਾ 'ਤੇ ਬੈਠਾ,
1: ਨਾਲੇ ਤੁਹਾਨੂੰ ਆ ਕਹਿਣਾ ਜੇ ਆਉਂਦਾ ਨਹੀਂ ਤਾਂ ਕੈਪੀਚੀਨੋ ਲਾਟੇ ਜਿਹਾ ਕਹਿ ਕੇ ਸਰ ਜਾਂਦਾ।
2: ਗਰੇਵਾਲ ਸਾਹਿਬ ਕਹਿੰਦੇ ਨੇ ਕਿ ਡੈਬਿਟ ਕਾਰਡ ਦੇ ਨਾਲ ਵੀ ਕਰ ਸਕਦੇ ਭਲਾ ਪੇਮੈਂਟ? ਹਾਂ ਮੈਨੂੰ ਲੱਗਦਾ ਪਹਿਲੇ ਮੈਸੇਜ ਨੂੰ ਕਲੀਅਰ ਹੋ ਗਈ। ਹਾਂਜੀ ਇਹਦੇ 'ਚ ਕੋਈ ਫਰਕ ਫੇਰ ਬਦਲ ਨਹੀਂ ਜੀ, ਇਹ ਕਿਉਂਕਿ ਡੈਬਿਟ ਕਾਰਡ ਸਮਝੋ ਨਾ, ਡੈਬਿਟ ਕਾਰਡ ਤੁਹਾਡਾ ਪੈਸਾ ਵਾ, ਉਹ ਸਿਰਫ ਇੱਕ ਫੈਸਿਲਿਟੀ ਤੁਹਾਨੂੰ ਦੇ ਦਿੱਤੀ ਗਈ ਕਿ ਤੁਹਾਨੂੰ ਰਾਦਰ ਦੈਨ ਕਿ ਤੁਸੀਂ ਬੈਂਕ ਦੇ ਵਿੱਚੋਂ ਜਾ ਕੇ ਅਕਾਊਂਟ ਡਿਟੇਲਾਂ ਭਰੋ, BSB ਪਾਓ, ਉੱਥੋਂ ਬੈਂਕ ਟ੍ਰਾਂਸਫਰ ਕਰੋ ਅਗਲੇ ਨੂੰ, ਕੀ ਹੁੰਦਾ ਵਾ ਤੁਹਾਨੂੰ ਅਕਾਊਂਟ ਨੰਬਰ ਵਗੈਰਾ ਵੀ ਪ੍ਰੋਵਾਈਡ ਕਰਨਾ ਪੈਂਦਾ
1: ਜੀ।
2: ਇਹ ਕਹਿ ਲਓ ਵੀ ਕ੍ਰੈਡਿਟ ਕਾਰਡ ਦੇ ਵਾਂਗੂ ਤੁਸੀਂ ਇਹਨੂੰ ਵਰਤ ਸਕਦੇ ਹੋ, ਪਰ ਕ੍ਰੈਡਿਟ ਕਾਰਡ ਜਿਹੜਾ ਵਾ ਉਹ ਬੈਕ ਐਂਡ 'ਤੇ ਕ੍ਰੈਡਿਟ ਆ, ਕ੍ਰੈਡਿਟ ਸ਼ਬਦ
1: ਨਾਲ। ਉਹਦਾ ਦੂਜਾ ਫਾਇਦਾ ਇਹ ਹੈ ਜੀ, ਕਈ ਵਾਰ ਨਾ ਤੁਹਾਡੀਆਂ ਇਹ ਡੈਬਿਟ ਕਾਰਡ ਦੀਆਂ ਡਿਟੇਲਸ ਬਹੁਤ ਸਾਰੀਆਂ ਕੰਪਨੀਆਂ ਕੋਲ ਔਨਲਾਈਨ ਤੁਸੀਂ ਕਈ ਵਾਰ ਸੇਵ ਛੱਡ ਦਿੰਦੇ ਹੋ, ਭੁੱਲ ਜਾਂਦੇ ਹੋ, ਕ੍ਰੈਡਿਟ ਕਾਰਡ ਫਿਰ ਵੀ ਉਹ ਫਰੋਡੂਲੈਂਟ ਐਕਟੀਵਿਟੀ ਇਹ ਵੋ 'ਚ ਤੁਹਾਡੇ ਪੈਸੇ ਰਿਟਰੀਵ ਕੀਤੇ ਜਾ ਸਕਦੇ ਆ। ਡੈਬਿਟ ਕਾਰਡ ਜਿਹੜੇ ਇੱਕ ਵਾਰ ਪੈਸੇ ਚਲੇ ਗਏ ਉਹ ਫਿਰ ਗੰਗਾ ਗਏ ਹੱਡ ਕਈ ਵਾਰ ਮੁੜਦੇ ਨਹੀਂ, ਇਸ ਲਈ ਜਦੋਂ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਆਹ ਸ਼ੋਪਿੰਗਸ ਨੇ ਜਾਂ ਹੋਰ ਨੇ, ਉੱਥੇ ਲੋਕ ਪ੍ਰੈਫਰ ਕ੍ਰੈਡਿਟ ਕਾਰਡ ਹੀ ਕਰਦੇ ਆਮ ਤੌਰ 'ਤੇ।
2: ਨਹੀਂ ਵੈਸੇ ਆ ਜਾਂਦੇ ਉਹ ਵੀ ਪੈਸੇ, ਕਿਉਂਕਿ ਉਹ ਵੀ ਇਹਨਾਂ ਦੇ ਵੱਲੋਂ ਹੀ ਰਨ ਕੀਤੇ ਜਾਂਦਾ ਨਾ,
1: ਰੂਲ ਐਂਡ ਰੈਗੂਲੇਸ਼ਨ ਉਹੀ ਲਾਗੂ।
2: ਹਾਂ ਕੋ ਵੀਜ਼ਾ ਤੇ ਇਹਨਾਂ ਦੇ ਵੱਲੋਂ ਵੀਜ਼ੇ ਵਾਲਿਆਂ ਨੂੰ ਜ਼ਿਆਦਾਤਰ ਇਹ ਰਨ ਕੀਤਾ ਜਾਂਦਾ। ਸੋ ਆ ਤੇ ਜਾਂਦੇ ਆ, ਪਰ ਮੰਨ ਲਓ ਜੇ ਤੁਹਾਡਾ ਕਿਸੇ ਦੇ ਹੱਥ ਲੱਗ ਗਿਆ ਤੇ ਉਹਦੇ 'ਚ ਤੁਹਾਨੂੰ ਨਹੀਂ ਨਾ ਪਤਾ ਤੁਹਾਡੇ ਕਿੰਨੇ ਪੈਸੇ
1: ਟ੍ਰਾਂਜੈਕਸ਼ਨ। ਮੰਨ ਲਓ ਇੱਕ ਵਾਰ ਹੋ ਗਈ ਤੁਹਾਡੀ 5,000, 7,000, 8,000 ਦੀ, ਉਹ 'ਚ ਫਿਰ ਸਕੈਮ ਬੰਦੇ ਦੇ ਬਹੁਤ ਛੇਤੀ ਹੁੰਦੇ ਆ, ਇਸ ਲਈ ਲੋਕ ਕਈ ਬੀਪੇ ਤੋਂ ਪ੍ਰੈਫਰ ਕਰਦੇ ਆ ਵੀ ਮੈਂ ਬੀਪੇ ਥਰੂ ਪੇ ਕਰ ਦਿੰਦਾ।
2: ਅੱਜ ਕੱਲ੍ਹ ਤਾਂ ਕਹਿਣ ਹੁੰਦਾ ਵੀ ਬੀਪੇ ਚੌਥੇ ਦਿਨ ਆਉਂਦਾ, ਤੀਸਰੇ ਦਿਨ, ਨਾਲ ਦੀ ਨਾਲ ਬੀਪੇ ਵੀ ਅੱਜ ਕੱਲ੍ਹ ਮਿਲ ਹੀ ਜਾਂਦਾ ਅਗਲੇ।
1: ਹਾਂਜੀ ਸੇਮ ਡੇ ਟ੍ਰਾਂਜੈਕਸ਼ਨਸ ਮੇਰੀਆਂ ਹੁੰਦੀਆਂ,
2: ਡਿਪੈਂਡ ਕਰਦਾ, ਪਰ ਉਹ ਹਾਲੇ ਵੀ ਇਹ ਕਹਿੰਦੇ ਆ ਵੀ ਤੁਸੀਂ ਪਹਿਲਾਂ ਪੇ ਕਰੋ।
1: ਹਾਂ ਉਹ ਡਿਪਾਰਟਮੈਂਟ ਨੇ ਆਪਣੇ ਆਪ ਨੂੰ ਸੇਫ ਕਰਕੇ ਰੱਖਿਆ ਹੋਇਆ, ਕਈ ਵਾਰ ਨਾ ਉਹ ਬੈਂਕ ਟੂ ਬੈਂਕ ਵੇਰੀ ਕਰਦਾ, ਕਈ ਵਾਰ ਉਹ ਰਕਮ ਟੂ ਰਕਮ ਵੀ ਵੇਰੀ ਕਰਦਾ, ਛੋਟੀਆਂ ਰਕਮਾਂ ਤਾਂ ਨਾ ਝੱਟ ਹੋ ਜਾਂਦੀਆਂ ਕਈ ਵਾਰ ਵੱਡੀਆਂ ਰਕਮਾਂ ਤਾਂ ਬੈਂਕ ਨੂੰ ਦੇਖਦਾ ਵੀ ਇਹ ਫਰੋਡੋਲੈਂਟ ਟ੍ਰਾਂਜੈਕਸ਼ਨ ਤਾਂ ਨਹੀਂ, ਤਾਂ ਉਹਨਾਂ ਦੇ ਇੰਟਰਨਲ ਸਿਸਟਮ 'ਚ ਕਈ ਵਾਰ ਟਾਈਮ ਲੱਗ ਜਾਂਦਾ।
2: ਪਰ ਉੱਦਾਂ ਬੈਸਟ ਇਹ ਆ ਕਿ ਜੇ ਤੁਸੀਂ ਕਰ ਸਕਦੇ ਹੋ ਅਤੇ ਆਪਣੇ ਮੇਨ ਜਿਹੜੇ ਤੁਹਾਡੇ ਅਕਾਊਂਟ ਆ, ਚਾਹੇ ਉਹ ਤੁਹਾਡੇ ਘਰਾਂ ਦਾ ਵਾ, ਆਫਸੈਟ ਦਾ ਵਾ, ਚਾਹੇ ਤੁਹਾਡਾ ਮੇਨ ਸੇਵਿੰਗ ਅਕਾਊਂਟ ਆ ਜਾਂ ਜਿਹ 'ਚ ਪੇ ਆਉਂਦੀ ਆ, ਉਸ ਸਭ ਕੁਛ ਤੋਂ ਬਲਹਿਦਾ ਇੱਕ ਵੱਖਰਾ ਕਾਰਡ ਤੁਸੀਂ ਰੱਖੋ ਜਿਹਦੇ ਵਿੱਚ ਤੁਸੀਂ ਮਹੀਨੇ ਦਾ ਤੁਹਾਨੂੰ ਆਈਡੀਆ ਹੋਵੇ ਵੀ ਤੁਹਾਡੇ, ਮੰਨ ਲਓ ਤੁਸੀਂ ਮਹੀਨੇ ਦੀ ਤੁਹਾਡੀ ਜਿਹੜੀ ਆ ਜਾਂ ਹਫ਼ਤੇ ਦੀ ਤੁਹਾਡੀ ਜਿਹੜੀ ਖਰਚਾ ਵਾ ਉਹ ਤੁਹਾਡਾ 500 ਆ, 1000 ਆ, ਅਤੇ ਉਹ 1000 ਉਹ 'ਚ ਟ੍ਰਾਂਸਫਰ ਕਰ ਲਓ ਅਤੇ ਉਹਨੂੰ ਵਰਤੋ ਜਿੱਥੇ ਵੀ ਵਰਤਣਾ। ਮੰਨ ਲਓ ਕਿਤੇ ਨਾ ਕਿਤੇ ਕੋਈ, ਮੰਨ ਲਓ ਡਿਟੇਲਾਂ ਤੁਹਾਡੀਆਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਕੰਪਰੋਮਾਈਜ਼ ਹੋ ਵੀ ਜਾਂਦੀਆਂ, ਅਤੇ ਤੁਹਾਨੂੰ ਪਤਾ ਵਾ ਵੀ ਇਹ ਇੰਨੀ ਲਿਮਿਟ ਆ।
1: ਸਾਡੇ ਫਰੈਂਡ ਸਰਕਲ 'ਚ ਹੈਗੇ, ਉਹਨਾਂ ਨੇ ਆ ਸ਼ੀਨ, ਟੇਮੂ, ਐਮਾਜ਼ੋਨ, ਇਹਨਾਂ ਸਾਰਿਆਂ ਲਈ ਇੱਕ ਕਾਰਡ ਰੱਖਿਆ ਹੋਇਆ,
2: ਵੱਖਰਾ ਰੱਖੋ।
1: ਹਾਂਜੀ, ਉਹ ਕਹਿੰਦੇ ਇਹ ਕਾਰਡ ਉਹਨਾਂ ਸਾਰਿਆਂ 'ਤੇ ਸੇਫ ਵੀ ਆ, ਅਤੇ ਉਹ ਨਾ ਪੀਜ਼ੇ ਪੂਜ਼ੇ ਲੈਣੇ, ਉਹ ਬਟਨ ਦੱਬਿਆ, ਔਨ ਬਟਨ ਦੱਬਿਆ, ਉਹ ਕੰਮ ਹੋ ਹੀ ਜਾਂਦਾ। ਅਤੇ ਉਹ ਜਿਹੜੇ ਮੇਨ ਸਟ੍ਰੀਮ ਅਕਾਊਂਟਸ ਨੇ ਉਹਨਾਂ ਨੂੰ ਕਿਰਪਾ ਕਰਕੇ ਜਿਹਦੇ 'ਚ ਜ਼ਿਆਦਾ ਰਕਮਾਂ ਨੇ ਤੁਹਾਡੀਆਂ, 10,000 ਤੋਂ ਉੱਤੇ ਕਹਿ ਲੈਂਦੇ ਆਪਾਂ,
2: ਕਿਸੇ ਲਈ ਕੋਈ ਵੀ ਵੱਡੀ ਅਮਾਊਂਟ ਹੋ ਸਕਦੀ ਹੈ,
1: ਇਸ ਕਰਕੇ ਵੀ ਉਹ ਭਾਈ ਤੁਸੀਂ ਆਪਣਾ ਕਿਵੇਂ ਨਾ ਕਿਵੇਂ ਉਹਨੂੰ ਸੈਗਰੀਗੇਟਡ ਰੱਖੋ, ਪ੍ਰੋਟੈਕਟਡ ਰੱਖੋ।
2: ਮਸਲਾ ਪਤਾ ਕੀ ਪੈ ਜਾਂਦਾ, ਪੈਸੇ ਤਾਂ ਭਾਵੇਂ ਸਾਰਿਆਂ ਕੋਲ ਮੰਨ ਲਓ ਉਨੇ ਕੀ ਹੋਣਗੇ, ਪਰ ਕਈ ਕਾਰਡ ਵੇਖੋ ਇੱਦਾਂ ਦੇ ਹੁੰਦੇ ਆ ਜਿਹੜੇ ਤੁਹਾਡੇ ਨਾ ਬਹੁਤ ਜਗ੍ਹਾ ਦੇ ਉੱਤੇ ਲੱਗੇ ਆ, ਜਿੱਦਾਂ ਮੰਨ ਲਓ ਤੁਹਾਡੇ ਬਿੱਲਾਂ ਨੂੰ, ਤੁਹਾਡੇ ਬਿਜ਼ਨਸ ਨੂੰ, ਹੈ ਨਾ, ਤੁਹਾਡੇ ਡਾਇਰੈਕਟ ਡੈਬਿਟ ਕਿੰਨੇ ਥਾਵਾਂ 'ਤੇ ਲੱਗੇ ਹੋਣਗੇ। ਜਦੋਂ ਇਹ ਪੰਗਾ ਪੈਂਦਾ ਨਾ, ਤੁਹਾਨੂੰ ਹਰ ਇੱਕ ਥਾਂ ਦੇ ਉੱਤੇ ਫਿਰ ਦੁਬਾਰਾ ਚੇਂਜਿਸ ਕਰਨੇ ਪੈਂਦੇ ਆ, ਉਹ ਅੱਜ ਕੱਲ੍ਹ ਤੁਹਾਡੇ ਕੋਲ ਇੰਨਾ ਵੀ ਟਾਈਮ ਨਹੀਂ ਆ, ਹੈ ਨਾ, ਤੁਸੀਂ ਹਰ ਥਾਂ ਦੇ ਉੱਤੇ ਜਾਓ। ਸੋ ਇਸ ਕਰਕੇ ਇਹ ਥੋੜ੍ਹੀਆਂ ਜਿਹੀਆਂ ਚੀਜ਼ਾਂ ਆਪਾਂ ਧਿਆਨ 'ਚ ਰੱਖੀਏ, ਬਾਕੀ ਵੇਖਦੇ ਹਾਂ ਹੁਣ ਅੱਗੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀਆਂ ਕਹਿ ਲਓ ਕਿ ਫਾਇਦੇ ਨੁਕਸਾਨ ਹੁੰਦੇ। ਸੋ ਫਿਲਹਾਲ
1: ਜਾਂਦੇ ਜਾਂਦੇ ਮੈਂ ਕਿਹਾ ਇੱਕ ਹਸਗੁੱਲਾ ਸ਼ਗੂਫਾ
2: ਜੀ ਜੀ ਪਲੀਜ਼
1: ਸ਼ੇਅਰ ਕਰ ਲਈਏ
2: ਪਲੀਜ਼,
1: ਹੈ ਨਾ, ਉਹਦੇ 'ਚ ਹੱਥ ਕੇ ਪਾਓ, ਮੈਂ ਸਬਕਾ ਪਾਉਂਦੀ ਹਾਂ।
2: ਹਾਂਜੀ ਹਾਂਜੀ,
1: ਕੱਲ੍ਹ ਕਹਿੰਦਾ ਮੈਂ ਡਾਕਟਰ ਨੂੰ ਮਿਲਿਆ ਅਤੇ ਡਾਕਟਰ ਮੈਨੂੰ ਕਹਿੰਦਾ ਦੇਖੋ ਜੀ ਤੁਸੀਂ ਵੱਧ ਤੋਂ ਵੱਧ ਪਾਣੀ ਪੀਣਾ, ਹੈ ਨਾ, ਹੋਟਲ ਦਾ ਖਾਣਾ ਤੁਹਾਡਾ ਬਣਦਾ ਬਿਲਕੁਲ, ਹੈ ਨਾ, ਅਤੇ ਘਰ ਦੇ ਨੇੜੇ ਨੇੜੇ ਵਾਕ ਕਰਿਆ ਕਰੋ। ਕਹਿੰਦਾ ਡਾਕਟਰ ਸਾਹਿਬ ਮੈਨੂੰ ਦੱਸੋ ਵੀ ਤਾਂ ਸਹੀ ਵੀ ਮੈਨੂੰ ਹੋਇਆ ਕੀ ਆ, ਕਹਿ ਰਹੇ ਤੇਰੀ ਤਨਖਾਹ ਘੱਟ ਆ।
2: ਓ ਵਾਹ,
1: ਇਸ ਲਈ ਭਾਈ ਬਚਾ ਚੀ ਬਚਾ, ਹੈ ਨਾ, ਆਪਣੇ ਖਰਚਿਆਂ ਨੂੰ ਸੀਮਤ ਕਰੋ, ਕ੍ਰੈਡਿਟ ਕਾਰਡਾਂ ਅਤੇ ਬੇਲੋੜੇ ਖਰਚੇ ਜਿਹੜੇ ਹੁੰਦੇ ਆ ਉਹਨਾਂ ਨੂੰ ਕੰਟਰੋਲ ਕਰੋ, ਅਤੇ ਇਹਦਾ ਕੋਈ ਸਿਸਟਮ ਬੈਠ ਕੇ, ਹੈ ਨਾ, ਆਪਣੇ ਪਾਰਟਨਰ ਨਾਲ, ਆਪਣੇ ਘਰ ਵਾਲੇ ਨਾਲ, ਘਰ ਵਾਲੀ ਨਾਲ ਬੈਠ ਕੇ ਇੱਕ ਸਿਸਟਮ ਬਣਾਓ। ਹੁਣ ਇਹ ਕਿਹਾ ਕਿ ਸਰਨਾ ਨਹੀਂ ਵੀ ਉਹ ਬਸ ਆਈ ਚਲਾਈ ਚਲੀ ਜਾਂਦੀ,
2: ਥੋੜ੍ਹਾ ਥੋੜ੍ਹਾ ਥੋੜ੍ਹਾ ਜਿਹਾ ਸਾਨੂੰ ਜਿੱਦਾਂ ਜਿੱਦਾਂ ਆਪਾਂ ਅੱਗੇ ਵੱਧਦੇ
1: ਸਚੇਤ ਰਹਿਣਾ ਪੈਣਾ,
2: ਸਾਨੂੰ ਆਪ ਵੀ ਸਮਝਣਾ ਪੈਣਾ ਅਤੇ ਸਾਨੂੰ ਅੱਗੇ ਵੀ ਨਿਆਣਿਆਂ ਨੂੰ ਵੀ ਦੱਸਣਾ ਪੈਣਾ ਵਾ, ਕਿਉਂਕਿ ਆਪਾਂ ਜੋ ਸਾਨੂੰ ਆਪ ਨੂੰ ਆਉਂਦਾ ਹੁੰਦਾ ਉੱਦਾਂ ਦਾ ਆਪਾਂ ਨਿਆਣਿਆਂ ਨੂੰ ਗਾਂਹ ਸਮਝਾ ਦਿੰਦੇ
1: ਹਾਂ, ਰੋਲ ਮਾਡਲ ਅੱਗੇ ਬਣਨਾ,
2: ਅਤੇ ਉਹ ਫਿਰ ਵੇਖੋ ਵੇਖੀ ਜਿਹੜਾ ਉਹ ਚੱਲਦਾ ਰਹਿੰਦਾ। ਅੱਛਾ, ਇੱਕ ਹਾਲ ਹੀ ਦੇ ਵਿੱਚ ਜਿਹੜੀ ਹੁਣੇ ਆਪਣੇ ਗੱਲਾਂ ਕਰਦਿਆਂ ਕਰਦਿਆਂ ਜਿਹੜੀ ਇੱਕ ਨਵੀਂ ਅਪਡੇਟ ਆਈ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ, ਹੋ ਸਕਦਾ ਵਾ ਕਿ ਕੁਛ ਚੀਜ਼ਾਂ ਜਿਹੜੀਆਂ ਨੇ ਅਲੱਗ ਕੁਛ ਫੇਰ ਬਦਲ ਹੋਣ। ATO ਦੇ ਜਿਹੜੇ ਬੌਸ ਨੇ ਰੌਬ ਹੈਫਰਨ, ਉਹਨਾਂ ਦੇ ਨਾਲ ਮੀਟਿੰਗ ਰੱਖ ਲਈ ਆ, ਸੋ ਵੇਖੋ ਵੀ ਕੀ ਬਣਦਾ ਵਾ। ਉਹਨਾਂ ਨੇ ਮੀਟਿੰਗ ਜਿਹੜੀ ਆ ਛੋਟੇ ਕਾਰੋਬਾਰੀਆਂ ਦੇ ਨਾਲ, ਜਿਹੜੀਆਂ ਔਰਗਨਾਈਜੇਸ਼ਨਾਂ ਨੇ ਉਹਨਾਂ ਦੇ ਨਾਲ, ਅਤੇ ਇਸੇ ਵਿਸ਼ੇ ਦੇ ਉੱਤੇ ਰੱਖੀ ਆ ਕ੍ਰੈਡਿਟ ਕਾਰਡ ਜਿਹੜਾ ਬੈਨ ਹੈ। ਮੈਂ ਥੋੜ੍ਹਾ ਜਿਹਾ ਖੋਲ੍ਹ ਕੇ ਵੇਖ ਲੈਂਦਾ ਵਾਂ ਵੀ ਕੀ ਆ, ਬਾਕੀ ਇਹ ਵੀ ਇਹ ਜਿਹੜੀਆਂ ਜਿੱਦਾਂ ਜਿੱਦਾਂ ਉਹਨਾਂ ਦੀ ਮੀਟਿੰਗ ਦੇ ਨਤੀਜੇ ਆਉਂਦੇ ਫਿਰ ਦੁਬਾਰਾ ਕਿਤੇ ਆਪਾਂ ਗੱਲ ਕਰ ਲਾਂਗੇ, ਪਰ ਫਿਲਹਾਲ ਸ਼ਾਇਦ ਇਸ ਮੀਟਿੰਗ ਦੇ ਵਿੱਚ ਕੋਈ ਨਾ ਕੋਈ ਫੈਸਲਾ ਜਿਹੜਾ ਸਾਹਮਣੇ ਆਵੇ। ਇੱਕ ਵਾਰੀ ਤੁਹਾਡੇ ਨਾਲ ਰਿਵਾਈਜ਼ ਕਰਦੇ ਨੇ ਕਿ ATO ਨੇ ਐਲਾਨ ਕੀਤਾ ਹੈ ਕਿ 30 November 2026 ਯਾਨੀ ਕਿ ਅਗਲੇ ਮਹੀਨੇ ਦੀ 30 ਤਰੀਕ ਤੋਂ ਬਾਅਦ ਉਹ, ਜੇਕਰ ਤੁਸੀਂ ਆਪਣਾ ਟੈਕਸ ਭਰਨਾ ਵਾ, GST ਭਰਨੀ ਆ ਜਾਂ ਕੋਈ ਵੀ ATO ਰਿਲੇਟਿਡ ਭੁਗਤਾਨ ਜਿਹੜੇ ਕਰਦੇ ਹੋ ਤੁਸੀਂ, ਉਹ ਕ੍ਰੈਡਿਟ ਕਾਰਡ ਦੇ ਤੋਂ ਨਹੀਂ ਲੈਣਗੇ। ਜਦਕਿ ਇਸ ਤੋਂ ਪਹਿਲਾਂ ਤੱਕ ਉਹਨਾਂ ਦੀਆਂ ਡੀਲਾਂ ਸੀ ਉਹ ਲੈ ਲੈਂਦੇ ਸੀ, ਅਤੇ ਉਹਦਾ ਤੁਹਾਨੂੰ ਫਾਇਦਾ ਵੀ ਹੋ ਜਾਂਦਾ ਸੀ, ਉਹਦੇ 'ਚੋਂ ਤੁਸੀਂ ਪੁਆਇੰਟ ਵੀ ਵਰਤ ਲੈਂਦੇ ਹੋ ਅਤੇ ਹੋਰ ਵੀ ਬਹੁਤ ਸਾਰਾ ਕੁਛ ਹੈ। ਪਰ ਹੁਣ ਤੁਸੀਂ ਨਹੀਂ ਵਰਤ ਪਾਓਗੇ ਕਿਉਂਕਿ ਸਰਚਾਰਜ ਖਤਮ ਹੋ ਗਿਆ। ਸੋ ਇਸੇ ਵਿਸ਼ੇ ਦੇ ਉੱਤੇ ਜਿਹੜੇ ਕਾਰੋਬਾਰੀ ਸੀ ਜਿਹਦੇ ਕਰਕੇ ਆਪਾਂ ਅੱਜ ਗੱਲ ਕੀਤੀ ਹੈ, ਉਹਨਾਂ ਨੇ ਕਾਫੀ ਤਿੱਖਾ ਵਿਰੋਧ ਕੀਤਾ ਸੀ, ਅਤੇ ਟੈਕਸ ਕਮਿਸ਼ਨਰ ਦੇ ਕੋਲ ਵੀ ਮੇਲਾਂ ਵਗੈਰਾ ਗਈਆਂ ਜਾਂ ਜੋ ਵੀ। ਸੋ ਹੁਣ ਉਸ ਨੂੰ ਲੈ ਕੇ ਜਿਹੜੀ ਐਡੀ ਤੱਤੀ ਮੀਟਿੰਗ ਸੱਦ ਲਈ ਗਈ ਆ, ਇਹਦਾ ਮਤਲਬ ਕਿ ਇਹ ਮਸਲਾ ਗੰਭੀਰ ਆ।
1: ਪਰ ਇਹ ਸਟੇਕ ਹੋਲਡਰਸ ਵਜੋਂ ਮੇਰਾ ਖਿਆਲ ਬੈਂਕਾਂ ਨੂੰ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਇਨਵੋਲਵ ਕਰਨਾ ਚਾਹੀਦਾ, ਕਿਉਂਕਿ ਉਹ ਵੀ ਇੱਕ ਧਿਰ ਨੇ ਇਹਦੀ। ਪਰ ਉਹ ਰੌਲਾ ਉਹੀ ਆ ਵੀ ਮੱਛਰ ਨੂੰ ਥੋੜ੍ਹੀ ਪੁੱਛਣਾ ਵੀ ਮਲੇਰੀਏ ਦਾ ਕੀ ਇਲਾਜ ਆ।
2: ਸਮੱਸਿਆ ਇਹੋ ਹੀ ਆ ਵੀ ਜਿੱਥੇ ਮੇਨ ਜਿਹੜਾ ਨੁਕਸਾਨ ਹੋਣ ਡਿਆ ਵਾ ਜਾਂ ਵੱਧ ਪੈਸੇ ਜਿਹੜੇ ਕਮਾਉਣ ਡਏ ਆ ਔਨ ਪੇਪਰ ਆ ਵੀ ਬਿਲੀਅਨਸ ਕਮਾ ਗਏ ਸਾਰੇ ਕਾਰੋਬਾਰ ਘਾਟੇ 'ਚ ਈਵਨ ਕੋਵਿਡ ਦੇ ਦਿਨਾਂ 'ਚ ਇੰਨੇ ਇੰਨੇ ਪੈਸੇ ਕਮਾ ਗਏ ਪਰ ਹਾਲੇ ਤੱਕ ਕੋਈ ਗੱਲਬਾਤ ਨਹੀਂ ਆ ਸੋ ਫਿਲਹਾਲ
1: ਨਹੀਂ ਕੁੰਡਾ ਹਾਥੀ ਫਿਰੇ ਲੁੰਡਾ
2: ਸੋ ਹੁਣ ਤੱਕ ਦੀ ਜੋ ਇਨਫੋਰਮੇਸ਼ਨ ਹੈ ਉਹ ਕਹਿੰਦੇ ਨੇ ਕਿ 20 ਦੇ ਕਰੀਬ ਜਿਹੜੇ ਕਾਰੋਬਾਰੀ ਜਥੇਬੰਦੀਆਂ ਨੇ ਉਹ ਉਹਨਾਂ ਨੇ ਹਾਂ ਕਰਤੀ ਆ ਵੀ ਹਾਂਜੀ ਆ ਰਹੇ ਹਾਂ ਆਪਾਂ ਦਿਓ ਸਾਨੂੰ ਜਵਾਬ ਕਾਰੋਬਾਰੀ ਜਿਹੜੀਆਂ ਇਹ ਜਥੇਬੰਦੀਆਂ ਨੇ ਉਹਨਾਂ ਦਾ ਇਹ ਕਹਿਣਾ ਕਿ ਲਗਭਗ 928,980 ਤਨਖਾਹ ਲੈਣ ਵਾਲੇ ਜਿਹੜੇ ਕਮਿਸ਼ਨਰ ਨੇ ਇਹ ਫੈਸਲਾ ਬਿਨਾਂ ਕਿਸੇ ਢੁੱਕਵੇਂ ਸਲਾਹ ਮਸ਼ਵਰੇ 'ਤੇ ਕਿੱਦਾਂ ਲਿਆ ਜਾ ਸਕਦਾ ਪਹਿਲਾਂ ਸਾਨੂੰ ਇਸ ਚੀਜ਼ ਦਾ ਜਵਾਬ ਦਿਓ ਸੋ ਉਹਦੇ ਉੱਤੇ ਹੁਣ ਕੀ ਜਵਾਬ ਦਿੱਤਾ ਜਾਂਦਾ ਫਿਲਹਾਲ ਇਸ ਮੀਟਿੰਗ ਦੇ ਵਿੱਚ ਕਾਫੀ ਕੁਛ ਪਤਾ ਲੱਗ ਜੂਗਾ ਕਿ ATO ਇਹਨਾਂ ਨੂੰ ਕੋਈ ਰਾਹਤ ਦਿੰਦਾ ਵਾ ਜਾਂ ਫਿਰ ਕੁੱਲ ਮਿਲਾ ਕੇ ਸਾਰੇ ਇਕੱਠੇ ਹੋ ਕੇ ਅਤੇ ਬੈਂਕਾਂ ਦੇ ਦੁਆਲੇ ਵੀ ਹੁੰਦੇ ਆ ਜਾਂ ਨਹੀਂ ਹੁੰਦੇ
1: ਹੁਣ ਬਾਦਸ਼ਾਹ ਨੇ ਤਾਜ ਮਹਿਲ ਬਣਾ ਕੇ ਕਿਤੇ ਸਮਾਲ ਪ੍ਰਿੰਸਿਸ ਦਾ ਮਜ਼ਾਕ ਤਾਂ ਨਹੀਂ ਉਡਾਇਆ ਡਿਪੈਂਡ ਕਰਦਾ ਹੁਣ ਗੱਲ ਕਿੱਧਰ ਨੂੰ ਜਾਂਦੀ ਆ
2: ਜੀ ਸੋ ਕ੍ਰੈਡਿਟ ਕਾਰਡਾਂ ਦੇ ਉੱਤੇ ਇਹ ਜਿਹੜੀ ਮੀਟਿੰਗ ਹੈ ਇਹਦੇ ਵਿੱਚ ਇਹਨਾਂ ਨੇ ਪੁਆਇੰਟ ਇਹ ਵੀ ਪਾਏ ਆ ਵੀ ਕ੍ਰੈਡਿਟ ਕਾਰਡਾਂ ਦੇ ਉੱਤੇ ਲੱਗਣ ਵਾਲੀ ਜਿਹੜੀ ਮਰਚੈਂਟ ਫੀਸ ਆ ਸਾਲਾਨਾ ਲਗਭਗ 200 ਮਿਲੀਅਨ ਬਣਦੀ ਆ ਜਿਹੜੀ ATO ਨੂੰ ਸਿਰਫ ਜਿਹੜਾ ਜਾ ਰਿਹਾ ਵਾ ਬਾਕੀ 200 ਮਿਲੀਅਨ ਹੈ ਨਾ ਅਤੇ ਹੁਣ ਜੇ 200 ਮਿਲੀਅਨ ਦਾ ਜਿਹੜਾ ਭੁਗਤਾਨ ਹੈ ਉਹਦੀ ਤੁਸੀਂ ਪਰਸੈਂਟੇਜ ਲਾ ਲਓ ਸੋ ATO ਕਹਿ ਰਿਹਾ ਵੀ ਸਾਡੇ ਲਈ ਵੀ ਇਹ ਵੱਡਾ ਵਾ ਸੋ ਆਓ ਬਹਿ ਕੇ ਗੱਲਬਾਤ ਕਰਦੇ ਉਹਨਾਂ ਦਾ ਦਾਅਵਾ ਹੈ ਕਿ ਸਿਰਫ 2.3 ਤੋਂ ਲੈ ਕੇ 5% ਤੱਕ ਜਿਹੜੇ ਟੈਕਸ ਪੇਅਰ ਨੇ ਉਹੀ ਕ੍ਰੈਡਿਟ ਕਾਰਡ ਦੇ ਰਾਹੀਂ ਭੁਗਤਾਨ ਕਰਦੇ ਆ ਸੋ ਜਿਹਨਾਂ ਵਿੱਚੋਂ ਜ਼ਿਆਦਾਤਰ ਵੱਡੀਆਂ ਕੰਪਨੀਆਂ ਨੇ ਜਾਂ ਫਿਰ ਜਿਹੜੀਆਂ ਅੰਤਰਰਾਸ਼ਟਰੀ ਕੰਪਨੀਆਂ ਨੇ ਸੋ ਇਹ ਕਹਿਣ ਦੀ ਇਨਡਾਇਰੈਕਟਲੀ ਕੋਸ਼ਿਸ਼ ਸ਼ਾਇਦ ਕਰ ਰਹੇ ਆ ਜਾਂ ਇਹਨਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰਨਗੇ ਵੀ ਤੁਸੀਂ ਬਹੁਤ ਛੋਟੀ ਜਿਹੀ ਵੋਲਿਊਮ ਹੋ ਸੋ ਇਸ ਕਰਕੇ ਕੋਈ ਏਡਾ ਮਸਲਾ ਨਹੀਂ ਹੋਣਾ ਚਾਹੀਦਾ ਜਾਂ ਹੋ ਸਕਦਾ ਇਹਨਾਂ ਦੇ ਨਾਲ ਛੋਟੇ ਕਾਰੋਬਾਰੀਆਂ ਦੇ ਨਾਲ ਸੈਪਰੇਟ ਕੋਈ ਕਰ ਲਈ ਜਾਵੇ ਡੀਲ ਵੀ ਜੇ ਤੁਸੀਂ ਇੰਨੇ ਹੀ ਥੋੜ੍ਹੇ ਹੋ
1: ਘੱਟ ਕੰਮ ਕਰਦੇ ਆ 10 ਤੋਂ ਵੱਧ ਕੰਮ ਕਰਦੇ ਆ ਉਸ ਢੰਗ ਨਾਲ ਫਿਰ ਇਹਨੂੰ ਚੈਨਲਾਈਜ਼ ਕੀਤਾ ਜਾਂਦਾ
2: ਇਦਾਂ ਦਾ ਕੁਛ ਨੂੰ ਕੁਛ ਆਫਰ ਕਰਦੇ
1: ਲੇਅਰਸ ਤਾਂ ਬਣਾਉਣ ਨਾ ਉਹਦੀਆਂ ਤਾਂ ਕਿ ਉਹ ਕਸਟਮਾਈਜ਼ ਇਲਾਜ ਹੋਵੇ ਸਿੰਗਲ ਬੁਲਟ ਸੋਲੂਸ਼ਨ ਨਾ ਹੋਵੇ ਵੀ ਸਾਰਿਆਂ ਨੂੰ ਇੱਕੋ ਧਾਗੇ ਬੰਨਤਾ
2: ਸੋ ਆਈ ਥਿੰਕ ਜੇ ਇੱਡੀ ਕਾਲੀ ਕਾਲੀ ਦੇ ਵਿੱਚ ਇੰਨਾ ਪ੍ਰੈਸ਼ਰ ਪਿਆ ਅਤੇ ਮੀਟਿੰਗ ਸੱਦ ਲਈ ਗਈ ਹੈ ਕੁਛ ਨਾ ਕੁਛ ਤਾਂ ਹੋਊਗਾ ਹੁੰਦਾ ਕੀ ਹੈ ਹੁਣ ਅੱਜ ਪਤਾ ਲੱਗ ਜੂਗਾ
1: ਸਹੀ ਹੈ ਹੋਰ ਨਾਲੇ ਘੱਟੋ ਘੱਟ ਆਪਾਂ ਅਗਲੇ ਹਫ਼ਤੇ ਨਹੀਂ ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ ਉਹ ਗਾਣਾ ਲਾ ਕੇ ਫਿਰ ਅੱਗੇ ਗੱਲ ਸ਼ੁਰੂ ਕਰਾਂਗੇ ਚਲੋ ਇਹ ਗੱਲ 'ਚੋਂ ਹੱਲ ਨਿਕਲਣਾ ਬਹੁਤ ਜ਼ਰੂਰੀ ਹੈ
2: ਅਤੇ ਹੁਣ ਲੈਂਦੇ ਆਪਾਂ ਤੁਹਾਡੇ ਕੋਲ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 ਏ

0: ਇੰਡੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: It's a unisex song.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਦੋਸਤੋ ਮੈਂ ਹਾਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣਦੇ ਰਹੋ ਹਾਂਜੀ ਰੇਡੀਓ। ਹੈਂਜੀ ਹਾਂਜੀ ਰੇਡੀਓ ਸੁਣਦੇ ਰਹੋ ਤੁਸੀਂ 1674 AM ਤੇ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰ ਸਟੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

रेडियो हाँ जी 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪੇਸ਼ ਨੇ ਅੱਜ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ।

7 अक्तूबर 2026 और बुधवार दे दिन दियां खास खबरां लेके आए हैं। सब तो पहला इंटरनेशनल न्यूज़ दे नाल शुरुआत और कौमांतरी खबरां दी सांझ अमेरिका तो, जिथे अमेरिका दे विच सब तो बिजी सब तो व्यस्त हवाई अड्डियां दे विच शामिल लॉस एंजलस कौमांतरी हवाई अड्डे दे उत्ते एक वड्डा जहाज हादसा हुंदे-हुंदेयां टल गया। उड़ान भरन की तैयारी कर रहे डेल्टा एयरलाइन के जहाज का विंग एयर कैनेडा के एक जहाज के पिछले हिस्से के नाल जा टकराया। घटना उस समय वापरी जदों एयर कैनेडा का जहाज टोरंटो तो आने तो बाद अपने गेट के वल खिंच के जा रहा सी। रात की गल यह रही कि यह हादसे दे विच कोई भी जख्मी नहीं होया। हवाई अड्डे का संचालन भी आम रूप दे विच चलता रहा। न्यूयॉर्क पोस्ट की खबर के मुताबिक यह घटना कल सवेर वेले वापरी सी 10:30 के आसपास जो डेल्टा एयरलाइंस की फ्लाइट 7 टोक्यो के लिए रवाना होने के वास्ते टैक्सीवे के उत्ते अगे बढ़ रही थी। इस दरमियान एयर कनेडा की फ्लाइट AC-785 जो टोरंटो तो पहुंची सी अपने गेट के वल टो करन दे लई जा रही थी। दूसरे पासे डेल्टा जहाज का खब्बे पासे वाला जिहड़ा विंग है वह एयर कनेडा के जहाज की पूंछ के नाल जा टकराया। हालांकि जहाज नूं नुकसान जरूर पहुंचे पर यात्री सुरक्षित दसे गए हैं। उधर फैडरल एविएशन एडमिनिस्ट्रेशन यानी FAA ने इस घटना की जाँच शुरू कर दी है। इस तो इलावा NTSB नूं भी मामले की जानकारी दी गई है। ये एजेंसियां इस गल का पता लगाने दे विच जुटियां ने कि यह जहाज आपस दे विच आखिरकार टकराए कितना ने। उथे वड्डी खबर कौमांतरी खिते दे विच यूक्रेन दे नाल जुड़ी हुई, जिथे यूक्रेन दे राजधानी शहर कीव दे उत्ते एक बार फिर तो रूस की तरफ तो हवाई हमला किया गया, पर इस बार हवाई हमला किसी जंग वर्गा दृश्य पेश करता है। कीव दे मेयर विताली किलतुशको ने दसिया है कि हमले के कुछ देर बाद गोदामों नूं भी नुकसान पहुंचे। इस हमले के घटो घट 2 लोगों की मौत हुई है और यूक्रेन की हवाई फौज ने बैलिस्टिक मिजाइलों के हमले की चेतावनी भी दे दी है। इस तो पहला राष्ट्रपति वालदमीर जेलेंसकी ने कहा कि उन्होंने कोल खुफिया जानकारी है कि रूस यूक्रेन के उत्ते बड़े हमले की योजना तैयार करी बैठा है। सर्दियों तो पहला रूस ने यूक्रेन के ऊर्जा उत्तों के ट्रांसपोर्ट ढांचे के उत्ते हमले तेज कर दिए ने। दूसरे पास रूस ने कहा है कि दुनिया कीव के पुलों से रूस के उत्ते रूस के द्वारा हो रहे हमले देख रही है, पर वह कितनी जल्दी भुल गए हैं कि रूस यूक्रेन ने भी रूस के नागरिक ढांचों के उत्ते हमला करके इतों के नागरिकों नू निशाने के उत्ते लिया सी। उथे अगली खबर ही अमरीका तो ही सामने आती है, जिथे अमरीकी राष्ट्रपति डोनाल्ड ट्रंप ने सबका अमरीकी फौजी निदाल हसन नू गोली मार के मौत की सज़ा सुनाने का हुक्म दिता है। पेंटागन ने सोमवार के दिन इसकी जानकारी दी। जेकर हसन की सज़ा लागू होंगी है तो 1960 तो बाद अमरीकी फौजी न्याय प्रणाली के तहत मौत की सज़ा पाने वाला वह पहला व्यक्ति होगा। फौजी प्रणाली च आखिरी बार प्राइवेट जॉन ए बैनेट नू मौत की सज़ा दी गई सी। दस दी है कि हसन ने 2009 टैक्सस के फौजी अड्डे के उत्ते धार्मिक नारा लगाते हुए गोलीबारी की सी, जिस 13 लोगों की मौत हो गई सी। 5 नवंबर 2009 फौज का मनोविज्ञानी मेजर निदाल हसन निजी पिस्टल लैके फोर्डहुड फौजी हवाई अड्डे के उत्ते पहुँचता है तो फौजियों के होरना लोगों के उत्ते अचानक गोलीबारी करना शुरू कर दिता है। यह अमरीकी फौजी अड्डे के उत्ते हुई सब तो घातक समूहक गोलीबारी की अज तक की घटना सी। उस समय अमरीका अफगानिस्तान ते इराक दे विच जंग लड़ रहा सी। हसन ने बाद दे विच कहा कि वह इन्हां युद्धां दे कारण गैर कानूनी ते अनैतिक मानदे हुए इन्हां तो परेशान होया बैठा सी। गोलीबारी दे विच हसन खुद भी जख्मी हो गया सी और लकवा हो गया सी। फौजी अदालत दे विच उसनू उसकी कतल की गल उसने स्वीकार भी की। 2013 दे विच पहलां तो ही कतल की योजना बनाने ते कतल की कोशिश दे कुल 45 मामलों दे विच उसनू दोषी ठहराया गया। हसन दे उत्ते हमले दे विच जदों एक कार्रवाई हो रही सी इस मामले दे विच उसने हमले का कोई भी प्रस्तावा भी नहीं प्रगटाया। उसने तो इत्थों तक के कहा सी कि मौत की सज़ा मिलन ते भी वह खुद नू शहीद मनेगा। उथे जर्मनी तो अगली खबर, जिथे जर्मनी की घरेलू खुफिया एजेंसी के एक सबका मुखी नू मंगलवार के दिन जासूसी के दोषों के हेठ गिरफ्तार कर लिया गया। जानकारी फैडरल वकील की तरफ तो दिती गई है। दफ्तर के मुताबिक हैनिंग ए नाम के व्यक्ति ने 1998 तो नवंबर 2005 तक फैडरल खुफिया एजेंसी या BND के मुखी वजो सेवा निभाद कई जानकारियां चुकियां सी और इन्हों गया कि हैनिंग साउथ जर्मनी के बैड टॉयलर्स हिरासत दे विच लिया गया सी। दफ्तर दे मुताबक हैनिंग ने साबका सहयोगी मैनफ्रेड डी नू भी गिरफ्तार किया गया। हालांकि यह नहीं दसिया गया कि हैनिंग ते मैनफ्रेड दे उत्ते जासूसी करन दा दोष सी जां नहीं सी। उथे भारत दीआं खबरां दी सांझ पाईए ते
ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੇ ਵਿੱਚ ਕੱਲ੍ਹ ਦੇ ਦਿਨ ਜੋ ਵੀ ਕੁਝ ਹੋਇਆ ਉਸ ਨੇ ਦੁਨੀਆ ਭਰ ਨੇ ਦੇਖਿਆ। ਪ੍ਰਮੁੱਖ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਨੂੰ ਕਰੀਬ 9 ਘੰਟੇ ਤੱਕ ਚੱਲੇ ਪੁਲਿਸ ਤੇ ਵਿਰੋਧੀ ਧਿਰ ਦੇ ਨੇਤਾਵਾਂ ਦੇ ਦਰਮਿਆਨ ਇਸ ਗਤੀਰੋਧ ਦੇ ਵਿੱਚ ਆਖਰਕਾਰ ਪੁਲਿਸ ਦੀ ਤਰਫ ਤੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਖਤਮ ਕਰਨਾ ਪਿਆ। ਰਾਹੁਲ ਗਾਂਧੀ ਮੁੱਖ ਚੋਣ ਕਮਿਸ਼ਨਰ ਕਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਹੋਏ ਸੀ, ਜੋ ਕਿ ਇੰਡੀਆ ਬਲੌਕ ਦੇ ਸਾਰੇ ਹੀ ਜਿਹੜੇ ਪਾਰਟੀਆਂ ਦੇ ਅਲੱਗ ਅਲੱਗ ਨੇਤਾ ਨੇ ਉਹਨਾਂ ਦੀ ਤਰਫ ਤੋਂ ਸ਼ਮੂਲੀਅਤ ਕਰਕੇ ਇਸ ਦੇ ਵਿੱਚ ਹਿੱਸਾ ਲਿਆ ਗਿਆ ਸੀ ਔਰ ਚੀਫ ਇਲੈਕਸ਼ਨ ਕਮਿਸ਼ਨਰ ਦੀ ਬਰਖਾਸਤਗੀ ਦੀ ਮੰਗ ਕੀਤੀ ਗਈ ਸੀ ਔਰ ਇਸ ਤੋਂ ਇਲਾਵਾ ਐਸ ਆਈ ਆਰ ਪ੍ਰਕਿਰਿਆ ਦੇ ਵਿੱਚ ਹੋਈਆਂ ਧਾਂਦਲੀਆਂ ਦੀ ਰਿਪੋਰਟ ਵੀ ਜਨਤਕ ਕਰਨ ਦੀ ਮੰਗ ਕੀਤੀ ਗਈ ਸੀ। ਇਸ ਦਰਮਿਆਨ ਰਾਹੁਲ ਗਾਂਧੀ ਅਤੇ ਉਹਨਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਪੁਲਿਸ ਨੇ ਜਬਰਨ ਜਦੋਂ ਗ੍ਰਿਫਤਾਰ ਕੀਤਾ ਤਾਂ ਉਹ ਭੱਜ ਕੇ ਆਕਾਸ਼ਵਾਣੀ ਕੈਂਪਸ ਦੀ ਵੱਲ ਚਲੇ ਗਏ। ਇਸ ਤੋਂ ਪਹਿਲਾਂ ਮੰਗਲਵਾਰ ਦੇ ਦਿਨ ਸੈਂਕੜੇ ਪੁਲਿਸ ਕਰਮੀਆਂ ਨੇ ਉਹਨਾਂ ਨੂੰ ਚੋਣ ਕਮਿਸ਼ਨ ਦੇ ਦਫ਼ਤਰ ਦੇ ਵੱਲ ਮਾਰਚ ਕਰਨ ਤੋਂ ਰੋਕ ਦਿੱਤਾ ਸੀ। ਹਾਲਾਂਕਿ ਸ਼ਾਮ ਨੂੰ ਆਕਾਸ਼ਵਾਣੀ ਕੇਂਦਰ ਤੋਂ ਵੀ ਉਹਨਾਂ ਨੂੰ ਫੜ ਲਿਆ ਗਿਆ ਔਰ ਬਾਅਦ ਦੇ ਵਿੱਚ ਰਿਹਾਅ ਵੀ ਕਰ ਦਿੱਤਾ ਗਿਆ। ਵਿਰੋਧੀ ਧਿਰ ਨੇਤਾ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ, ਵੋਟਰ ਸੂਚੀਆਂ ਦੇ ਵਿੱਚ ਕੀਤੇ ਬਦਲਾਵਾਂ ਨੂੰ ਮੰਗ ਨੂੰ ਰੱਦ ਕਰਨ ਬਦਲਾਵਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਹੋਇਆਂ ਅਲੱਗ ਅਲੱਗ ਜਿਹੜੇ ਪਾਰਟੀਆਂ ਦੇ ਜਿਹੜੇ ਨੇਤਾ ਸੀ ਉਹ ਸ਼ਾਮਲ ਹੁੰਦੇ ਨੇ ਔਰ ਇਸ ਸਮੂਹ ਦਾ ਇਹ ਵੀ ਇਲਜ਼ਾਮ ਸੀ ਕਿ ਇਸ ਪ੍ਰਕਿਰਿਆ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਪਾਰਟੀ ਭਾਜਪਾ ਨੂੰ ਗੈਰ ਲੋੜੀਂਦਾ ਲਾਭ ਦਿੱਤਾ ਗਿਆ। ਚੋਣ ਕਮਿਸ਼ਨ ਅਤੇ ਨਰਿੰਦਰ ਮੋਦੀ ਦੀ ਆਪਸ ਦੇ ਵਿੱਚ ਕੀ ਸਾਂਝ ਹੈ ਇਸ ਦੇ ਬਾਰੇ ਜਨਤਕ ਕੀਤਾ ਜਾਵੇ। ਹਾਲਾਂਕਿ PMO ਦਫ਼ਤਰ ਦੀ ਤਰਫ ਤੋਂ ਅਧਿਕਾਰਕ ਬਿਆਨ ਤਾਂ ਨਹੀਂ ਆਇਆ ਪਰ ਚੋਣ ਕਮਿਸ਼ਨ ਨੇ ਸ਼ਾਮ ਹੁੰਦਿਆਂ ਹੁੰਦਿਆਂ ਇਸ ਮਾਮਲੇ ਦੇ ਵਿੱਚ ਵੀ ਆਪਣੀ ਇੱਕ ਪੋਸਟ ਸਾਂਝੀ ਕਰ ਦਿੱਤੀ। ਕਿਹਾ ਗਿਆ ਕਿ ਵੈਸੇ ਤਾਂ ਚੋਣ ਕਮਿਸ਼ਨਰ ਦਾ ਇਹ ਪ੍ਰੋਟੋਕੋਲ ਹੀ ਨਹੀਂ ਹੈ ਕਿ 250-300 ਦੇ ਕਰੀਬ ਲੋਕ ਇਕੱਠੇ ਉਹਨਾਂ ਨੂੰ ਮਿਲਣ। ਜੇ ਉਹਨਾਂ ਦੇ ਵਫਦ ਦਾ ਕੋਈ ਇੱਕ ਨੇਤਾ ਉਹਨਾਂ ਨੂੰ ਮਿਲਣਾ ਚਾਹੁੰਦਾ ਹੈ ਤਾਂ ਇਸ ਦੇ ਲਈ ਪਹਿਲਾਂ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ ਅਤੇ ਉਸ ਤੋਂ ਬਾਅਦ ਹੀ ਮੁਲਾਕਾਤ ਹੋ ਸਕਦੀ ਸੀ। ਉਹਦਾ ਚੋਣ ਕਮਿਸ਼ਨ ਦੇ ਵਿੱਚ ਕਥਿਤ ਧਾਂਦਲੀਆਂ ਦੇ ਖਿਲਾਫ ਹੋਏ ਇਸ ਪ੍ਰਦਰਸ਼ਨ ਦੇ ਵਿੱਚ ਜਦੋਂ ਰਾਹੁਲ ਗਾਂਧੀ ਅਤੇ ਉਹਨਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਅਚਾਨਕ ਆਕਾਸ਼ਵਾਣੀ ਦੇ ਜਿਹੜੇ ਆਫਿਸ ਦੇ ਵਿੱਚ ਵੜ ਜਾਂਦੇ ਨੇ ਜਾਂ ਕੈਂਪਸ ਦੇ ਵਿੱਚ ਦਾਖਲ ਹੋ ਜਾਂਦੇ ਨੇ ਅਤੇ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਖਿਲਾਫ FIR ਦਰਜ ਕੀਤੀ ਗਈ ਹੈ। ਦਿੱਲੀ ਪੁਲਿਸ ਨੂੰ ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ ਉਹਨਾਂ ਦੇ ਹਮਾਇਤੀਆਂ ਦੇ ਖਿਲਾਫ ਸ਼ਿਕਾਇਤ ਮਿਲੀ ਸੀ ਕਿ ਉਹ ਬਿਨਾਂ ਇਜਾਜ਼ਤ ਆਕਾਸ਼ਵਾਣੀ ਆਫਿਸ ਦੇ ਵਿੱਚ ਦਾਖਲ ਹੁੰਦੇ ਨੇ। ਹਾਲਾਂਕਿ ਅੰਦਰ ਨਹੀਂ ਸੀ ਗਏ, ਬਾਹਰ ਹੀ ਕੈਂਪਸ ਦੇ ਵਿੱਚ ਬੈਠੇ ਰਹੇ ਸੀ, ਪਰ ਇਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਕਾਂਗਰਸ ਨੇਤਾਵਾਂ ਦੇ ਖਿਲਾਫ FIR ਦਰਜ ਹੋਈ ਜਦੋਂ ਉਹ ਆਕਾਸ਼ਵਾਣੀ ਦੇ ਵਿੱਚ ਕਰੀਬ 8 ਘੰਟੇ ਤੱਕ ਧਰਨੇ ਦੇ ਵਿੱਚ ਬੈਠੇ ਰਹੇ ਸੀ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਦੂਜੀਆਂ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਈ ਉੱਤਰ ਪ੍ਰਦੇਸ਼ ਤੋਂ, ਜਿੱਥੇ ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਦੇ ਵਿੱਚ ਇੱਕ ਨਿੱਜੀ ਗੁਰੂਕੁਲ ਦੇ ਵਿੱਚ ਅੰਡਰਗਰਾਊਂਡ ਪਾਣੀ ਦੀ ਟੈਂਕੀ ਦੀ ਸਫਾਈ ਦੇ ਦਰਮਿਆਨ 4 ਬੱਚਿਆਂ ਦੀ ਮੌਤ ਹੋ ਗਈ। ਮਥੁਰਾ ਦੇ ਜ਼ਿਲ੍ਹਾ ਅਧਿਕਾਰੀ ਦੀ ਤਰਫ ਤੋਂ ਇਹਨਾਂ ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਵਰਿੰਦਾਵਨ ਗੁਰੂਕੁਲਮ ਨਾਮ ਦਾ ਇਹ ਗੁਰੂਕੁਲ ਚਲਾਇਆ ਜਾ ਰਿਹਾ ਸੀ ਚਟੰਨਿਆ ਵਿਹਾਰ ਨਾਮ ਦੇ ਇਲਾਕੇ ਦੇ ਵਿੱਚ, ਜਿੱਥੇ ਕਰੀਬ 200 ਬੱਚੇ ਰਜਿਸਟਰਡ ਨੇ। ਮੌਜੂਦਾ ਸਮੇਂ 'ਚ ਕਰੀਬ 100 ਬੱਚੇ ਇੱਥੇ ਰਹਿ ਰਹੇ ਨੇ। ਸ਼ਾਮ ਦੇ ਸਮੇਂ ਇਸ ਕੈਂਪਸ ਦੇ ਅੰਦਰ ਬਣੀ ਇੱਕ ਅੰਡਰਗਰਾਊਂਡ ਪਾਣੀ ਦੀ ਟੈਂਕੀ ਦੇ ਵਿੱਚੋਂ ਬਦਬੂ ਆਉਣ ਤੋਂ ਬਾਅਦ ਬੱਚਿਆਂ ਨੇ ਖੁਦ ਹੀ ਟੈਂਕੀ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ। ਕੁਝ ਬੱਚੇ ਟੈਂਕੀ ਦੀ ਸਫਾਈ ਕਰਨ ਦੇ ਲਈ ਥੱਲੇ ਉਤਰੇ। ਕਿਹਾ ਗਿਆ ਕਿ ਉਸ ਟੈਂਕੀ ਦੇ ਵਿੱਚ ਪਾਣੀ ਔਰ ਗੰਦਗੀ ਇੰਨੀ ਜ਼ਿਆਦਾ ਸੀ ਕਿ ਉੱਥੇ ਗੈਸ ਚੜ੍ਹਨ ਦੇ ਚਲਦਿਆਂ ਇਹ ਬੱਚੇ ਬੇਹੋਸ਼ ਹੋ ਗਏ। 4 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋਈ ਦੱਸੀ ਗਈ। ਇੱਕ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹਨਾਂ ਦੇ ਵਿੱਚੋਂ ਕੋਈ ਵੀ ਬੱਚਾ ਸਥਾਨਕ ਨਹੀਂ ਸੀ, ਯਾਨੀ ਉੱਤਰ ਪ੍ਰਦੇਸ਼ ਤੋਂ ਨਹੀਂ ਸੀ, ਬਲਕਿ ਅਲੱਗ ਅਲੱਗ ਸੂਬਿਆਂ ਤੋਂ ਆਏ ਹੋਏ ਇੱਥੇ ਬੱਚੇ ਰਹਿ ਰਹੇ ਸੀ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਇਸ ਗੁਰੂਕੁਲ ਨੂੰ ਕਿਵੇਂ ਸੰਚਾਲਿਤ ਕੀਤਾ ਜਾ ਰਿਹਾ ਸੀ ਇਸ ਦੇ ਬਾਰੇ ਜਾਂਚ ਫਿਲਹਾਲ ਕੀਤੀ ਜਾ ਰਹੀ ਹੈ। ਉੱਥੇ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ, ਜਿਹੜੇ ਅਕਸਰ ਆਪਣੇ ਬਿਆਨਾਂ ਦੇ ਕਾਰਨ ਚਰਚਾ ਦੇ ਵਿੱਚ ਰਹਿੰਦੇ ਨੇ, ਉਹਨਾਂ ਕਿਹਾ ਕਿ ਲੋਕ ਚਾਹੇ ਤਾਂ ਇਹ ਧਾਰਨਾ ਬਣਾ ਸਕਦੇ ਨੇ ਕਿ ਜਿਵੇਂ ਮਰਜ਼ੀ ਧਾਰਨਾ ਬਣਾ ਸਕਦੇ ਨੇ, ਪਰ ਬਿਹਾਰ ਬਦਲ ਚੁੱਕਾ ਹੈ। ਰੋਹਤਾਸ ਦੇ ਵਿੱਚ ਇੱਕ ਪ੍ਰੋਗਰਾਮ ਦੇ ਦਰਮਿਆਨ ਉਹਨਾਂ ਨੇ ਤੰਜ ਕੀਤਾ ਕਿ ਮੈਂ ਮੀਡੀਆ ਦੇ ਸਾਥੀਆਂ ਦੇ ਨਾਲ ਕਦੇ ਕਦੇ ਇਹ ਉਹਨਾਂ ਨੂੰ ਕਹਿਣਾ ਹੁੰਦਾ ਕਿ 5 ਵੀਡੀਓ ਕੱਢ ਲਵੋ, ਪੂਰੇ ਬਿਹਾਰ ਦੇ ਵਿੱਚੋਂ ਹੀ 5 ਵੀਡੀਓ ਕੱਢ ਲਵੋ। ਸਮਰਾਟ ਚੌਧਰੀ ਨੇ ਕਿਹਾ ਕਿ ਸਾਡੇ ਇੱਥੇ 1,81,00,000 ਭੈਣਾਂ ਕੰਮ ਕਰਦੀਆਂ ਨੇ। ਮੈਂ ਬਿਹਾਰ ਦਾ ਮੁੱਖ ਮੰਤਰੀ ਹਾਂ, ਗਰੰਟੀ ਦਿੰਦਾ ਹੈ ਕਿ ਜੇਕਰ ਕੋਈ ਸ਼ਿਕਾਇਤ ਆਈ ਤਾਂ ਕਾਰਵਾਈ ਹੋਵੇਗੀ। 24 ਘੰਟਿਆਂ ਦੇ ਅੰਦਰ ਅੰਦਰ ਉਸ ਨੂੰ ਜੇਲ੍ਹ 'ਚ ਬੰਦ ਕਰਾਂਗਾ, ਕੋਈ ਰੋਕ ਨਹੀਂ ਸਕਦਾ। ਸਪਤੰਬਰ ਮਹੀਨੇ ਦੇ ਵਿੱਚ ਬਿਹਾਰ ਦੇ ਵਿੱਚ ਜਮੂਈ ਦੇ ਅੰਦਰ ਇੱਕ ਵਿਦਿਆਰਥਣ ਦੇ ਨਾਲ ਜਿਨਸੀ ਸ਼ੋਸ਼ਣ ਦੀ ਘਟਨਾ ਵਾਪਰੀ ਸੀ, ਜਿਸ ਤੋਂ ਬਾਅਦ ਬਿਹਾਰ ਸਰਕਾਰ ਦੇ ਖਿਲਾਫ ਬੱਚਿਆਂ ਦਾ, ਖਾਸ ਤੌਰ 'ਤੇ ਨੌਜਵਾਨਾਂ ਦਾ ਗੁੱਸਾ ਨਿਕਲਿਆ ਸੀ।
ਇਸੇ ਘਟਨਾ ਤੋਂ ਬਾਅਦ ਹੁਣ ਸਮਰਾਟ ਚੌਧਰੀ ਨੇ ਇੱਕ ਪ੍ਰੋਗਰਾਮ 'ਚ ਆਪਣੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਪਰਾਧਕ ਘਟਨਾ ਕਰਨ ਵਾਲੇ ਸਮਾਜ ਦੇ ਹੀਰੋ ਨਹੀਂ ਹੋ ਸਕਦੇ। ਅੱਜ ਕੱਲ੍ਹ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਨੌਜਵਾਨੀ ਮਾਰੀ ਜਾ ਰਹੀ ਹੈ। ਅੱਜ ਕੱਲ੍ਹ ਦੀਆਂ ਜੋ ਘਟਨਾਵਾਂ ਨੇ ਉਹ ਤਾਂ ਤੁਸੀਂ ਦੇਖੀਆਂ ਹੋਣਗੀਆਂ, ਜੇਕਰ ਔਰਾਂ ਦੀਆਂ ਰੀਲਾਂ ਨਾ ਬਣੀਆਂ ਹੁੰਦੀਆਂ ਤਾਂ ਕਿੰਨੇ ਹੀ ਲੋਕ ਫੜੇ ਗਏ ਹੁੰਦੇ। ਜਮੋਈ ਦੇ ਵਿੱਚ ਵਿਦਿਆਰਥਣ ਦੇ ਨਾਲ ਹੋਈ ਘਟਨਾ ਦੀ ਸੋਸ਼ਲ ਮੀਡੀਆ 'ਤੇ ਰੀਲ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਨੇ ਕਾਫੀ ਧੂਲ ਫੜ ਲਿਆ ਸੀ ਔਰ ਇਸੇ ਦੇ ਖਿਲਾਫ ਆਮ ਲੋਕਾਂ ਦੇ ਵਿੱਚ ਸਰਕਾਰ ਦੇ ਖਿਲਾਫ ਰੋਸ ਵੀ ਦਿਖਾਈ ਦੇ ਰਿਹਾ ਸੀ। ਪਰ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਫਿਲਹਾਲ ਆਪਣੀ ਹੀ ਲੈਅ ਦੇ ਵਿੱਚ ਆਪਣੇ ਬਿਆਨ ਦੇ ਰਹੇ ਨੇ। ਭਾਰਤ ਜੇਕਰ ਚਾਹੇ ਤਾਂ ਪਾਕਿਸਤਾਨ ਦਾ ਨਾਮ ਵੀ ਬਦਲ ਦੇਵੇ, ਇਸ ਵਕਤ ਭਾਰਤ ਤਾਂ ਨਹੀਂ ਕਹਿ ਸਕਦੇ, ਪਰ ਸੱਤਾਧਾਰੀ ਧਿਰ ਜਿਹੜੀ ਹੈ ਉਹ ਘੱਟੋ ਘੱਟ ਇਸ ਗੱਲ ਤੋਂ ਪਰੇਸ਼ਾਨ ਹੈ। ਕੁਛ ਹੱਦ ਤੱਕ ਤਾਂ ਇਹ ਕਰ ਵੀ ਦਿੱਤਾ ਗਿਆ। ਤੁਹਾਨੂੰ ਸ਼ਾਇਦ ਪਤਾ ਹੋਵੇ ਨਾ ਹੋਵੇ, ਪਰ ਵਾਰਾਣਸੀ ਦੀ ਇੱਕ ਛੋਟੀ ਸ਼ੀਤਲਾ ਘਾਟ ਦੇ ਉੱਤੇ ਇੱਕ ਪੁਰਾਣਾ ਸ਼ਿਵ ਮੰਦਰ ਹੈ, ਉਸ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਮੰਦਰ ਦਾ ਨਾਂ ਪਾਕਿਸਤਾਨੇਸ਼ਵਰ ਮਹਾਦੇਵ ਮੰਦਰ ਹੈ। ਹੁਣ ਆਖਰਕਾਰ ਇਸ ਮੰਦਰ ਦਾ ਬੋਰਡ ਹਟਾ ਦਿੱਤਾ ਗਿਆ ਅਤੇ ਇਸ ਮੰਦਰ ਨੂੰ ਵੀ ਨਵਾਂ ਨਾਮ ਦੇ ਦਿੱਤਾ ਗਿਆ, ਸਿੰਧੂ ਗੰਗੇਸ਼ਵਰ ਮਹਾਦੇਵ ਮੰਦਰ। ਸਿੰਧੀ ਸਮਾਜ ਅਤੇ ਉਹਨਾਂ ਦੇ ਲੋਕਾਂ ਦੀ ਤਰਫ ਤੋਂ ਮੰਦਰ ਦੇ ਉੱਤੇ ਇਤਰਾਜ਼ ਜਤਾਏ ਗਏ ਸੀ। ਇਸ ਤੋਂ ਬਾਅਦ ਨਗਰ ਨਿਗਮ ਦੀ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਗਿਆ ਅਤੇ ਕਿਹਾ ਗਿਆ ਕਿ ਇਸ ਮੰਦਰ ਦਾ ਇਤਿਹਾਸ ਦੇਸ਼ ਦੀ ਵੰਡ ਦੇ ਨਾਲ ਜੁੜਿਆ ਹੋਇਆ ਜ਼ਰੂਰ ਹੋ ਸਕਦਾ। ਵੰਡ ਦੇ ਸਮੇਂ ਪੂਰਬੀ ਬੰਗਾਲ ਦੇ ਬੋਗੜਾ ਸ਼ਹਿਰ ਤੋਂ ਆਏ ਲੋਕਾਂ ਨੇ, ਲਗਭਗ 8-10 ਸਿੰਧੀ ਪਰਿਵਾਰ ਸੀ, ਉਹ ਆਪਣੇ ਨਾਲ ਇੱਕ ਸ਼ਿਵਲਿੰਗ ਵੀ ਲੈ ਕੇ ਆਏ ਸੀ। ਸ਼ਿਵਲਿੰਗ ਨੂੰ ਗੰਗਾ ਨਦੀ 'ਚ ਪ੍ਰਵਾਹਿਤ ਕਰਨ ਵਾਲੇ ਸੀ ਕਿ ਕੁਝ ਲੋਕਾਂ ਨੇ ਉਹਨਾਂ ਨੂੰ ਰੋਕਿਆ ਅਤੇ ਫਿਰ ਇੱਥੇ ਇਹ ਸ਼ਿਵਲਿੰਗ ਸਥਾਪਿਤ ਕਰਕੇ ਮੰਦਰ ਬਣਾਇਆ ਗਿਆ। ਸ਼ੁਰੂਆਤ 'ਚ ਇਸ ਮੰਦਰ ਦੀ ਪਛਾਣ ਹਿੰਦੂ ਸਿੰਧੀ ਮਹਾਦੇਵ ਮੰਦਰ ਦੇ ਨਾਲ ਹੋਈ ਸੀ, ਪਰ ਕੁਝ ਸਾਲ ਪਹਿਲਾਂ ਮੰਦਰ ਦਾ ਨਾਂ ਪਾਕਿਸਤਾਨੇਸ਼ਵਰ ਮਹਾਦੇਵ ਮੰਦਰ ਦਾ ਨਾਂ ਰੱਖ ਕੇ ਇਸਦਾ ਇੱਕ ਬੋਰਡ ਲਗਾ ਦਿੱਤਾ ਗਿਆ ਸੀ। ਸਿੰਧੀ ਸਮਾਜ ਨੇ ਇਸ ਦੇ ਉੱਤੇ ਵਿਰੋਧ ਜਤਾਇਆ ਅਤੇ 27 ਸਤੰਬਰ ਨੂੰ ਹੋਈ ਬੈਠਕ ਤੋਂ ਬਾਅਦ DCP ਅਤੇ ਸਥਾਨਕ ਪ੍ਰਸ਼ਾਸਨ ਨੂੰ ਇਸ ਦਾ ਨਾਮ ਬਦਲ ਕੇ ਸਿੰਧੂ ਗੰਗੇਸ਼ਵਰ ਮਹਾਦੇਵ ਮੰਦਰ ਰੱਖਣ ਦਾ ਸੁਝਾਅ ਦਿੱਤਾ ਗਿਆ ਅਤੇ ਹੁਣ ਇਸ ਦੇ ਬੋਰਡ ਵੀ ਤਿਆਰ ਕਰਕੇ ਬਦਲ ਦਿੱਤੇ ਗਏ ਨੇ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ। ਆਸਟ੍ਰੇਲੀਆ ਦੇ ਵਿੱਚ ਕਲਾਈਮੇਟ ਗਰੁੱਪਸ ਨੂੰ ਹੰਟਰ ਵੈਲੀ ਦੇ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ, ਜਦੋਂ ਹਾਈ ਕੋਰਟ ਦੀ ਤਰਫ ਤੋਂ ਇੱਥੋਂ ਦੇ ਸਥਾਨਕ ਲੋਕਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਗਿਆ। ਦੱਸ ਦਈਏ ਕਿ ਹਾਈ ਕੋਰਟ ਦੀ ਤਰਫ ਤੋਂ ਇੱਕ ਰੂਲਿੰਗ ਸੁਣਾਈ ਗਈ ਹੈ, ਜਦੋਂ ਕਿਹਾ ਗਿਆ ਹੈ ਕਿ 5 ਦੇ ਵਿੱਚੋਂ 3 ਜੱਜਾਂ ਦੀ ਬੈਂਚ ਨੇ ਕਿ ਹੰਟਰ ਵੈਲੀ ਦੇ ਵਿੱਚ ਰਹਿ ਰਹੇ ਵਸਨੀਕਾਂ ਦੇ ਬਾਰੇ ਸੋਚਦਿਆਂ ਹੋਇਆਂ ਪਿਛਲੇ ਸਾਲ ਦਾ ਇੱਕ ਮੁਕੱਦਮਾ ਜਿਹੜਾ ਧਰਿਆ ਪਿਆ ਸੀ ਅਦਾਲਤ ਦੇ ਵਿੱਚ ਕਿ ਮੁਜ਼ਲ ਬਰੀਕ ਦੇ ਵਿੱਚ ਕੋਲੇ ਦੀ ਖਦਾਨ ਜਿਹੜੀ ਉਹ ਉਸ ਦੇ ਬਾਰੇ ਜੁੜਿਆ ਹੋਇਆ ਇਹ ਮੁਕੱਦਮਾ ਸੀ, ਉਸੇ ਦੇ ਵਿੱਚ ਅਦਾਲਤ ਨੇ ਹੁਣ ਇੱਥੋਂ ਦੇ ਆਮ ਲੋਕਾਂ ਦੇ ਹੱਕ ਦੇ ਵਿੱਚ ਕਾਰਵਾਈ ਕੀਤੀ ਹੈ। ਕਿਹਾ ਗਿਆ ਹੈ ਕਿ 444 ਮਿਲੀਅਨ ਟਨ ਕੋਲਾ ਜਿਹੜਾ ਇਸ ਸਾਈਟ ਤੋਂ ਐਕਸਟ੍ਰੈਕਟ ਕਰਨ ਦੀ ਇੱਕ ਕੋਸ਼ਿਸ਼ ਹੋਣੀ ਸੀ, ਇੱਕ ਇਸ ਕਿਸਮ ਦੀ ਖਦਾਨ ਇੱਥੋਂ ਸ਼ੁਰੂ ਕੀਤੀ ਜਾਣੀ ਸੀ ਔਰ ਇਹ ਸਾਲ 2048 ਦੇ ਅਖੀਰ ਤੱਕ ਇਹ ਕਾਰਵਾਈ ਚੱਲਣੀ ਸੀ। ਪਰ ਇੱਥੋਂ ਦੇ ਸਥਾਨਕ ਲੋਕਾਂ ਨੇ ਇਸ ਦਾ ਵਿਰੋਧ ਕੀਤਾ, ਇਸ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਇਆ। ਹੁਣ ਅਦਾਲਤ ਦੀ ਤਰਫ ਤੋਂ ਆਖਰਕਾਰ ਉਹਨਾਂ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਗਿਆ ਹੈ। ਉੱਥੇ ਹੀ NSW ਦੀ ਸਰਕਾਰ ਅਤੇ ਫੈਡਰਲ ਸਰਕਾਰ ਰਲ ਕੇ ਲਗਭਗ 1.25 ਬਿਲੀਅਨ ਡਾਲਰ ਤੋਂ ਵੱਧ ਦੀ ਰਕਮ ਖਰਚ ਕੇ ਨਿਊ ਸਾਊਥ ਵੇਲਜ਼ ਦੀਆਂ ਵਿਕਟੋਰੀਆ ਕਹਿਣ ਲੱਗੇ ਸੀ ਪਰ ਵਿਕਟੋਰੀਆ ਦੀਆਂ ਖੇਤਰੀ ਸੜਕਾਂ ਦੀ ਤਾਂ ਕਦੇ ਹਾਲਤ ਸੁਧਰ ਨਹੀਂ ਸਕਦੀ, ਪਰ ਘੱਟੋ ਘੱਟ NSW ਦੀ ਖੇਤਰੀ ਸੜਕਾਂ ਦੀ ਹਾਲਤ ਸੁਧਾਰਨ ਦੇ ਵਾਸਤੇ ਰਕਮ ਰੱਖੀ ਗਈ ਹੈ। ਦੱਸ ਦਈਏ ਕਿ ਇਸ ਦੇ ਵਿੱਚ ਨਿਊ ਕਾਸਲ ਤੋਂ ਲੈ ਕੇ ਡਬੋ ਦੇ ਦਰਮਿਆਨ ਜਾਣ ਵਾਲੀਆਂ ਸੜਕਾਂ ਦਾ ਖਾਸ ਤੌਰ ਦੇ ਉੱਤੇ ਮੁਰੰਮਤਾਂ ਕੀਤੀਆਂ ਜਾਣਗੀਆਂ। ਸਿਡਨੀ ਤੋਂ ਡਬੋ ਨੂੰ ਜਾਣ ਵਾਲੀਆਂ ਸੜਕਾਂ ਪਹਿਲਾਂ ਹੀ ਬਿਹਤਰ ਹਾਲਤ ਦੇ ਵਿੱਚ ਨੇ, ਪਰ ਨਿਊ ਕਾਸਲ ਤੋਂ ਡਬੋ ਨੂੰ ਜਾਣ ਵਾਲੀਆਂ ਜਿਹੜੀਆਂ ਸੜਕਾਂ ਨੇ ਦੋ ਖੇਤਰੀ ਇਲਾਕਿਆਂ ਨੂੰ ਆਪਸ 'ਚ ਜੋੜਦੀਆਂ ਨੇ, ਉਹਦੇ ਵਾਸਤੇ 1.5 ਬਿਲੀਅਨ ਡਾਲਰ ਦੀ ਰਕਮ ਰੱਖੀ ਗਈ ਹੈ। ਇਸ ਤੋਂ ਇਲਾਵਾ ਮਜ਼ਲ ਬਰੂਕ ਤੋਂ ਆਰਮੀ ਡੇਲ ਦੇ ਦਰਮਿਆਨ ਇੱਕ ਕੋਰੀਡੋਰ ਬਣਾਉਣ ਅਤੇ ਯੂਸਟਨ ਤੋਂ ਟੁਕਮਾਮ ਵੱਲ ਤੱਕ ਜਿਹੜਾ ਸਟੇਟ ਦਾ ਸਾਊਥ ਵੈਸਟ ਹੈ ਇਹਦੇ ਦਰਮਿਆਨ ਇੱਕ ਰੂਟ ਬਣਾਉਣ ਦੇ ਵਾਸਤੇ ਵੀ ਇਹ ਰਕਮ ਰੱਖੀ ਗਈ ਹੈ। ਐਂਥਨੀ ਐਲਬਨੀ ਸਰਕਾਰ ਨੇ ਇਸ ਦੇ ਵਿੱਚੋਂ 674 ਮਿਲੀਅਨ ਡਾਲਰ ਦੇਣੇ ਨੇ, ਜਦਕਿ 610 ਮਿਲੀਅਨ ਡਾਲਰ ਸੂਬਾਈ ਸਰਕਾਰ ਕ੍ਰਿਸਮਿਸ ਦੀ ਸਰਕਾਰ ਇਸ ਦੇ ਵਿੱਚ ਅਦਾ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਲਗਭਗ 1.25 ਬਿਲੀਅਨ ਦੇ ਡਾਲਰ ਦੇ ਆਸ ਪਾਸ ਦੋਵੇਂ ਸਰਕਾਰਾਂ ਖਰਚ ਕਰ ਦੇਣਗੀਆਂ ਔਰ NSW ਦੇ ਵਿੱਚ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਦੇ ਵਾਸਤੇ ਇਹ ਕਾਫੀ ਵੱਡਾ ਪ੍ਰੋਜੈਕਟ ਮੰਨਿਆ ਜਾ ਰਿਹਾ। ਬਲਕਿ ਜਿਹੜਾ ਡਬੋ ਤੱਕ ਜਾਣ ਵਾਲੀਆਂ ਸੜਕਾਂ ਨੇ ਉਹਨਾਂ ਦੀ ਗਿਣਤੀ ਵੀ ਵਧੇਗੀ ਔਰ ਬਦਲਵੇਂ ਰੂਟ ਜਿਹੜੇ ਨੇ ਉਹ ਵੀ ਡਬੋ ਨੂੰ ਮਿਲ ਸਕਣਗੇ। NSW ਦੀ
खेतरी इलाके की राजधानी जिहड़ी है वह डबो नूं मान लिया जाता है। उत्थे ही कॉन्सटेबल मियाली जंज कह लिए कि मरहूम कॉन्सटेबल मियाली जिन्हां दी पिछले हफ्ते के दरम्यान पुलिस दे ही एक सिंगल व्हीकल क्रैश दे विच जान चली जांदी खबर सामने आती है और उस तो बाद हुण अज दे दिन उन्हां नूं पूरे सरकारी सन्माना दे नाल इज्जत दे नाल जिहड़ी अंतम विदायगी दिती गई। उन्हां दे फ्यूनरल दे उत्ते पुलिस दे सिखड़ले अधिकारी समाज दे अलग अलग फिरकियां दे लोक जुड़े हुए शामिल होए। दस दईए कि 25 सितंबर नूं यह सड़की हादसा होया सी जिथे 20 साल की जिहड़ी कॉन्सटेबल मियाले है उस सड़की हादसे दे विच दम तोड़ गई सी और 24 साल का जिहड़ा मेल कॉन्सटेबल उस कार नूं चला रहा सी उसनूं गंभीर जख्मी हालत दे विच रॉयल प्रिंस अल्फर्ड हॉस्पिटल भर्ती करवाया गया सी और वो इस हादसे दे विच बच गया सी। इस दरम्यान मियाले नूं याद करदिआं होइआं और उस दे जवानी की उम्र के उसकी तरफ तो सॉकर के पैशन याद करद NSW के पुलिस कमिश्नर मेल लैनियन ने उन्होंने एक बहादुर पुलिसकर्मी करार दिता तो कहा कि मियाले दे सेवावान बेशक NSW पुलिस नू थोड़े समय के लिए मिलिया हो पर उन्होंने याद रखा जाता रहेगा। उसी सैकड़िया की गिनती के लोग अज बोंडाए दे विच इकट्ठे हुंदे ने जदों 7 अक्तूबर दे हमलियां दी बरसी मनाई जांदी है। तीजी बरसी वैसे बंडाए ओ इलाका है जिथे यहूदी भाईचारे दे एक हनुका नाम दे प्रोग्राम दे विच गोलीबारी कीती गई सी प्यो पुत साजी ते नावीद अकरम दी तरफ तो ते उदों यहूदी भाईचारे ने अपने लोकां नूं गवाया सी ते 7 अक्तूबर दा ओ दिन है जदों यहूदी भाईचारे दे उत्ते हमास दी तरफ तो इजराइल च दाखल होके हमला कीता गया सी। इस दरम्यान बहुत सारे लोगों ने बंडाई नूं संकेतक बनांदिआं होइआं 7 अक्तूबर दे उस हमले दे विच जान गुआण वाले इजराइली यहूदी लोगों नूं याद करदिआं होइआं श्रद्धांजलि दित्ती। साल 2023 दे विच इजराइल दे उत्ते जिहड़ा इह हमला होइआ सी उस दे जवाब च इजराइल ने भी गजा दे विच भारी तबाही मचाई सी। दस दईए कि इस दरम्यान इस हमले दे विच जिहड़े जख्मी होए ते मृतक लोग सी उन्हां दे नाल श्रद्धांजलि देने दे लई स्टैंड विद अस आस्ट्रेलिया नाम की जिहड़ी संस्था सी उसके प्रमुख उसके कारकुन शामिल होए। लोग इजराइली झंडे दे विच लपेटिया होया खुद नूं उत्थे मौके दे उत्ते मौजूद होए। वैसे कल्ला अज दे दिन प्रदर्शन नहीं सी 7 अक्तूबर दे दिन नूं फलस्तीनी भाईचारे नूं हमायत करदे जिहड़े गुट ने उह वी काफ़ी अहम मानदे ने क्योंकि यही दिन सी कि जिस तों बाद इजराइल ने गजा दे विच भयानक तबाही मचाई सी और जिस दे चलदे आ गजा च हुण तक 76,000 तो वधेरे लोगों की जान भी चली गई है। इस बाबत एक खबर तो साडे सोशल मीडिया प्लेटफॉर्म तो जाके भी देख सकोगे। खेड जगत दे नाल जुड़िया हुई खबरां जिथे उस तो पहला एक खबर आस्ट्रेलिया दे बिजनेस दे नाल जुड़ी हुई कर लिए जिथे बड़े ब्रांड जिहड़े ने एक एक करके रोज़ाना बंद होने दी खबरां सामने आंदियां ने। उत्थे आस्ट्रेलियन फाइनैंशियल रिव्यू की तरफ तो दसिया गया है कि डेविड जोनस दे विच कपड़िया दे जिहड़े खास तौर दे उत्ते कुछ ब्रांड ने उन्हां दे विचों कुछ एक ब्रांड जिहड़े एक एक करके हुण बाहर हो रहे ने जिवें कंट्री रोड विचरी मिमको इन्हां दे ब्रांड जिहड़े ने उह हुण बंद किते जाणगे। डेविड जोनस दे नाल इन्हां दी सांझ नहीं रहेगी। कंट्री रोड ग्रुप की तरफ तो यह तिने ब्रांड जिहड़े ने अपने नाँ दे हेठ चलाए जांदे ने। डेविड जोनस जिहड़ा उह वूलवर्स होल्डिंग्स की तरफ तो चलाया जाता एक अदारा है। अजय दे विच साल 2027 की शुरुआत दे विच ही जिन्हां पॉपुलर लोकेशनज ने डेविड जोनस दी उतों कंट्री रोड ग्रुप के ब्रांड के नाल जुड़े हुए कपड़े हटा ले जाएंगे। खेड जगत के नाल जुड़ी खबर यह है कि बाथस्ट 1000 एक बार फिर तो शुरू होने वाला है इस साल जदा विक्टोरिया दे विच मेलबर्न कप का जो क्रेज़ रहिंदा उदा ही खेतरी NSW दे विच बाथस्ट 1000 जिहड़ी कारां दी रेस है वो अपने आप दे विच काफ़ी दिलचस्प हुंदी है। हज़ारां लखां दी गिणती दे विच लोग इधर नूं जांदे ने। वैसे जे हुण तुसीं जाण दी योजना बना रहे हो तां काफ़ी लेट हो चुके क्योंकि बाथस्ट दे वल वैसे भी इस वक्त सारे दे सारे जिहड़े मोटेल्स ने या Airbnb ने वो भरे हुए ने और वैसे भी ट्रैफिक बहुत ज़्यादा है। कल दे दिन तो यानी 8 तरीक तो
ਜਿਹੜੇ ਮੁਕਾਬਲੇ ਉਹਨਾਂ 'ਚ ਕੁਆਲੀਫਾਈਂਗ ਮੁਕਾਬਲੇ ਜਾਂ ਕੁਝ ਹੋਰ ਮੁਕਾਬਲੇ ਸ਼ੁਰੂ ਹੋ ਜਾਣਗੇ ਔਰ ਇਹ 11 ਅਕਤੂਬਰ ਤੱਕ ਇਸੇ ਤਰੀਕੇ ਦੇ ਨਾਲ ਕਾਰਾਂ ਦੀਆਂ ਦੌੜਾਂ ਇੱਥੇ ਹੁੰਦੀਆਂ ਰਹਿਣਗੀਆਂ। ਸਾਬਕਾ ਪ੍ਰਧਾਨ ਮੰਤਰੀ ਤੱਕ ਇਹਨਾਂ ਖੇਡਾਂ ਦੇ ਵਿੱਚ ਇਹਨਾਂ ਦੌੜਾਂ ਦੇ ਵਿੱਚ ਪਹੁੰਚਦੇ ਰਹੇ ਨੇ। ਬਾਥਰਸਟ 1000 ਇਹਨਾਂ ਨੂੰ ਕਿਹਾ ਜਾਂਦਾ ਔਰ ਸੈਂਟਰਲ ਵੈਸਟ NSW ਦੇ ਵਿੱਚ ਜਾਣ ਦੇ ਲਈ ਲਿਥਗੋ ਤੋਂ ਲੈ ਕੇ ਬਾਥਰਸਟ ਤੱਕ ਲੰਮੀਆਂ ਕਤਾਰਾਂ ਜਿਹੜੀਆਂ ਨੇ ਲੋਕਾਂ ਦੇ ਵਾਹਨਾਂ ਦੀਆਂ ਦੇਖੀਆਂ ਜਾ ਸਕਦੀਆਂ ਨੇ। ਇਸ ਕਰਕੇ ਇਸ ਸਾਲ ਇਸ ਰੇਸ ਦਾ ਕਰੇਜ਼ ਵੀ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਕਿਹਾ ਜਾ ਰਿਹਾ। ਮਾਊਂਟ ਪੈਨਰੋਮਾ ਜਿਸ ਨੂੰ ਕਾਰ ਚਾਲਕਾਂ ਦੇ ਤਰਫ ਤੋਂ ਜਾਂ ਵਿੰਟੇਜ ਕਾਰਾਂ ਦੇ ਜਿਹੜੇ ਚਾਲਕ ਨੇ ਉਹਨਾਂ ਦੀ ਤਰਫ ਤੋਂ ਇੱਕ ਮੱਕਾ ਵੀ ਮੰਨ ਲਿਆ ਜਾਂਦਾ। ਇਸ ਥਾਂ ਦੇ ਉੱਤੇ ਪਹੁੰਚਣ ਦੇ ਲਈ ਵਹੀਰਾਂ ਘੱਤ ਕੇ ਲੋਕ ਉੱਥੇ ਪਹੁੰਚ ਰਹੇ ਨੇ। ਉੱਧਰ ਲਿਓਨਲ ਮੈਸੀ ਬਿਊਨਸ ਆਇਰਸ ਦੇ ਵਿੱਚ ਚੱਲ ਰਹੇ ਇੱਕ ਮੈਚ ਦੇ ਦਰਮਿਆਨ ਅਰਜਨਟੀਨਾ ਦੇ ਲਈ ਆਪਣਾ ਆਖਰੀ ਫੁੱਟਬਾਲ ਮੈਚ ਖੇਡੇ। ਬੈਨਿਨ ਦੇ ਖਿਲਾਫ ਇੱਕ ਫਰੈਂਡਲੀ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਮੈਸੀ ਦੀ ਅੱਖਾਂ ਦੇ ਵਿੱਚ ਅੱਥਰੂ ਸੀ। ਅਰਜਨਟੀਨਾ ਨੇ ਮੈਚ 3-0 ਦੇ ਨਾਲ ਹਾਲਾਂਕਿ ਜਿੱਤ ਲਿਆ। ਇਸੇ ਮੈਚ 'ਚ ਮੈਸੀ ਨੇ ਵੀ ਇੱਕ ਗੋਲ ਕੀਤਾ। ਇਸ ਤਰ੍ਹਾਂ ਉਹ ਆਪਣੇ ਆਖਰੀ ਮੈਚ ਦੇ ਵਿੱਚ ਵੀ ਮੈਸੀ ਦੀ ਮੈਜੀਸ਼ੀਅਨ ਦਾ ਜਾਦੂ ਜਿਹੜਾ ਉਹ ਬਰਕਰਾਰ ਰੱਖ ਸਕੇ ਅਤੇ ਆਖਰੀ ਗੋਲ ਵੀ ਆਪਣੇ ਕਰੀਅਰ ਦਾ ਕਰ ਦੇਗੇ। ਮੈਸੀ ਅਰਜਨਟੀਨਾ ਦੇ ਲਈ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ ਅਤੇ ਟੀਮ ਦੇ ਰਿਕਾਰਡ ਗੋਲ ਸਕੋਰਰ ਨੇ। ਵਿਸ਼ਵ ਕੱਪ ਫਾਈਨਲ ਦੇ ਵਿੱਚ ਸਪੇਨ ਤੋਂ ਹਾਰਨ ਤੋਂ ਬਾਅਦ 6 ਹਫ਼ਤਿਆਂ ਬਾਅਦ ਉਹਨਾਂ ਨੇ 6 ਹਫ਼ਤਿਆਂ ਬਾਅਦ ਉਹਨਾਂ ਨੇ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਉਹਨਾਂ ਕਿਹਾ ਸੀ ਕਿ ਉਹਨਾਂ ਦੇ ਕੋਲ ਹੁਣ ਫੁੱਟਬਾਲ ਨੂੰ ਦੇਣ ਦੇ ਲਈ ਹੋਰ ਕੁਝ ਨਹੀਂ ਬਚਿਆ। ਹਾਲਾਂਕਿ ਉਹ ਇੰਟਰ ਮਿਆਮੀ ਕਲੱਬ ਦੇ ਨਾਲ ਫੁੱਟਬਾਲ ਖੇਡਣਾ ਜਾਰੀ ਰੱਖਣਗੇ ਕਿਉਂਕਿ ਉਹਨਾਂ ਦੇ ਨਾਲ ਕੰਟਰੈਕਟ ਦੇ ਵਿੱਚ ਉਹ ਬੱਝੇ ਹੋਏ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ। ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

ਹਾਂਜੀ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਅੱਜ ਬੁੱਧਵਾਰ ਦਾ ਦਿਨ, ਵੈਸੇ ਤਾਂ ਅੱਜ ਦੇ ਦਿਨ ਪ੍ਰੋਗਰਾਮ ਆਰ ਜੇ ਮਨਤੇਜ ਦੇ ਨਾਲ ਹੁੰਦਾ, ਖਬਰ ਬੜੀ ਬੇਕਾਰ ਹੈ, ਪਰ ਉਹ ਤੋਂ ਪਹਿਲਾਂ ਹਰ ਫੋਰਟਨਾਈਟ ਦੇ ਵਿੱਚ ਅਸੀਂ ਤੁਹਾਡੇ ਤੱਕ ਇਮੀ ਟਾਕ ਵੀ ਲੈ ਕੇ ਆਉਂਦੇ ਹਾਂ। ਉਹ ਪ੍ਰੋਗਰਾਮ ਹੁਣ ਤੋਂ ਥੋੜ੍ਹੀ ਦੇਰ ਦੇ ਵਿੱਚ ਸ਼ੁਰੂ ਕਰਾਂਗੇ ਜਦੋਂ ਪ੍ਰੇਮ ਜੀ ਸਾਡੇ ਨਾਲ ਮੌਕੇ ਦੇ ਉੱਤੇ ਮੌਜੂਦ ਹੋਣਗੇ। ਫੇਸਬੁੱਕ ਦੇ ਉੱਤੇ ਉਸ ਪ੍ਰੋਗਰਾਮ ਨੂੰ ਤੁਸੀਂ ਲਾਈਵ ਸੁਣ ਸਕੋਗੇ, ਪਰ ਉਸ ਤੋਂ ਪਹਿਲਾਂ ਇੱਕ ਦੋ ਗਾਣੇ ਤੁਹਾਨੂੰ ਸੁਣਾ ਦਿੰਦੇ ਹਾਂ। ਗੁਰੂ ਰੰਧਾਵਾ ਦਾ ਫੋਸ਼ੋ ਆ ਗਿਆ, ਫੋਮੋ ਸੁਣਿਆ ਮੈਂ, ਫੋਸ਼ੋ ਕੀ

ਲੋ ਜੀ, ਇੱਕ ਬ੍ਰੇਕ ਲੈ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਇਮੀਟੋਕ ਲੈ ਕੇ ਆ ਰਹੇ ਹਾਂ। ਕੁਛ ਚੇਂਜਿਸ ਆਏ ਹੈਗੇ ਨੇ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ, ਉਹ ਤੁਹਾਡੇ ਨਾਲ ਸਾਰੇ ਸਾਂਝੇ ਕਰਾਂਗੇ ਜਦੋਂ ਪ੍ਰੇਮ ਗੋਇਲ ਜੀ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਮੌਜੂਦ ਹੋਣਗੇ। ਆਈ ਐਮ ਈ ਐਡਵਾਈਜ਼ਰ ਤੋਂ ਕਰਦੇ ਹਾਂ ਅਗਲੇ।

0: 9190482-491. Skill assessment, partner visa, parent visa, just student visa to PR tak. Har immigration process le expert guidance. Aaj hi parose naal sampark karo. IME advisor. Call 02-9063-1618. Hun Parameta Sydney, adhi New Delhi vich vi. IME advisor.
1: ਜੀ ਆਈ ਐਮ ਈ ਐਡਵਾਈਜ਼ਰ ਦੇ ਕੋਲ ਤੁਸੀਂ ਜਾ ਸਕਦੇ ਹੋ ਔਰ ਆਪਣੀ ਸਲਾਹ ਸਾਰੀ ਲੈ ਸਕਦੇ ਹੋ ਕਿਉਂਕਿ ਅੱਜ ਕੱਲ੍ਹ ਤਾਂ ਤੁਹਾਨੂੰ ਲੋੜ ਬਹੁਤ ਜ਼ਿਆਦਾ ਪਏਗੀ ਜੇ ਤੁਸੀਂ ਟੈਂਪਰੇਰੀ ਵੀਜ਼ਾ ਹੋਲਡਰ ਹੈਗੇ ਹੋ ਸਟੂਡੈਂਟ ਵੀਜ਼ਾ ਹੋਲਡਰ ਹੈਗੇ ਹੋ ਕਿਉਂਕਿ ਇਨੀ ਦਿਨੀ ਇਮੀਗ੍ਰੇਸ਼ਨ ਮਹਿਕਮੇ ਦੀ ਤਰਫ ਤੋਂ ਥੋੜ੍ਹੀਆਂ ਜਿਹੀਆਂ ਸਖਤੀਆਂ ਦਿਖਾਈਆਂ ਜਾ ਰਹੀਆਂ ਬਲਕਿ ਥੋੜ੍ਹੀਆਂ ਜਿਹੀਆਂ ਨਹੀਂ ਕੁਝ ਇੱਕ ਮੀਡੀਆ ਅਦਾਰੇ ਤਾਂ ਉਹਨਾਂ ਨੂੰ ਵੰਸ ਇਨ ਅ ਜਨਰੇਸ਼ਨ ਵੀ ਦੱਸ ਰਹੇ ਨੇ ਇਹ ਅਕਸਰ ਆਸਟ੍ਰੇਲੀਆ ਦੇ ਵਿੱਚ ਟਰਮ ਵਰਤੀ ਜਾਂਦੀ ਹੁੰਦੀ ਹੈ ਇਹਦਾ ਮਤਲਬ ਇਹ ਹੁੰਦਾ ਹੈ ਕਿ ਬੜੇ ਕਾਫੀ ਸਮੇਂ ਬਾਅਦ ਇਸ ਕਿਸਮ ਦੇ ਬਦਲਾਅ ਹੋ ਰਹੇ ਨੇ ਐਡੇ ਵੱਡੇ ਪੱਧਰ 'ਤੇ ਬਦਲਾਅ ਹੋ ਰਹੇ ਨੇ ਔਰ ਐਸੇ ਬਦਲਾਅ ਹੋ ਰਹੇ ਨੇ ਜਿਹਨੂੰ ਵਿਰੋਧੀ ਧਿਰ ਗਲਤ ਵੀ ਨਹੀਂ ਕਹਿ ਰਹੀ ਬਲਕਿ ਕਹਿ ਰਹੀ ਹੈ ਕਿ ਹੋਰ ਕਰੋ ਅਤੇ ਉਹਦੇ ਤੋਂ ਇਲਾਵਾ ਇੱਕ ਹੋਰ ਤੀਜੀ ਧਿਰ ਵੀ ਹੈ ਸਾਨੂੰ ਸਾਰਿਆਂ ਨੂੰ ਪਤਾ ਖੈਰ ਇੱਥੇ ਪੋਲੀਟਿਕਸ ਦੀ ਗੱਲ ਨਹੀਂ ਗੱਲ ਕੰਮ ਦੀ ਕਰਨੀ ਹੈ ਕਿ ਇਹ ਕੀ ਬਦਲਾਅ ਹੋਏ ਨੇ ਅਤੇ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਹੁਣ ਅੱਗੇ ਤੁਹਾਡੇ ਕੋਲ ਕੀ ਵਿਕਲਪ ਹੈਗੇ ਨੇ ਜੇ ਤੁਸੀਂ ਟੈਂਪਰੇਰੀ ਵੀਜ਼ਾ ਹੋਲਡਰ ਹੈਗੇ ਹੋ ਜੇ ਤੁਸੀਂ ਸਟੂਡੈਂਟ ਵੀਜ਼ਾ ਦੇ ਉੱਤੇ ਹੈਗੇ ਹੋ ਕਿਹੜੇ ਕਿਹੜੇ ਬਦਲਾਅ ਅਤੇ ਫਿਰ ਉਹਨਾਂ ਦਾ ਪਲੈਨ ਆਫ ਐਕਸ਼ਨ ਕੀ ਹੋ ਸਕਦਾ ਔਰ ਇਹ ਸਾਰਾ ਕੁਝ ਮੈਂ ਨਹੀਂ ਬਲਕਿ ਇਮੀ ਟਾਕ ਸ਼ੋਅ ਦੇ ਵਿੱਚ ਸਾਡੇ ਨਾਲ ਗੱਲ ਕਰਨਗੇ ਪ੍ਰੇਮ ਗੋਇਲ ਜੀ ਪ੍ਰੇਮ ਜੀ ਸਾਡੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਤੇ ਵੀ ਨੇ ਅਤੇ ਜੇ ਇਸ ਸ਼ੋਅ ਨੂੰ ਤੁਸੀਂ ਫੇਸਬੁੱਕ ਤੋਂ ਦੇਖਣਾ ਚਾਹੁੰਦੇ ਹੋ ਅਤੇ ਆਪਣੇ ਕਮੈਂਟ ਕਰਕੇ ਉੱਥੋਂ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਉੱਥੋਂ ਵੀ ਜਾ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਪਰ ਆਓ ਸਵਾਗਤ ਕਰਦੇ ਹਾਂ ਪ੍ਰੇਮ ਜੀ ਦਾ ਪ੍ਰੇਮ ਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਆਇਆਂ ਨੂੰ ਗੁੱਡ ਈਵਨਿੰਗ ਕੀ ਹਾਲ ਚਾਲ ਨੇ ਬਹੁਤ ਸ਼ੁਕਰੀਆ ਪ੍ਰੇਮ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੇ ਪਿਛਲੇ ਹਫ਼ਤੇ ਹੋਏ ਬਦਲਾਅ ਹੈਗੇ ਨੇ ਉਹਨਾਂ ਦੇ ਬਾਰੇ ਗੱਲ ਕਰਾਂਗੇ ਤਿੰਨ ਚਾਰ ਮੇਜਰ ਚੀਜ਼ਾਂ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਨੰਬਰ ਜਿਹਨੂੰ ਕੰਟਰੋਲ ਕਰਨਾ ਫੈਮਿਲੀ ਰਿਸਟ੍ਰਿਕਸ਼ਨਸ ਕੁਛ ਸਟੂਡੈਂਟ ਵੀਜ਼ਾ ਦੇ ਉੱਤੇ ਲੱਗੀਆਂ ਨੇ ਵੀਜ਼ਾ ਹੋਪਿੰਗ ਵਿਜ਼ਟਰ ਵੀਜ਼ਾ ਇਹਨਾਂ ਦੇ ਉੱਤੇ ਕੀ ਕੁਛ ਨਵੀਆਂ ਜਿਹੜੀਆਂ ਕੰਡੀਸ਼ਨਸ ਲੱਗੀਆਂ ਨੇ ਔਰ ਪ੍ਰਾਇਓਰਿਟੀ ਸੈਕਟਰਸ ਦੇ ਉੱਤੇ ਆਪਾਂ ਗੱਲ ਕਰਾਂਗੇ ਉਹ ਸਾਰਿਆਂ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਕੱਲ੍ਹ ਦੇ ਦਿਨ ਜਿਹੜੇ ਐਂਗਸ ਟੇਲਰ ਸਾਹਿਬ ਸੀਗੇ ਜਿਨ੍ਹਾਂ ਨੇ ਜਿਨ੍ਹਾਂ ਦੇ ਕੋਲ ਵਿਰੋਧੀ ਧਿਰ ਹੈਗਾ ਅਤੇ ਉਹ ਕਹਿੰਦੇ ਕਿ ਛੱਡੋ ਪਰਾਂ ਕਿ ਤੁਸੀਂ ਦਸ ਦਸ ਪੰਦਰਾਂ ਵੀਹ ਹਜ਼ਾਰ ਕੀ ਕਟੌਤੀਆਂ ਕਰ ਰਹੇ ਹੋ ਸਿੱਧੇ 1 ਲੱਖ ਦੇ ਉੱਤੇ ਲੈ ਕੇ ਆਉਂਦੇ ਹਾਂ ਮਾਈਗ੍ਰੈਂਟਸ ਜੇ ਸਾਡੀ ਗੌਰਮੈਂਟ ਆਈ ਤਾਂ 1 ਲੱਖ ਹੀ ਲੈ ਕੇ ਆਵਾਂਗੇ ਨਾਲ ਦੀ ਨਾਲ ਰਿਐਕਸ਼ਨ ਆ ਗਏ ਕਿ ਥੋੜ੍ਹਾ ਜਿਹਾ ਅਕਲ ਨੂੰ ਹੱਥ ਮਾਰੋ 1 ਲੱਖ ਦਾ ਮਤਲਬ ਤਾਂ ਇਹ ਹੈ ਕਿ ਜਮਾਂ ਹੀ ਜਿਹੜਾ ਆਸਟ੍ਰੇਲੀਆ ਦੀ ਇੰਡਸਟਰੀ ਉਹ ਉਹਦਾ ਬੇੜਾ ਬਹਿ ਜਾਏਗਾ ਉਹਨਾਂ ਤੋਂ ਜਦੋਂ ਕਾਊਂਟਰ ਕੁਸ਼ਚਨ ਇਹ ਕੀਤਾ ਗਿਆ ਕਿ ਵਟ ਅਬਾਊਟ ਏਜਡ ਕੇਅਰ ਜਿਹੜਾ ਆਲਰੇਡੀ ਸਟਰਗਲ ਕਰ ਰਿਹਾ ਵਟ ਅਬਾਊਟ ਕੇਅਰ ਸੈਕਟਰ ਕਹਿੰਦੇ ਕੋਈ ਨਹੀਂ ਥੋੜ੍ਹਾ ਬਹੁਤ ਰਗੜਾ ਤਾਂ ਲੱਗਦਾ ਹੀ ਹੈ ਵਟਸ ਯੂਅਰ ਟੇਕ ਔਨ ਦਿਸ ਪ੍ਰੇਮ ਜੀ
2: ਗੌਤਮ ਜੀ ਥੋੜਾ ਰਗੜਾ ਨੇ ਜੀ ਸਮਾਲ ਬਿਜ਼ਨਸ ਜਿਹੜੇ ਹੈਗੇ ਉਹ ਖਤਮ ਹੋ ਜਾਣਗੇ ਜੀ ਤੁਸੀਂ ਦੇਖਿਓ ਹੈ ਨਾ ਕਿਉਂਕਿ ਵਰਕਰ ਦੀ ਘਾਟ ਹੋ ਜੇ ਸਪੈਸ਼ਲੀ ਲੋ ਸਕਿਲਡ ਜਿਹੜੀਆਂ ਜੋਬਸ ਆ ਉਹਦੇ ਵਿੱਚ ਵਰਕਰਸ ਵੀ ਨਹੀਂ ਮਿਲਣੇ ਜੀ ਫਿਊਲ ਸਟੇਸ਼ਨ ਕੌਣ ਰਨ ਕਰੂਗਾ ਜੀ ਡਿਸਬਿਲਟੀ ਐਨ ਡੀ ਆਈ ਐਸ ਸਕੀਮ ਜਿੰਨੇ ਵੀ ਉਹ ਡਿਸਬਿਲਟੀ ਸੈਕਟਰ ਆ ਉਹ ਉਹਨੂੰ ਕੌਣ ਰਨ ਕਰੂਗਾ ਏਜ ਕੇਅਰ ਨੂੰ ਕੌਣ ਰਨ ਕਰੂਗਾ ਨਰਸਿਸ ਹੈ ਨਾ ਉਹਨਾਂ ਦੀ ਸ਼ੋਰਟੇਜ ਹੋ ਜੂ ਡਾਕਟਰ ਦੀ ਹੋ ਜੂ ਜਿੰਨੇ ਵੀ ਹੈ ਜੀ ਹੈਲਥ ਰਿਲੇਟਡ ਕੰਸਟਰਕਸ਼ਨ ਰਿਲੇਟਡ ਜਿੰਨੇ ਵੀ ਹੈ ਪਹਿਲਾਂ ਹੀ ਅਸੀਂ ਕਹੀ ਜਾ ਰਹੇ ਹਾਂ ਵੀ ਘਰ ਨਹੀਂ ਬਣ ਰਹੇ ਘਰ ਨਹੀਂ ਬਣ ਰਹੇ ਕੰਸਟਰਕਸ਼ਨ ਵਰਕਰਸ ਦੀ ਸ਼ੋਰਟੇਜ ਆ ਤਾਂ ਕੌਣ ਫਿਲ ਕਰ ਰਿਹਾ ਜੀ ਅੱਜ ਦੀ ਡੇਟ ਦੇ ਵਿੱਚ 70-80% ਜਿੰਨੀ ਵੀ ਵਰਕ ਫੋਰਸ ਆ ਉਹ ਇਮੀਗ੍ਰੈਂਟਸ ਆ ਤੇ ਉਹ ਟੈਂਪਰੇਰੀ ਵੀਜ਼ਾਸ ਤੇ ਆ
1: ਕਰੈਕਟ ਔਰ ਬਹੁਤ ਥੋੜ੍ਹੀ ਬਚੀ ਹੈ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਲੋੜ ਸੀਗੀ ਬਕਾਇਦਾ ਮੇਰੀ ਕੱਲ੍ਹ ਪਰਸੋਂ ਕਿਸੇ ਦੇ ਨਾਲ ਗੱਲ ਹੋ ਰਹੀ ਸੀ ਉਹ ਕੰਪਨੀ ਓਨਰ ਪਰੇਸ਼ਾਨ ਹੋ ਰਿਹਾ ਸੀ ਕਹਿੰਦੇ ਸਾਡੇ ਕੋਲ ਟ੍ਰੇਡ ਪਰਸਨ ਨਹੀਂ ਹੈ ਅਤੇ ਜਿਹੜੇ ਲੈਂਦੇ ਨੇ ਉਹ ਕਾਲਿੰਗ ਫੀਸ $350-400 ਪਰ ਆਵਰ ਤੱਕ ਲੈ ਰਹੇ ਹੈਗੇ ਨੇ ਸੋ ਇੰਨੀ ਜ਼ਿਆਦਾ ਟ੍ਰੇਡ ਪਰਸਨ ਦੀ ਕਮੀ ਚੱਲ ਰਹੀ ਹੈ
2: ਗੌਤਮ ਜੀ ਤੁਸੀਂ ਇਹ ਦੇਖਿਓ ਵੀ ਅੱਜ ਦੀ ਡੇਟ 'ਚ ਦਾ ਸਮਾਲ ਬਿਜ਼ਨਸ ਨੂੰ ਫਿਰ ਵੀ $30-35 ਪਰ ਆਵਰ ਤੇ ਵਰਕਰਸ ਮਿਲ ਰਹੇ ਆ ਜੇ ਗਵਰਨਮੈਂਟ ਚੇਂਜ ਹੋ ਜਾਂਦੀ ਆ ਤੇ ਕੱਟ ਹੋ ਜਾਂਦਾ ਇਹੀ ਜਿਵੇਂ ਉਹ ਕਹਿ ਰਹੇ ਆ ਹਨਾ ਕੋਲੀਸ਼ਨ ਵਾਲੇ ਲਿਬਰਲ ਵਾਲੇ ਕਹਿ ਰਹੇ ਆ ਤੇ ਉਹ ਤਾਂ ਨਾਲੇ ਵੀ ਕਹਿ ਰਹੇ ਵੀ ਅਸੀਂ ਸਟੇਟ ਅਵੇ 485 ਵੀਜ਼ਾ ਖਤਮ ਕਰ ਦੇਣਾ
1: ਸੋ ਟੈਂਪਰੇਰੀ ਚਲੋ ਉਹਦੇ ਤੇ ਆਪਾਂ ਕੀ ਗੱਲ ਕਰਨੀ ਆ ਉਹਨਾਂ ਦੇ ਤਾਂ ਲੈ ਕੇ ਨਹੀਂ ਆਏ ਹੈਗੇ ਪਰ ਜਿਹੜੇ 2 ਅਕਤੂਬਰ ਨੂੰ ਚੇਂਜਿਸ ਆਏ ਨੇ ਗਾਂਧੀ ਜੈਯੰਤੀ ਦੇ ਮੌਕੇ ਦੇ ਉੱਤੇ ਇਹਨਾਂ ਨੇ ਜਿਹੜਾ ਅਹਿੰਸਾ ਕੀਤੀ ਹੈਗੀ ਹੈ ਸਟੂਡੈਂਟਸ ਦੇ ਨਾਲ ਹਿੰਸਾ ਇਸ ਕਰਕੇ ਨਹੀਂ ਕਹਾਂਗੇ ਕਿਉਂਕਿ ਇਹਦੇ 'ਚ ਹਾਲੇ ਕੋਈ ਜਾਤੀ ਹੋਈ ਨਹੀਂ ਪਰ ਉਹਦੇ ਅਸਰ ਜ਼ਰੂਰ ਦਿਖਣ ਲੱਗ ਗਏ ਨੇ ਸਭ ਤੋਂ ਪਹਿਲਾਂ ਤਾਂ ਸਾਦੀ ਭਾਸ਼ਾ ਦੇ ਵਿੱਚ ਤੁਸੀਂ ਦੱਸ ਸਕਦੇ ਹੈਗੇ ਹੋ ਕਿ ਕੀ ਹੋਇਆ ਬਦਲਾਅ

0: ਕੀ ਆਏ ਨੇ, ਕਿਉਂ ਇੰਨਾ ਹੋ ਹੱਲਾ?
1: ਗੌਤਮ ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਮੇਨ ਜਿਹੜਾ ਆਇਆ ਹੁਣ ਤੱਕ ਸੀਗਾ ਜੀ, ਸਟੂਡੈਂਟ ਆਉਂਦਾ ਸੀ ਯੂਨੀਵਰਸਿਟੀ ਦੇ ਵਿੱਚ ਬੈਚਲਰ ਜਾਂ ਮਾਸਟਰ ਡਿਗਰੀ ਦੇ ਵਿੱਚ, 6 ਮਹੀਨੇ ਹੁੰਦੇ ਸੀ ਤੇ ਕੋਰਸ ਚੇਂਜ ਹੋ ਜਾਂਦਾ ਸੀ ਜੀ,
0: ਕਰੈਕਟ?
1: ਇੱਕ ਉਹਨਾਂ ਨੇ ਉਹ ਰੋਕਤਾ ਜੀ, ਨੈਕਸਟ ਈਅਰ ਜੁਲਾਈ ਤੱਕ, 30 ਜੂਨ ਤੱਕ ਤੁਸੀਂ ਕਹਿ ਲਓ 12 ਮਹੀਨੇ ਕਰਤਾ। ਜਿਹੜਾ ਸਟੂਡੈਂਟ ਅੱਜ ਆਇਆ ਗਾ ਉਹ 12 ਮਹੀਨੇ ਕੋਰਸ ਨਹੀਂ ਚੇਂਜ ਕਰ ਸਕਦਾ,
0: ਰਾਈਟ? ਓਕੇ, ਆਪਣਾ ਕੋਰਸ ਜਿਹਦੇ ਚ ਪ੍ਰਾਇਮਰੀ ਕੋਰਸ ਚ ਆਇਆ ਹੈਗਾ, ਠੀਕ
1: ਜੀ, ਪ੍ਰਾਇਮਰੀ ਆਣਾ, ਜੇ ਕੋਈ ਵੈਸਨ ਚੜਨੀ ਦੇ ਵਿੱਚ ਆਇਆ ਤਾਂ ਉਹ ਕੋਰਸ 12 ਮਹੀਨੇ ਨਹੀਂ ਚੇਂਜ ਕਰ ਸਕਦਾ, ਉਸ ਤੋਂ ਬਾਅਦ ਚੇਂਜ ਕਰੂਗਾ ਜੀ,
0: ਠੀਕ ਹੈ? ਸੋ
1: ਤੇ ਸੈਕਿੰਡ ਜਿਹੜਾ ਸੈਕਿੰਡ ਉਹਨਾਂ ਨੇ ਕਿਹਾ ਗਾ, ਉਹਦੇ ਵਿੱਚ ਉਹਨਾਂ ਨੇ ਕਹਿਤਾ ਵੀ ਜਿਹੜੇ ਤੁਸੀਂ ਜੇ ਤੁਸੀਂ ਕੋਰਸ ਚੇਂਜ ਕਰ ਲਿਆ ਆਪਦਾ ਹੈ ਨਾ, ਤੇ ਉਸ ਤੋਂ ਬਾਅਦ ਤੁਹਾਨੂੰ ਸਟੂਡੈਂਟ ਵੀਜ਼ਾ ਐਕਸਟੈਂਡ ਕਰਵਾਉਣਾ ਤੁਸੀਂ, ਤੁਸੀਂ ਉਹਦੇ ਲਈ ਐਲੀਜੀਬਲ ਨਹੀਂ ਹੈਗੇ। ਜਿਨ੍ਹਾਂ ਨੇ ਕੋਈ ਵੈਸਟਰਨ ਸਿਟੀ ਚ ਬੈਚਲਰ ਆਫ ਬਿਜ਼ਨਸ ਆਇਆ ਜੀ, ਉਹਨੇ 6 ਮਹੀਨੇ ਬਾਅਦ, ਜਿਹੜਾ ਹੁਣ ਤੱਕ ਹੋ ਰਿਹਾ 6 ਮਹੀਨੇ ਬਾਅਦ, ਉਹਨੇ 6 ਮਹੀਨੇ ਬਾਅਦ ਕੋਰਸ ਚੇਂਜ ਕਰ ਲਿਆ, ਤਾਂ ਹੁਣ ਉਹਨੂੰ ਐਂਡ ਆਫ ਦਾ ਡੇ ਉਹਨੂੰ 6 ਮਹੀਨੇ ਹੋਰ ਚਾਹੀਦੇ ਆ ਕੋਰਸ ਫਿਨਿਸ਼ ਕਰਨ ਲਈ, ਕਿਉਂਕਿ ਨਵਾਂ ਕੋਰਸ ਵੀ ਉਸੇ ਡਿਊਰੇਸ਼ਨ ਦਾ ਹੋਊਗਾ ਨਾ। ਤਾਂ ਜਦੋਂ ਉਹਨਾਂ ਨੇ ਕੋਰਸ ਚੇਂਜ ਕਰਨਾ, ਉਹ ਕਹਿੰਦੇ ਜੀ ਆਨਸ਼ੋਰ ਨਹੀਂ ਹੋਣਾ ਤੁਹਾਡਾ ਕੋਰਸ ਚੇਂਜ, ਤੁਸੀਂ ਆਫਸ਼ੋਰ ਜਾਓ, ਉੱਥੇ ਜਾ ਕੇ ਸਟੂਡੈਂਟ ਵੀਜ਼ਾ ਅਪਲਾਈ ਕਰੋ, ਤੇ ਤੁਸੀਂ ਉੱਥੇ ਉਸ ਤੋਂ ਬਾਅਦ ਕੇ ਲੈਟਸ ਸੇ ਵੀ ਬੱਚਾ ਗਿਆ ਜੀ 1 ਸਾਲ ਦਾ, ਉਹਦੇ ਕੋਲ ਹਜੇ ਵੀਜ਼ਾ ਆਫਸ਼ੋਰ ਗਿਆ, ਉਹਨੇ ਜਾ ਕੇ ਵੀਜ਼ਾ ਫਾਈਲ ਕੀਤਾ,
0: ਰਾਈਟ,
1: ਤੇ ਉਹ ਵਾਪਸ ਆ ਗਿਆ,
0: ਠੀਕ ਹੈ।
1: ਡਿਪਾਰਟਮੈਂਟ ਕਹਿੰਦਾ ਅਸੀਂ ਤੁਹਾਨੂੰ ਆਨਸ਼ੋਰ ਵੀਜ਼ਾ ਨਹੀਂ ਗ੍ਰਾਂਟ ਕਰਨਾ, ਚਾਹੇ ਡਿਪਾਰਟਮੈਂਟ ਕਰੇ ਨਾ ਕਰੇ, ਜਿਹੜਾ ਵੀ ਡਿਸੀਜ਼ਨ ਆਨਸ਼ੋਰ ਨਹੀਂ ਆਊਗਾ, ਐਪਲੀਕੈਂਟ ਨੂੰ ਆਫਸ਼ੋਰ ਜਾਣਾ ਪਊਗਾ, ਫਿਰ ਹੀ ਡਿਸੀਜ਼ਨ ਰਿਲੀਜ਼ ਕਰੂਗਾ ਡਿਪਾਰਟਮੈਂਟ। ਪਰ ਡਿਪਾਰਟਮੈਂਟ ਦੀ ਪਾਲਿਸੀ ਹੈਗੀ ਆ ਵੀ ਉਹ ਤੁਹਾਨੂੰ ਇੱਕ ਰਿਕੁਐਸਟ ਭੇਜ ਸਕਦੇ ਆ ਵੀ ਤੁਸੀਂ ਆਫਸ਼ੋਰ ਜਾਓ, ਫਿਰ ਅਸੀਂ ਡਿਸੀਜ਼ਨ ਦੇਵਾਂਗੇ, ਬਟ ਉਹਦੇ ਵਿੱਚ ਵੀ ਜਦੋਂ ਆਫਸ਼ੋਰ ਜਾਣ ਦਾ ਰਿਸਕ ਇਹ ਰਹੂਗਾ ਜੀ, ਆਫਸ਼ੋਰ ਜਾ ਕੇ ਵੀਜ਼ਾ ਵੀਜ਼ਾ ਤਾਂ ਲੌਜ ਹੋ ਗਿਆ ਆਫਸ਼ੋਰ, ਉਸ ਤੋਂ ਬਾਅਦ ਸਟੂਡੈਂਟ ਇੱਥੇ ਆ ਗਿਆ ਜਾਂ ਆਫਸ਼ੋਰ ਹੀ ਵੇਟ ਕਰ ਰਿਹਾ ਹੈਗਾ, ਹੈ ਨਾ? ਜਿਹੜੀ ਤਾਂ ਦੇਖੋ ਮੈਰਿਟ ਵਾਲੀ ਐਪਲੀਕੇਸ਼ਨ ਹੋ ਗਈ, ਉਹ ਤਾਂ ਅਪਰੂਵ ਹੋ ਜਾਊਗੀ, ਦੂਸਰੀਆਂ ਰਿਫਿਊਜ਼ ਹੋਣਗੀਆਂ ਜੀ।
0: ਰਾਈਟ ਰਾਈਟ ਰਾਈਟ, ਸੋ ਇਹਦਾ ਮਤਲਬ ਸਟੂਡੈਂਟ ਆਨਸ਼ੋਰ ਰਹਿ ਕੇ ਵੀਜ਼ਾ ਅਪਲਾਈ ਹੀ ਨਹੀਂ ਕਰ ਸਕਦੇ ਹੈਗੇ, ਉਹਨਾਂ ਨੂੰ ਜਾਣਾ ਹੀ ਆਫਸ਼ੋਰ?
1: ਨਹੀਂ, ਉਹਦੇ ਚ ਐਗਜ਼ੈਂਪਸ਼ਨਸ ਹੈਗੀਆਂ ਜੀ, ਸਾਰਿਆਂ ਲਈ ਨਹੀਂ ਹੈਗਾ। ਜੇ ਕੋਈ ਵੈਸਟਰਨ ਸਿਡਨੀ ਯੂਨੀਵਰਸਿਟੀ ਚ ਆਇਆ, ਬੈਚਲਰ ਆਫ ਬਿਜ਼ਨਸ ਆਇਆ ਜੀ, ਠੀਕ ਹੈ, ਉਹ ਉਸੇ ਯੂਨੀਵਰਸਿਟੀ ਚ ਰਿਹਾ, ਉਹਨੇ ਕੋਰਸ ਚੇਂਜ ਨਹੀਂ ਕੀਤਾ, ਕੋਰਸ ਚੱਲ ਰਿਹਾ ਉਹਦਾ, ਠੀਕ ਹੈ, ਤੇ ਲੈਟਸ ਸੇ ਉਹ ਫੇਲ ਹੋ ਗਿਆ 2-4 ਸਬਜੈਕਟਾਂ ਚ, ਉਹਨੂੰ 6 ਮਹੀਨੇ ਜਾਂ ਅਪ ਟੂ 12 ਮੰਥਸ ਐਕਸਟੈਂਡ ਕਰਵਾਉਣਾ ਉਹਨੇ ਵੀਜ਼ਾ, ਉਹ ਆਨਸ਼ੋਰ ਰਹਿ ਕੇ ਕਰ ਸਕਦਾ, ਸਿਰਫ ਅਪ ਟੂ 12 ਮੰਥਸ।
0: ਓਕੇ,
1: ਜੇ 13 ਮਹੀਨੇ ਦਾ ਵੀ ਚਾਹੀਦਾ ਤਾਂ ਉਹਨੂੰ ਆਫਸ਼ੋਰ ਜਾਣਾ ਪਊਗਾ ਜੀ, ਹੈ ਨਾ? ਇਸ ਤੋਂ ਬਿਨਾਂ ਪੀ ਐਚ ਡੀ ਸਟੂਡੈਂਟਸ ਆ ਜਿਹੜੇ, ਉਹ ਵੀ ਉਹ ਕਰ ਸਕਦੇ ਆ, ਆਨਸ਼ੋਰ ਰਹਿ ਕੇ ਕਰ ਸਕਦੇ ਆ, ਸਟੂਡੈਂਟ ਵੀਜ਼ਾ ਐਕਸਟੈਂਡ ਕਰਵਾ ਸਕਦੇ ਆ, ਜਾਂ ਕੋਈ ਬੈਚਲਰ ਚਾਹੇ ਉਹਨੇ ਬੈਚਲਰ ਡਿਗਰੀ ਆਪਦੀ ਫਿਨਿਸ਼ ਕਰ ਲਈ, ਉਸ ਤੋਂ ਬਾਅਦ ਉਹ ਫਿਰ ਉਹਨੇ ਮਾਸਟਰ ਡਿਗਰੀ ਕਰਨੀ ਆ, ਉੱਥੇ ਕੋਰਸ ਪ੍ਰੋਗਰੈਸ਼ਨ ਹੋ ਰਹੀ ਆ, ਉੱਥੇ ਆਨਸ਼ੋਰ ਰਹਿ ਕੇ ਵੀਜ਼ਾ ਫਾਈਲ ਹੋ ਜੂਗਾ ਜੀ।
0: ਆਲ ਰਾਈਟ, ਠੀਕ ਹੋ ਗਿਆ। ਵਟ ਇਫ ਜੇ ਬੱਚਾ ਬੈਚਲਰ ਫਿਨਿਸ਼ ਕਰ ਲੈਂਦਾ, ਮਾਸਟਰ ਡਿਗਰੀ ਕਰ ਲੈਂਦਾ, ਤੇ ਫਿਰ ਉਸ ਤੋਂ ਬਾਅਦ ਫਿਰ ਉਹ ਸਰਟੀਫਿਕੇਟ 3 ਡਿਪਲੋਮਾ ਵੈਟ ਕੋਰਸਿਸ ਦੇ ਵਿੱਚ ਆ ਸਕਦਾ ਹੈ? ਬੈਚਲਰ ਮਾਸਟਰ
1: ਨਹੀਂ, ਉਹ ਕਹਿੰਦੇ ਅਸੀਂ ਵੀਜ਼ਾ ਨਹੀਂ ਦੇਣਾ ਜੀ।
0: ਅੱਛਾ, ਚਾਹੇ ਆਨਸ਼ੋਰ ਹੈ ਚਾਹੇ ਆਫਸ਼ੋਰ,
1: ਕੋਰਸ ਪ੍ਰੋਗਰੈਸ਼ਨ, ਹਾਂਜੀ ਕੋਰਸ, ਦੇਖੋ ਜੇ ਕੋਰਸ ਪ੍ਰੋਗਰੈਸ਼ਨ ਹੋ ਰਹੀ ਹੈ ਤਾਂ ਆਨਸ਼ੋਰ ਵੀ ਫਾਈਲ ਹੋ ਸਕਦਾ, ਬਟ ਜੇ ਡੀ ਗ੍ਰੇਡ ਹੋ ਰਿਹਾ, ਨੀਚੇ ਜਾ ਰਹੇ ਹਾਂ ਅਸੀਂ, ਕੋਰਸ ਪ੍ਰੋਗਰੈਸ਼ਨ ਨਹੀਂ ਹੋਈ, ਬੈਚਲਰ ਤੋਂ ਬਾਅਦ ਡਿਪਲੋਮਾ ਕਰਨਾ ਗਾ, ਜਾਂ ਤਾਂ ਬੱਚਾ 485 ਵੀਜ਼ਾ ਤੇ ਕਰੂਗਾ, ਜਾਂ ਆਫਸ਼ੋਰ ਜਾਊਗਾ, ਉੱਥੋਂ ਅਪਲਾਈ ਕਰੂਗਾ, ਉਸ ਤੋਂ ਬਾਅਦ ਜੇ ਗ੍ਰਾਂਟ ਹੋ ਗਿਆ ਤਾਂ ਆ ਸਕਦਾ, ਅਦਰਵਾਈਜ਼ ਨਹੀਂ ਆ ਸਕਦਾ ਜੀ।
0: ਰਾਈਟ ਰਾਈਟ, ਠੀਕ ਹੋ ਗਿਆ। ਉਹਨਾਂ ਕੇਸ
1: ਜਿਹੜੇ ਸਕੂਲ ਵਾਲੇ ਬੱਚੇ ਆ ਉਹ ਵੀ ਕਰ ਸਕਦੇ ਆ ਆਨਸ਼ੋਰ ਰਹਿ ਕੇ, ਜਿਹਨਾਂ ਸਕੂਲ
0: ਜਿਹੜੇ 10ਵੀਂ ਚ ਇੱਥੇ ਆਉਂਦੇ ਨੇ ਐਡਮਿਸ਼ਨ ਲੈ ਕੇ,
1: ਹਾਂਜੀ ਹਾਂਜੀ, ਉਹਨਾਂ ਦੇ ਵੀ ਬੇਸ ਤੇ ਉਹ ਹੋ ਸਕਦਾ ਹੈ ਜੀ।
0: ਰਾਈਟ, ਠੀਕ ਹੋ ਗਿਆ। ਤੇ ਇਹ ਜਿਹੜੀਆਂ ਰੈਸਟ੍ਰਿਕਸ਼ਨਸ ਹੈਗੀਆਂ ਨੇ, ਇਹ ਸਟੂਡੈਂਟ ਵੀਜ਼ਾ ਹੋਲਡਰ ਨੂੰ ਅਫੈਕਟ ਕਰਦੀਆਂ ਨੇ, ਜਾਂ ਫਿਰ ਇਹ ਵੀ ਇੱਕ ਬਹੁਤ ਵੱਡੀ ਲਿਸਟ ਵੀ ਦੇ ਦਿੱਤੀ ਗਈ ਸੀ, 400, 403, 7, 8, 482, 85? ਇਹ ਕੀ ਇੱਕ ਹੋਰ ਇਹ ਕੀ ਨਿਕਲਿਆ ਹੈਗਾ
1: ਗੌਤਮ ਜੀ? ਜਿੰਨੇ ਵੀ ਟੈਂਪਰਰੀ ਐਕਟੀਵਿਟੀ ਵੀਜ਼ਾਸ ਆ ਜਾਂਦੇ ਆ, ਹੈ ਨਾ, ਜਿਵੇਂ ਵੀਜ਼ਾ ਸਬ ਕਲਾਸ ਆ 400 ਆ ਜਾਂ 403 ਆ, ਹੈ ਨਾ, ਇਹ ਸਪੈਸ਼ਲ ਪਰਪਸ ਵੀਜ਼ਾਸ ਹੁੰਦੇ ਆ, ਠੀਕ ਹੈ, 407 ਆ ਟ੍ਰੇਨਿੰਗ ਆ, 408 ਆ ਟੈਂਪਰਰੀ ਐਕਟੀਵਿਟੀ ਵੀਜ਼ਾ, ਜਿਹਦੇ ਚ ਆਪਣੇ ਫਿਲਮ ਸਟਾਰ ਵਗੈਰਾ ਜਾਂ ਸਿੰਗਰ ਆਉਂਦੇ ਸੀਗੇ ਮੇਨਲੀ, ਉਹਦੇ ਚ ਇਹ ਆ ਜਾਂਦੇ ਆ। 417 ਵਰਕਿੰਗ ਹੋਲੀਡੇ ਵੀਜ਼ਾ ਗਾ ਜੀ, ਠੀਕ ਹੈ, 457 ਇਹ ਤਾਂ ਹੁਣ ਹੈ ਹੀ ਨੀਗਾ ਬੇਸਿਕਲੀ, 457 ਤਾਂ ਜੇ ਕੋਈ ਹੈਗਾ ਵੀ ਤਾਂ ਇਹ ਵਰਕ ਵੀਜ਼ਾ ਜਿਹੜਾ 482 ਆ ਇਲੈਕਟ੍ਰੋਨਿਕ ਟ੍ਰੈਵਲ ਅਥਾਰਟੀ, ਯੂਰੋਪੀਅਨ ਕੰਟਰੀਜ਼ ਵਾਲੇ ਉੱਥੇ ਆਉਂਦੇ ਸੀਗੇ, ਈਟੀਏ ਤੇ ਜਾਂ ਯੂਐਸਏ ਵਾਲੇ ਕੈਨੇਡਾ ਵਾਲੇ ਉਹ ਆ ਕੇ ਇੱਥੋਂ ਘੁੰਮਣ ਲਈ ਆਉਂਦੇ ਸੀ 2 ਮਹੀਨੇ, ਉਸ ਤੋਂ ਬਾਅਦ ਸਟੂਡੈਂਟ ਵੀਜ਼ਾ ਫਾਈਲ ਕਰ ਦਿੰਦੇ ਸੀ, ਤੇ ਕਾਫੀ ਉਹ ਕੈਟਾਗਰੀਜ਼ ਆ ਜਿਨ੍ਹਾਂ ਨੂੰ ਉਹਨਾਂ ਨੇ ਬਿਲਕੁਲ ਮਨਾ ਕਰਤਾ। ਤਾਂ ਇਹ ਕਹਿੰਦਾ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰਨਾ, ਠੀਕ ਹੈ, ਤੁਸੀਂ ਆਪਦੀ ਕੰਟਰੀ ਜਾਓ, ਉੱਥੋਂ ਬੈਠ ਕੇ ਸਟੂਡੈਂਟ ਵੀਜ਼ਾ ਅਪਲਾਈ ਕਰੋ, ਜੇ ਅਸੀਂ ਗ੍ਰਾਂਟ ਕਰਤਾ ਤੁਸੀਂ ਆਓ ਤੇ ਸਟੱਡੀ ਕਰੋ।
0: ਅੱਛਾ, ਇਹਦੇ 'ਚ ਇੱਕ ਬੜਾ ਇੰਟਰਸਟਿੰਗ ਤੁਸੀਂ ਦੱਸਿਆ, ਤੁਸੀਂ ਕਿਹਾ 482 ਜਿਹਨੂੰ ਅੱਗੇ 457 ਕਹਿੰਦੇ ਸੀ, ਇੰਪਲਾਇਰ ਸਪੋਂਸਰਡ ਵੀਜ਼ਾ ਕਹਿ ਲੈਂਦੇ ਹਾਂ, 482 ਕਹਿ ਲੈਂਦੇ ਹਾਂ, ਉਹ 'ਚ ਇੱਕੋ ਇੱਕ ਕੰਡੀਸ਼ਨ ਇਹ ਹੈ ਕਿ ਜਿਹੜਾ ਤੁਹਾਡਾ ਇੰਪਲਾਇਰ ਹੈ ਜੇ ਉਹ ਤੁਹਾਨੂੰ ਕੰਮ ਦੇ ਕੇ ਰੱਖਦਾ ਤਾਂ ਉਹ ਵੀਜ਼ਾ ਤੁਹਾਡਾ ਚੱਲਦਾ ਰਹਿੰਦਾ। ਫਰਜ਼ ਕਰਦੇ ਹਾਂ ਕਿ ਇਹ ਪਰਸਨ ਨੂੰ ਐਕਸ ਪਰਸਨ ਨੇ ਕੰਮ ਦੇ ਉੱਤੇ ਰੱਖਿਆ ਹੋਇਆ ਸੀ, ਪਰ ਹੁਣ ਐਕਸ 6 ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ ਉਹਨੂੰ ਕਹਿ ਦਿੰਦਾ ਕਿ ਬਸ ਭਰਾਵਾ ਮੈਂ ਨਹੀਂ ਹੁਣ ਤੈਨੂੰ ਕੰਮ 'ਤੇ ਰੱਖਣਾ, ਇਹਦਾ ਮਤਲਬ ਉਹਦਾ ਵੀਜ਼ਾ ਇੰਪੈਕਟ ਹੋਏਗਾ। ਸੋ ਅੱਗੇ ਕੀ ਕੋਰਸ ਦੇ ਵਿੱਚ ਬੱਚੇ ਕੀ ਕਰਦੇ ਹੁੰਦੇ ਸੀ ਇਸੇ ਕੇਸ ਦੇ ਵਿੱਚ ਕਿ ਸਟੂਡੈਂਟ ਵੀਜ਼ਾ ਅਪਲਾਈ ਕਰ ਦਿੰਦੇ ਹੁੰਦੇ ਸੀ, ਹੁਣ ਉਹ ਇੰਪੈਕਟ ਹੋਣਗੇ
1: ਡੈਫੀਨੇਟਲੀ, ਪਤਾ ਵੀ ਜਾਂ ਤਾਂ ਉਹਨੂੰ ਨਵਾਂ ਇੰਪਲੋਇਰ ਲੱਭਣਾ ਪਊਗਾ ਜੀ, ਠੀਕ ਹੈ, ਨਵਾਂ ਇੰਪਲੋਇਰ ਸਟਿਲ ਸਪਾਂਸਰ ਕਰ ਸਕਦਾ, 482 to 482 ਹੋ ਸਕਦਾ ਗਾ, ਠੀਕ ਹੈ। ਬਟ ਜੇ ਉਹ ਕਹਿੰਦੇ ਪਹਿਲਾਂ ਕੀ ਹੁੰਦਾ ਸੀ, ਨਵਾਂ ਇੰਪਲੋਇਰ ਨਹੀਂ ਲੱਭਿਆ ਤਾਂ ਈਜ਼ੀ ਆਪਸ਼ਨ ਕੀ ਸੀ, ਸਟੂਡੈਂਟ ਵੀਜ਼ਾ ਫਾਈਲ ਕਰ ਦੋ, ਹੁਣ ਉਹ ਬੰਦ ਹੋ ਗਿਆ।
0: ਰਾਈਟ ਰਾਈਟ, ਤੇ ਜਿਹੜਾ 485 ਟੈਂਪਰੇਰੀ ਵੀਜ਼ਾ ਸੀ ਅੱਗੇ ਕਿ ਸੁਣਨ ਨੂੰ ਇਹ ਮਿਲਿਆ ਸੀਗਾ ਕਿ ਉਹਦੇ ਤੋਂ ਬਾਅਦ ਤੁਸੀਂ ਦੁਬਾਰਾ ਸਟੂਡੈਂਟ ਵੀਜ਼ਾ ਨਹੀਂ ਅਪਲਾਈ ਕਰ ਸਕਦੇ, ਪਰ ਤੁਸੀਂ ਕਿਹਾ ਵੀ ਕੋਰਸ ਪ੍ਰੋਗਰੈਸ਼ਨ ਦੇ ਵਿੱਚ ਕਰ ਸਕਦੇ ਹਾਂ। ਫਰਜ਼ ਕਰਦੇ ਹਾਂ ਕਿ ਇੱਕ ਬੱਚੇ ਨੇ ਬੈਚਲਰ ਕੀਤੀ 485 ਲਿਆ ਅਤੇ ਹੁਣ ਉਹ ਆਪਣਾ ਕੋਰਸ ਪ੍ਰੋਗਰੈਸ਼ਨ ਕਰਨਾ ਚਾਹੁੰਦਾ 485 ਤੋਂ ਬਾਅਦ, ਮਾਸਟਰ ਡਿਗਰੀ ਲੈਣਾ ਚਾਹੁੰਦਾ, ਉਸ ਕੇਸ ਦੇ ਵਿੱਚ ਕੀ
1: ਆਫਸ਼ੋਰ ਜਾਓ ਤੇ ਕਰੋ, ਆਨਸ਼ੋਰ ਨਹੀਂ ਹੋਣਾ ਕਿਤੇ, ਹੈ ਨਾ, ਉਹ ਤਾਂ ਲਿਸਟ ਹੈਗੀ ਹੈ ਨਾ ਜੀ, ਉਹ ਜੇ ਤੁਸੀਂ ਉਸ ਵੀਜ਼ੇ ਤੇ ਹੋ ਤਾਂ ਤੁਸੀਂ ਨਹੀਂ ਕਰ ਸਕਦੇ।
0: ਠੀਕ,
1: ਇਸ ਤੋਂ ਬਿਨਾਂ ਗੌਤਮ ਜੀ ਇਹਨਾਂ ਨੇ ਕੀ ਕੀਤਾ, ਆਫਸ਼ੋਰ ਜਿਹੜੇ ਜਾਣਗੇ, ਠੀਕ ਹੈ, ਬ੍ਰੀਜ਼ਿੰਗ ਵੀਜ਼ਾ ਨਹੀਂ ਮਿਲਣਾ, ਆਫਸ਼ੋਰ ਜਦੋਂ ਵੀਜ਼ਾ ਫਾਈਲ ਹੋਊਗਾ ਬ੍ਰੀਜ਼ਿੰਗ ਨਹੀਂ ਮਿਲਦਾ, ਹੁਣ ਤਾਂ ਕਿਸੇ ਸਟੂਡੈਂਟ ਟੂ ਸਟੂਡੈਂਟ ਅਸੀਂ ਜਾ ਰਹੇ ਹਾਂ ਬ੍ਰੀਜ਼ਿੰਗ ਵੀਜ਼ਾ ਮਿਲ ਜਾਂਦਾ ਸੀਗਾ,
0: ਕਰੈਕਟ,
1: ਹੁਣ ਉਹ ਬੰਦ ਹੋ ਗਿਆ ਹੋ ਜੂਗਾ, ਠੀਕ ਹੈ। ਤੇ ਇਸ ਤੋਂ ਬਿਨਾਂ ਇੱਕ ਹੋਰ ਜਿਹੜੀ ਮੇਜਰ ਚੇਂਜ ਆਈ ਆ, ਤੁਸੀਂ ਆਪਦੀ ਫੈਮਿਲੀ ਨੂੰ ਨਹੀਂ ਲੈ ਕੇ ਆ ਸਕਦੇ।
0: ਹਾਂ, ਇਹ ਬੜਾ ਇੱਕ ਹੈਗਾ ਕਿ
1: ਸਬਸੀਕੁਐਂਟ ਐਂਟਰੈਂਟ ਜਿਹੜਾ ਗਾ ਸਟੂਡੈਂਟ ਵੀਜ਼ਾ ਉਹ ਬੰਦ ਹੋ ਗਿਆ ਜੀ, ਠੀਕ ਹੈ। ਤੇ ਇਹਦੇ ਵਿੱਚ ਇਹਨਾਂ ਨੇ ਕੀ ਕਿਹਾ ਬੇਸਿਕਲੀ, ਜੇ ਤਾਂ ਪੂਰੀ ਫੈਮਿਲੀ ਇੱਥੇ ਸੀ ਆਲਰੇਡੀ ਉਹਨਾਂ ਕੋਲ ਸੀਗਾ,
0: ਠੀਕ ਹੈ,
1: ਉਹ ਤਾਂ ਐਗਜ਼ੈਂਪਟਡ ਆ ਜੀ, ਉਹ ਕਰ ਸਕਦੇ,
0: ਉਹ ਆਪਣਾ ਐਕਸਟੈਂਡ ਕਰਵਾ ਲੈਣ
1: ਜਿਹੜੇ ਮਰਜ਼ੀ ਵੀਜ਼ਾ ਤੇ। ਮੈਂ ਲੈਟਸ ਸੇ ਮੈਂ ਸਟੂਡੈਂਟ ਵੀਜ਼ਾ ਤੇ ਆ, ਮੇਰੇ ਨਾਲ ਮੇਰੀ ਵਾਈਫ ਮੇਰੇ ਬੱਚੇ ਵੀ ਆ,
0: ਠੀਕ ਹੈ,
1: ਠੀਕ ਹੈ, ਮੈਂ ਬੈਚਲਰ ਕਰ ਰਿਹਾ ਗਾ ਤੇ ਹੁਣ ਮੈਂ ਕੋਰਸ ਫਿਨਿਸ਼ ਕੀਤਾ ਆਪਦਾ ਟਾਈਮ ਤੇ, ਯੂਨੀਵਰਸਿਟੀ ਮੈਂ ਚੇਂਜ ਨਹੀਂ ਕੀਤੀ, ਸਿੰਪਲੀ ਮੈਂ ਮਾਸਟਰ ਡਿਗਰੀ ਦੇ ਵਿੱਚ ਜਾਣਾ, ਤਾਂ ਮੈਂ ਹੁਣ ਆਪਦੀ ਵਿਦ ਫੈਮਿਲੀ ਹਜੇ ਵੀ ਕਰ ਸਕਦਾ ਗਾ, ਹੈ ਨਾ। ਬਟ ਜੇ ਮੈਂ ਹੁਣ ਮੈਂ ਬੈਚਲਰ ਡਿਗਰੀ ਚ ਆਇਆ, ਮੈਂ ਸਿੰਗਲ ਹੀ ਇੱਥੇ ਆ ਗਿਆ, ਮੈਂ ਹੁਣ ਦੇਖਿਆ ਵੀ ਯਾਰ ਮੈਂ ਕਰਾ ਸਕਦਾ ਗਾ, ਹੁਣ ਮੈਂ ਜਾਊਂਗਾ ਵਿਆਹ ਕਰਾ ਕੇ ਆਊਂਗਾ, ਤੇ ਮੈਂ ਆਪਦੀ ਵਾਈਫ ਦਾ ਕਰਨਾ ਮੈਂ ਨਹੀਂ ਕਰ ਸਕਦਾ।
0: ਰਾਈਟ ਰਾਈਟ, ਸੋ ਨਵੇਂ ਜਿਹੜੇ ਹੁਣ ਅੱਜ ਜਿਹਨੇ ਪਹਿਲਾਂ ਬੁਲਾ ਲੇ ਹੁਣ ਨਵੇਂ ਸਿਰੇ ਤੋਂ ਨਹੀਂ ਆ ਸਕਦੇ
1: ਜੀ, ਜਿਨ੍ਹਾਂ ਦੇ ਲੱਗ ਕੇ ਉਹ ਫੈਮਿਲੀ ਨਾਲ ਕਰ ਸਕਦੇ ਆ। ਬਟ ਦੇਖੋ ਇਹ ਚ ਇੱਕ ਹੋਰ ਆ, ਜਿਵੇਂ ਮੈਂ ਆਲਰੇਡੀ ਮੈਰਿਡ ਆ, ਬਟ ਮੈਂ ਸਟੂਡੈਂਟ ਵੀਜ਼ਾ, ਮੇਰੇ ਏਜੰਟ ਨੇ ਮੈਨੂੰ ਕਿਹਾ ਵੀ ਨਹੀਂ ਸਿੰਗਲ ਦਾ ਲਾਏਗਾ ਤਾਂ ਜ਼ਿਆਦਾ ਚਾਂਸ ਆ ਵੀਜ਼ਾ ਲੱਗਣ ਦੇ,
0: ਠੀਕ ਹੈ ਠੀਕ ਹੈ।
1: ਮੈਂ ਉਹ ਵੀਜ਼ਾ ਲਵਾ ਕੇ ਇੱਥੇ ਆ ਗਿਆ, ਹੈਗਾ ਤਾਂ ਮੈਂ ਮੈਰਿਡ ਆ, ਕੀ ਮੈਂ ਕਰ ਸਕਦਾ ਜੀ ਹੁਣ ਮੇਰੀ ਵਾਈਫ ਦਾ ਸਟੂਡੈਂਟ ਵੀਜ਼ਾ? ਨਹੀਂ ਕਰ ਸਕਦਾ। ਜੇ ਉਹ ਪਹਿਲਾਂ ਹੀ ਇਕੱਠਿਆਂ ਦਾ ਲੱਗਿਆ ਹੁੰਦਾ ਤਾਂ ਹੋ ਸਕਦਾ ਸੀ, ਹੁਣ ਨਹੀਂ ਹੋ ਸਕਦਾ।
0: ਪਰ ਫਿਰ ਉਹ ਏਜੰਟ ਵੀ ਗਲਤ ਨਹੀਂ ਹੈਗਾ, ਆਉਂਦੇ ਵੀ ਕਿਹੜਾ ਹੈਗੇ ਨੇ, ਵਾਈਫ ਦੇ ਨਾਲ ਲਗਾ ਦਿੰਦੇ ਨੇ ਤੇ ਫਿਰ ਵੀਜ਼ੇ ਨਹੀਂ ਆਉਂਦੇ ਹੈਗੇ, ਜੇ ਤੁਸੀਂ ਵਾਈਫ ਦੇ ਨਾਲ ਨਹੀਂ ਲਗਾਉਂਦੇ ਤੇ ਫਿਰ ਵਾਈਫ ਨਹੀਂ ਆਉਂਦੀ। ਸੋ ਗੱਲ ਤਾਂ ਉਹੀ ਹੈ, ਮਤਲਬ ਕੰਨ ਚਾਹੇ ਇੱਧਰੋਂ ਫੜ ਲਓ ਚਾਹੇ ਉੱਧਰੋਂ ਫੜ ਲਓ, ਆਉਣ ਨਹੀਂ ਦੇਣਾ, ਇਕੱਠੇ ਨਹੀਂ ਹੋਣ ਦੇਣਾ ਹੈਗਾ।
1: ਇਸ ਤੋਂ ਬਿਨਾਂ ਗੌਤਮ ਜੀ ਜਿਹੜੀ ਜਿਹਦੇ ਬਾਰੇ ਇਹਨਾਂ ਨੇ ਗੱਲ ਨਹੀਂ ਕੀਤੀ, ਉਹ ਇੱਕ ਹੋਰ ਚੇਂਜ ਆਈ ਹੈ ਸਟੂਡੈਂਟ ਵੀਜ਼ਾ ਦੇ ਵਿੱਚ
0: ਜੀ।
1: ਲੈਟਸ ਸੇ ਪਹਿਲਾਂ ਕੀ ਹੁੰਦਾ ਸੀਗਾ ਵੀ ਕੋਈ ਸਟੂਡੈਂਟ ਵੀਜ਼ਾ ਤੇ ਹੈ, ਉਹਦਾ ਸਟੂਡੈਂਟ ਵੀਜ਼ਾ ਜਿਹੜਾ ਹੈਗਾ 7 ਅੱਜ ਦੀ ਡੇਟ ਤੱਕ ਵੈਲਿਡ ਆ, ਹੈ ਨਾ, ਤੇ ਉਹ ਸਟੂਡੈਂਟ ਵੀਜ਼ਾ ਫਾਈਲ ਕਰਨਾ ਭੁੱਲ ਗਿਆ ਉਹਨੇ, ਆਪਦਾ ਕੋਰਸ ਪ੍ਰੋਗਰੈਸ਼ਨ ਆ ਜਾਂ ਵਟ ਐਵਰ, ਠੀਕ ਹੈ, ਅਨਲਾਫੁਲ ਹੋ ਗਿਆ, ਠੀਕ ਹੈ ਨਾ ਜੀ, ਜੇ ਅਨਲਾਫੁਲ ਹੋ ਜਾਂਦਾ ਤਾਂ 28 ਡੇਜ਼ ਹੁੰਦੇ ਸੀ ਨਵਾਂ ਸਟੂਡੈਂਟ ਵੀਜ਼ਾ ਫਾਈਲ ਕਰਨਾ, ਵਿਦਆਊਟ ਵੀਜ਼ਾ ਵੀ ਜੇ ਤੁਹਾਡਾ ਵੀਜ਼ਾ ਐਕਸਪਾਇਰ ਹੋ ਗਿਆ ਆਲਰੇਡੀ ਸਟੂਡੈਂਟ ਵੀਜ਼ਾ, ਵਿਦਇਨ 28 ਡੇਜ਼ ਮੈਂ ਨਵਾਂ ਸਟੂਡੈਂਟ ਵੀਜ਼ਾ ਫਾਈਲ ਕਰ ਸਕਦਾ ਸੀਗਾ.
0: ਠੀਕ ਹੈ,
1: ਡਿਪਾਰਟਮੈਂਟ ਨੇ ਉਹ ਰੂਲ ਵੀ ਚੱਕਤਾ ਜੀ.
0: ਓ,
1: ਜੇ ਮੇਰਾ ਸਟੂਡੈਂਟ ਵੀਜ਼ਾ ਅੱਜ ਤੱਕ ਵੈਲਿਡ ਹੈਗਾ ਗਾ, ਠੀਕ ਹੈ, ਤੇ ਮੈਂ ਅੱਜ ਤੱਕ ਤਾਂ ਸਟੂਡੈਂਟ ਵੀਜ਼ਾ ਜੇ ਮੈਂ ਐਲੀਜੀਬਲ ਹਾਂ ਤਾਂ ਮੈਂ ਕਰ ਸਕਦਾ ਗਾ, ਹੈ ਨਾ. ਹੁਣ 28 ਡੇਜ਼ ਦਾ ਜਿਹੜਾ ਗ੍ਰੇਸ ਪੀਰੀਅਡ ਸੀ ਉਹ ਖਤਮ ਹੋ ਗਿਆ.
0: ਓ, ਫਿਰ ਉਹ ਤਾਂ ਮਤਲਬ ਕੀ,
1: ਪਹਿਲਾਂ ਲੈਟਸ ਸੇ, ਪਹਿਲਾਂ ਲੈਟਸ ਸੇ ਦੇਖੋ, ਸਟੂਡੈਂਟ ਵੀਜ਼ਾ ਕਿਸੇ ਦਾ ਕੱਲ ਐਕਸਪਾਇਰ ਹੋ ਗਿਆ,
0: ਠੀਕ ਹੈ, 10 ਅਕਤੂਬਰ ਨੂੰ ਐਕਸਪਾਇਰ ਹੋ ਗਿਆ, ਠੀਕ ਹੈ,
1: ਨਹੀਂ 6 ਤਰੀਕ ਨੂੰ ਐਕਸਪਾਇਰ ਹੋ ਗਿਆ, ਕੱਲ ਹੋ ਗਿਆ. ਹੁਣ ਅੱਜ ਦੇ ਕੋਲ ਕੋਈ ਸਟੂਡੈਂਟ ਕੋਲ ਕੋਈ ਵੀਜ਼ਾ ਨਹੀਂ ਹੈਗਾ.
0: ਓਕੇ, ਬਿਲਕੁਲ ਠੀਕ ਹੈ.
1: ਤਾਂ ਪਹਿਲਾਂ ਕੀ ਹੁੰਦਾ ਸੀ, 2 ਤਰੀਕ ਤੋਂ ਪਹਿਲਾਂ ਕੀ ਹੁੰਦਾ ਸੀ, ਸਟੂਡੈਂਟ ਕੋਲ 28 ਡੇਜ਼ ਹੁੰਦੇ ਸੀਗੇ, ਉਹ ਫਿਰ ਅਨਲਾਫੁਲ ਰਹਿ ਕੇ ਵੀ ਸਟੂਡੈਂਟ ਵੀਜ਼ਾ ਫਾਈਲ,
0: ਕੋਈ ਨਾ ਕੋਈ ਵੀਜ਼ਾ ਅਪਲਾਈ ਕਰਦਾ. ਠੀਕ ਹੈ, ਮੇਕ ਸੈਂਸ. ਹਾਂ,
1: ਨਹੀਂ ਕੋਈ ਨਾ ਕੋਈ ਨੀ ਸਟੂਡੈਂਟ.
0: ਅੱਛਾ, ਸਿਰਫ ਸਟੂਡੈਂਟ ਵੀਜ਼ਾ ਹੀ. ਓਕੇ, ਠੀਕ ਹੈ,
1: ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦਾ ਸੀਗਾ. ਡਿਪਾਰਟਮੈਂਟ ਨੇ ਉਹ ਰੂਲ ਚੇਂਜ ਕਰਤਾ, ਉਹ ਕਹਿੰਦੇ ਆ ਜੇ ਅੱਜ ਮੇਰੇ ਕੋਲ ਸਟੂਡੈਂਟ ਵੀਜ਼ਾ ਹੈਗਾ ਤਾਂ ਮੈਂ ਅਗਲਾ ਵੀਜ਼ਾ ਫਾਈਲ ਕਰ ਸਕਦਾ, ਜੇ ਮੇਰੇ ਕੋਲ ਹੁਣ ਸਟੂਡੈਂਟ ਵੀਜ਼ਾ ਨਹੀਂ ਹੈਗਾ ਤਾਂ 28 ਡੇਜ਼ ਦਾ ਜਿਹੜਾ ਗ੍ਰੇਸ ਪੀਰੀਅਡ ਆ ਉਹ ਖਤਮ.
0: ਉਹ ਵੀ ਖਤਮ. ਰਾਈਟ, ਰਾਈਟ. ਸੋ ਇਹ ਤਾਂ ਹੋਰ ਇੱਕ ਮੁਸ਼ਕਿਲ ਆ ਗਈ ਇਹਦੇ 'ਚ. ਜਿਹੜਾ ਮੈਂ ਥੋੜ੍ਹਾ ਜਿਹਾ ਸੋਰੀ ਪਿੱਛੇ ਜਾਣਾ ਚਾਹੁੰਦਾ, ਜਿਹੜਾ ਤੁਸੀਂ ਫੈਮਿਲੀ ਡਿਪੈਂਡੈਂਟ ਵਾਲੀ ਗੱਲ ਕਰ ਰਹੇ ਸੀਗੇ, ਉਹਦੇ 'ਚ ਨਾਲ ਇਹ ਵੀ ਸੁਣਨ ਨੂੰ ਮਿਲ ਰਿਹਾ ਸੀਗਾ ਕਿ ਜਿੱਥੇ ਜਿਵੇਂ ਫਿਲੀਪੀਨਸ, ਵੀਤਨਾਮ ਵਰਗੀ ਕੰਟਰੀਜ਼, ਕੁਝ ਆਸੀਆਨ ਮੁਲਕਾਂ ਦੇ ਜਿਹੜੇ ਲੋਕ ਹੈਗੇ ਨੇ ਉਹ ਆਪਣੇ ਡਿਪੈਂਡੈਂਟ ਨੂੰ ਲਿਆ ਸਕਦੇ ਨੇ, ਇੰਡੀਆ ਵਾਲੇ ਵੀ ਲਿਆ ਸਕਦੇ ਹੈ ਬਸ਼ਰਤੇ ਉਹ ਪੀ ਐੱਚ ਡੀ ਵਗੈਰਾ ਚਾਹੁਣ. ਇਹ ਠੀਕ ਹੈ ਗੱਲ, ਪੂਰੀ ਪੂਰੀ ਦੀ ਪੂਰੀ ਜਾਂ ਅੱਧੀ ਸੱਚੀ ਅੱਧੀ ਕੱਚੀ ਹੈ?
1: ਨਹੀਂ, ਉਹ ਪਹਿਲਾਂ ਉਹਨਾਂ ਨੇ ਐਗਜ਼ੈਂਪਸ਼ਨ ਦਿੱਤੀ ਸੀ ਜੀ. ਉਹ ਡੈਫੀਨੇਟਲੀ ਹੈਗੀ ਹੈ.
0: ਓਕੇ, ਪੀ ਐੱਚ ਡੀ ਸਟੂਡੈਂਟਸ ਦੇ ਲਈ ਉਹ ਐਗਜ਼ੈਂਪਸ਼ਨ ਮਿਲੀ
1: ਜੀ. ਜੀ, ਪੀ ਐੱਚ ਡੀ ਵਾਲਿਆਂ ਲਈ ਹੈਗੀ ਹੈ ਜੀ, ਐਗਜ਼ੈਂਪਸ਼ਨ ਹੈਗੀ ਹੈ. ਜਿਵੇਂ ਐਗਜ਼ੈਂਪਸ਼ਨ ਤੁਹਾਨੂੰ ਦੱਸਾਂ ਤਾਂ, ਇੱਕ ਪੀ ਐੱਚ ਡੀ ਸਟੂਡੈਂਟਸ ਲਈ ਹੈਗੀ ਹੈ ਐਗਜ਼ੈਂਪਸ਼ਨ, ਹੈ ਨਾ, ਤੇ ਇੱਕ ਜਿਹੜੇ ਡਿਫੈਂਸ ਸਪੌਂਸਰ ਸਟੂਡੈਂਟਸ ਹੁੰਦੇ ਆ.
0: ਓਕੇ,
1: ਹੈ ਨਾ, ਜਾਂ ਜਿਹੜੇ ਰਿਸਿਪੀਐਂਟ ਆਫ ਫੋਰਨ ਗਵਰਨਮੈਂਟ ਸਕਾਲਰਸ਼ਿਪ, ਜਾਂ ਇੰਡੀਆ ਗਵਰਨਮੈਂਟ ਨੇ ਕਿਸੇ ਨੂੰ ਸਕਾਲਰਸ਼ਿਪ ਦਿੱਤੀ ਵੀ ਹਾਂ ਫੋਰਨ ਜਾ ਕੇ ਪੜ੍ਹਾਈ ਕਰਨ ਲਈ, ਉਹ ਹਜੇ ਵੀ ਉਹ ਹੈਗੇ ਆ. ਪੈਸਿਫਿਕ ਕੰਟਰੀਜ਼ ਦੇ ਜਿਹੜੇ ਸਟੂਡੈਂਟ ਹੈਗੇ ਆ ਉਹ ਵੀ ਐਲੀਜੀਬਲ ਹੈਗੇ ਆ ਜੀ, ਜਾਂ ਆਸ਼ੀਅਨ ਨੇਸ਼ਨਸ ਆ, ਉਹ ਆਪਦੇ ਹਜੇ ਵੀ ਫੈਮਿਲੀ ਨੂੰ ਲੈ ਕੇ ਆ ਸਕਦੇ ਆ, ਇਨਕਲੂਡ ਕਰ ਸਕਦੇ ਆ.
0: ਰਾਈਟ, ਏਦਾਂ ਕੁਛ ਹੋ ਰਿਹਾ ਹੈਗਾ ਪ੍ਰੇਮ ਜੀ ਕਿ ਜਿਹੜੇ 2 ਅਕਤੂਬਰ ਤੋਂ ਪਹਿਲਾਂ ਵੀਜ਼ੇ ਆ ਗਏ ਹੁਣ ਜਿਵੇਂ ਫਰਜ਼ ਕਰੋ ਕਿਸੇ ਨੇ 1 ਅਕਤੂਬਰ ਨੂੰ ਅਪਲਾਈ ਕੀਤਾ ਜਾਂ ਪਹਿਲਾਂ ਕੀਤਾ ਹੋਇਆ ਸੀ, ਪਰ ਹਾਲੇ ਤੱਕ ਉਹਨਾਂ ਦੇ ਸਪਾਊਸ ਨਹੀਂ ਆਏ ਹੈਗੇ ਡਿਪੈਂਡੈਂਟ ਜਿਹੜੇ ਹੈਗੇ ਨੇ ਉਹ ਸਟੂਡੈਂਟ ਵੀਜ਼ੇ 'ਤੇ, ਉਹਨਾਂ ਦੇ ਨਾਲ ਨਹੀਂ ਜੁਆਇਨ ਕੀਤੇ, ਹੁਣ ਉਹਨਾਂ ਦੀ ਐਪਲੀਕੇਸ਼ਨ ਇੰਪੈਕਟ ਹੋਏਗੀ ਜਾਂ ਉਹਨੂੰ ਉੱਦਾਂ ਹੀ ਕੰਸੀਡਰ ਕੀਤਾ ਜਾਏਗਾ? ਕਿਉਂਕਿ ਵਿਦ ਇਫੈਕਟ ਫਰੋਮ ਵਾਲਾ ਜਿਹੜਾ ਕੰਸੈਪਟ ਹੈ ਕੁਛ ਕਈਆਂ ਨੂੰ ਸਮਝ ਨਹੀਂ ਆਇਆ ਹੈਗਾ ਕਿ ਜੇ ਉਹਦੇ ਤੋਂ ਪਹਿਲਾਂ
1: ਜਿਹੜਾ ਵਿਦ ਇਫੈਕਟ ਫਰੋਮ 2nd ਅਕਤੂਬਰ ਉਹਨਾਂ ਨੇ ਕਿਹਾ, ਉਸ ਤੋਂ ਪਹਿਲਾਂ ਜਿਹੜੀਆਂ ਐਪਲੀਕੇਸ਼ਨਸ ਲੌਂਚ ਹੋ ਗਈਆਂ ਉਹ ਪੁਰਾਣੇ ਰੂਲਸ ਦੇ ਅਕੋਰਡਿੰਗ ਹੀ ਪ੍ਰੋਸੈਸ ਹੋਣੀ ਹੈ ਜੀ.
0: ਓਕੇ, ਸੋ ਜੇ ਪਹਿਲਾਂ ਲੌਂਚ ਹੋ ਗਈ ਹੈ ਫਿਰ ਨਹੀਂ ਕੋਈ ਚੱਕਰ,
1: ਨਹੀਂ ਕੋਈ ਇਸ਼ੂ ਨਹੀਂ ਗਾ. ਜਿਹੜੀ 2 ਤਰੀਕ ਤੋਂ ਬਾਅਦ ਲੌਂਚ ਹੋਈ ਆ ਉਹ ਇੰਪੈਕਟ ਹੋ, 2 ਜਾਂ 2 ਤੋਂ ਬਾਅਦ ਉਹ ਸਾਰੀਆਂ ਐਪਲੀਕੇਸ਼ਨਸ ਇੰਪੈਕਟ ਹੋਣਗੀਆਂ ਜੀ.
0: ਰਾਈਟ, ਠੀਕ ਹੈ. ਇੱਕ ਵਿਜ਼ਟਰ ਵੀਜ਼ਾ ਦੀ ਵੀ ਚੇਂਜਸ ਦੀ ਕਹਿ ਰਹੇ ਹੈਗੇ ਨੇ, ਨੋ ਫਰਦਰ ਸਟੇ, ਇਹ ਕੀ ਸ਼ੈ ਆਈ ਹੈ?
1: ਗੌਤਮ ਜੀ, ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ਤੇ ਇਹਦੇ ਵਿੱਚ ਇਹੀ ਆ ਵੀ ਹੁਣ ਜਿੰਨੀਆਂ ਵੀ ਮੋਸਟਲੀ ਕੰਟਰੀਜ਼ ਤੋਂ ਜਿਹੜੇ ਵੈਸੇ ਤਾਂ ਉਹਨਾਂ ਨੇ ਕਿਹਾ ਸੀ ਅਸੀਂ ਸਾਰੇ ਹੀ ਵਿਜ਼ਟਰ ਵੀਜ਼ਾ ਤੇ ਨੋ ਫਰਦਰ ਸਟੇ ਕੰਡੀਸ਼ਨ ਲਗਾ ਕੇ ਭੇਜਾਂਗੇ. ਮਤਲਬ ਪਹਿਲਾਂ ਕੀ ਆਉਂਦਾ ਸੀਗਾ, ਵਿਜ਼ਟਰ ਵੀਜ਼ਾ ਤੇ ਆਉਂਦੇ ਸੀ ਉਹ ਪਾਰਟਨਰ ਵੀਜ਼ਾ ਔਨਸ਼ੋਰ ਆ ਕੇ ਫਾਈਲ ਕਰ ਦਿੰਦੇ ਸੀ, ਜਾਂ ਪੇਰੈਂਟਸ ਆਉਂਦੇ ਸੀ ਉਹ ਪੇਰੈਂਟ ਵੀਜ਼ਾ ਫਾਈਲ ਕਰ ਸਕਦੇ ਸੀਗੇ ਔਨਸ਼ੋਰ ਆ ਕੇ, ਉਹ 482 ਵੀਜ਼ਾ ਫਾਈਲ ਕਰ ਸਕਦੇ ਸੀ, ਇੰਪਲੋਇਡ ਸਪੌਂਸਰਡ ਵੀਜ਼ਾ ਫਾਈਲ ਹੁੰਦੇ ਸੀਗੇ. ਹੁਣ ਉਹ ਨਹੀਂ ਹੋਣਗੇ ਜਿਵੇਂ ਲਈ, ਇਹ ਇੰਪੈਕਟ ਕਰੂਗਾ ਆਪਣਾ ਪੇਰੈਂਟ ਵੀਜ਼ਾ ਨੂੰ ਤੇ ਪਾਰਟਨਰ ਵੀਜ਼ਾਸ ਨੂੰ.
0: ਓਕੇ,
1: ਉਹਨਾਂ ਨੂੰ ਇੰਪੈਕਟ ਕਰੂ. ਬਾਕੀ ਜਿਹੜਾ 482 ਆ, 186 ਆ, ਜਾਂ 189, 190, 491, ਇਹਦੇ ਵਿੱਚ ਸਟਿਲ ਐਗਜ਼ੈਂਪਸ਼ਨ ਹੋ ਦੇ ਵੇਵਰ ਦੇ ਪ੍ਰੋਵੀਜ਼ਨਸ ਹੈਗੇ ਆ. ਕੋਈ ਵਿਜ਼ਟਰ ਵੀਜ਼ਾ ਤੇ ਆਸਟ੍ਰੇਲੀਆ ਚ ਐਂਟਰ ਕਰਦਾ ਗਾ, ਆ ਕੇ ਉਹਨੇ 190 ਜਾਂ 189 ਵੀਜ਼ਾ ਫਾਈਲ ਕਰਨਾ, ਬਟ ਡਿਪਾਰਟਮੈਂਟ ਨੂੰ ਵੇਵਰ ਲਈ ਰਿਕੁਐਸਟ ਕਰੂਗਾ ਤੇ ਉਸ ਤੋਂ ਬਾਅਦ ਉਹ ਵੇਵਰ ਸੌਖਾ ਮਿਲ ਜੂਗਾ. ਬਟ ਬਾਕੀ ਬਾਕੀਆਂ ਕੇਸਿਸ ਦੇ ਵਿੱਚ ਪੇਰੈਂਟ ਵੀਜ਼ਾ ਜਿੱਥੇ ਫਾਈਲ ਹੋਣਾ, ਜਾਂ ਪਾਰਟਨਰ ਵੀਜ਼ਾ ਫਾਈਲ ਹੋਣਾ, ਜਾਂ ਕੋਈ ਹੋਰ ਵੀਜ਼ਾ ਫਾਈਲ ਹੋਣਾ, ਉੱਥੇ ਜਿਹੜਾ ਉਹ ਵੇਵਰ ਆ 8503 ਕੰਡੀਸ਼ਨ ਦਾ ਉਹ ਨਹੀਂ ਹੋਊਗਾ.
0: ਓਕੇ, ਠੀਕ ਹੋ ਗਿਆ.
1: ਜਾਂ ਹੋਊਗਾ ਜਾਂ ਬਹੁਤ ਐਕਸਟ੍ਰੀਮ ਕੇਸਿਸ ਹੋਣੇ ਚਾਹੀਦੇ. ਲੈਟਸ ਸੇ ਵੀ ਕੋਈ ਵਿਜ਼ਟਰ ਵੀਜ਼ਾ ਤੇ ਆਇਆ, ਨੋ ਫਰਦਰ ਸਟੇ ਕੰਡੀਸ਼ਨ ਲੱਗੀ ਹੋਈ ਹੈ ਜੀ, ਹੈ ਨਾ, ਹੁਣ ਉਹ ਆ ਕੇ ਇੱਥੇ ਬਿਮਾਰ ਹੋ ਗਿਆ ਤੇ ਹੋਸਪਿਟਲ ਚ ਐਡਮਿਟ ਆ, ਤਾਂ ਡਾਕਟਰ ਉਹਨੂੰ ਕਹਿੰਦਾ ਗਾ ਵੀ ਟਰੈਵਲ ਨਹੀਂ ਕਰ ਸਕਦਾ, ਠੀਕ ਹੈ, ਉਸ ਕੇਸ ਚ ਵੇਵਰ ਮਿਲ ਸਕਦਾ ਗਾ। ਬਟ ਜੇ ਇਹੋ ਜਿਹਾ ਕੋਈ ਹੈ ਨੀ ਗਾ, ਐਕਸਟ੍ਰੀਮ ਕੰਪੈਲਿੰਗ ਰੀਜ਼ਨ ਹੋਣੇ ਚਾਹੀਦੇ, ਇਫ ਦੇਰ ਆਰ ਨੋ ਕੰਪੈਲਿੰਗ ਰੀਜ਼ਨ ਇਟ ਮੀਨਸ ਨੋ ਵੇਵਰ ਟੂ 8503 ਕੰਡੀਸ਼ਨ।
0: ਓਕੇ, ਠੀਕ ਹੈ। ਅੱਛਾ, ਹੁਣ ਇਹਨਾਂ ਦੇ ਕੋਰਸ ਹੋਪਿੰਗ, ਵੀਜ਼ਾ ਹੋਪਿੰਗ ਜਾਂ ਜੋ ਵੀ ਅੱਖਰ ਵਰਤੇ ਜਾਂਦੇ ਨੇ ਸਟੂਡੈਂਟ ਵੀਜ਼ਾ ਦੇ ਉੱਤੇ, ਹੁਣ ਅੱਗੇ ਭਵਿੱਖ ਕੀ ਹੈ ਉਹਨਾਂ ਦੇ, ਚੇਂਜਿਸ ਜਿਹੜੇ ਆਏ ਹੈਗੇ ਨੇ, ਉਹ ਤੋਂ ਬਾਅਦ ਅਗਲਾ ਪਲਾਨ ਆਫ ਐਕਸ਼ਨ ਕੀ ਹੋਵੇ, ਉਹਦੇ 'ਤੇ ਗੱਲ ਕਰਨ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਹੈਗੀ ਹੈ। ਜਦੋਂ ਇਹ ਪੋਲਿਸੀ ਅਨਾਊਂਸਮੈਂਟ ਹੋਈ ਸੀ ਤਾਂ ਗਵਰਨਮੈਂਟ ਨੇ ਇੱਕ ਵੱਡਾ ਵੱਡਾ ਕਰਕੇ ਲਿਖਤਾ ਸੀ ਕਿ ਸਾਡਾ ਇੱਕ ਟਾਰਗੇਟ ਹੈ, ਜਿਵੇਂ ਵਨ ਨੇਸ਼ਨ ਕਹਿ ਰਹੀ ਹੈ 130,000 ਰੱਖਣੇ ਨੇ, ਐਂਗਸ ਟੇਲਰ ਸਾਹਿਬ ਕਹਿ ਗਏ ਲਿਬਰਲ ਨੈਸ਼ਨਲ ਕੇ 1,00,000 ਹੀ ਰੱਖਾਂਗੇ, ਗਵਰਨਮੈਂਟ ਕਹਿੰਦੀ ਕਿ ਅਸੀਂ 2,45,000 ਤੱਕ ਰੱਖਾਂਗੇ, ਲੇਬਰ ਮਾਰਕੀਟ ਦਾ ਪਾਰਟੀ ਦਾ ਟਾਰਗੇਟ ਹੈ ਫਿਲਹਾਲ ਇਸ ਫਾਈਨੈਂਸ਼ੀਅਲ ਈਅਰ ਦਾ, ਉਹ ਤੋਂ ਬਾਅਦ ਉਹ 2.25 ਲੱਖ ਕਰਨਾ ਚਾਹੁੰਦੇ ਨੇ। ਹੁਣ ਮੈਂ ਕੁਛ ਪੋਡਕਾਸਟ ਦੇਖ ਰਹੇ ਹਾਂ ਪ੍ਰੇਮ ਜੀ, ਇਹਦੇ 'ਤੇ ਕੁਛ ਖਬਰਾਂ ਆ ਰਹੀਆਂ ਨੇ, ਕੁਛ ਰਾਈਟ ਵਿੰਗਰ ਮੀਡੀਆ ਇੱਕ ਪ੍ਰੈਸ਼ਰ ਵੀ ਕ੍ਰੀਏਟ ਕਰਦਾ ਹੁੰਦਾ ਕਿ ਇੱਦਾਂ ਕਰ ਸਕਦੀ ਹੈ, ਤਾਂ ਕੀ ਵਾਕਈ ਸਹੀ ਗੱਲ ਹੈਗੀ ਹੈ ਕਿ ਕੀ ਗਵਰਨਮੈਂਟ ਹੁਣ ਜਿਹੜੇ ਇਲੀਗਲ ਰਹਿ ਰਹੇ ਨੇ ਉਹ ਤਾਂ ਚਲੋ ਜਾਣਾ ਬਣਦਾ ਹੈਗਾ ਵੀ ਵੀਜ਼ਾ ਨਹੀਂ ਹੈਗਾ, ਪਰ ਕੀ ਗਵਰਨਮੈਂਟ ਹੁਣ ਸਟੂਡੈਂਟਸ ਨੂੰ ਟਾਰਗੇਟ ਕਰੇਗੀ ਕਿ ਕਰਕੇ ਬਾਹਰ ਕੱਢਣ ਦਾ ਕਿ ਪੜ੍ਹਾਈ ਮੁੱਕ ਗਈ ਜਾਓ? ਪ੍ਰੇਮ ਜੀ ਆਵਾਜ਼ ਆ ਰਹੀ? ਲੱਗਦਾ ਪ੍ਰੇਮ ਜੀ ਤੱਕ ਆਵਾਜ਼ ਨਹੀਂ ਆ ਰਹੀ ਹੈਗੀ, ਇੱਕ ਵਾਰ ਫਿਰ ਤੋਂ ਕੋਸ਼ਿਸ਼ ਕਰਦੇ ਹਾਂ ਜੇ ਉਹਨਾਂ ਦੇ ਨਾਲ ਸੰਪਰਕ ਹੋ ਪਾਉਂਦਾ ਹੈਗਾ। ਅਤੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲ ਅਸੀਂ ਬਾਰ ਬਾਰ ਜਿਸ ਮਸਲੇ ਦੇ ਉੱਤੇ ਕਰ ਰਹੇ ਹੈਗੇ ਉਹ ਇਹ ਹੈ ਕਿ ਜਿਹੜਾ ਇਮੀਗ੍ਰੇਸ਼ਨ ਦੇ ਨਵੇਂ ਚੇਂਜਿਸ ਆਏ ਹੈਗੇ ਨੇ, ਉਹਨਾਂ ਚੇਂਜਿਸ ਦੇ ਵਿੱਚ ਹੁਣ ਅਗਲਾ ਜਿਹੜੇ ਅਗਲੇ ਸਵਾਲ ਅਸੀਂ ਕਰਨ ਲੱਗੇ ਸੀਗੇ ਪ੍ਰੇਮ ਜੀ ਤੋਂ, ਅਤੇ ਜੇ ਉਹਨਾਂ ਦੇ ਨਾਲ ਸੰਪਰਕ ਬਣਦਾ ਹੈਗਾ ਅਤੇ ਦੁਬਾਰਾ ਗੱਲ ਆਪਾਂ ਕਰਦੇ ਹਾਂ, ਅਤੇ ਉਹਦੇ ਵਿੱਚ ਜਿਹੜੇ ਚੇਂਜਿਸ ਤੁਹਾਨੂੰ ਹੁਣ ਉਹਨਾਂ ਨੇ ਦੱਸ ਹੀ ਦਿੱਤੇ ਹੈਗੇ ਨੇ, ਅਤੇ ਉਹ ਚੇਂਜਿਸ ਜਿਹੜੇ ਆਏ ਹੈਗੇ ਨੇ ਉਹਦੇ 'ਚ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਟਾਰਗੇਟ ਜਿਹਦੇ 'ਤੇ ਆਪਾਂ ਹੁਣ ਗੱਲ ਕਰਨ ਲੱਗੇ, ਸਟੂਡੈਂਟ ਅਤੇ ਫੈਮਿਲੀ ਰਿਸਟ੍ਰਿਕਸ਼ਨਸ ਹੈਗੀਆਂ ਨੇ ਕਿ ਸਟੂਡੈਂਟ ਵੀਜ਼ਾ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਹੁਣ ਆਫਸ਼ੋਰ ਜਾ ਕੇ ਹੀ ਪੈਣਗੀਆਂ ਜੇ ਤੁਸੀਂ ਸਟੂਡੈਂਟ ਵੀਜ਼ਾ ਐਕਸਟੈਂਡ ਕਰਵਾਉਣਾ ਚਾਹੁੰਦੇ ਹੈਗੇ ਹੋ। ਅਤੇ ਇਹਦੇ ਨਾਲ ਹੀ ਜਿਹੜਾ ਇੱਕ ਹੋਰ ਚੇਂਜ ਆਇਆ ਹੈਗਾ ਉਹ ਇਹ ਹੈ ਕਿ ਜਿਹੜੇ ਕੁਛ ਇੱਕ ਸਰਟਨ ਵੀਜ਼ਾਸ ਨੇ ਉਹਨਾਂ ਨੂੰ ਹੁਣ ਅਲਾਓ ਨਹੀਂ ਕੀਤਾ ਜਾਏਗਾ ਸਟੂਡੈਂਟ ਵੀਜ਼ਾ ਐਪਲਾਈ ਕਰਨਾ। ਉਹ ਤੁਸੀਂ ਜੇ ਪੋਡਕਾਸਟ ਦੇ ਹੁਣ ਜੁੜੇ ਹੈਗੇ ਹੋ ਲਾਈਵ ਸੈਸ਼ਨ ਦੇ ਵਿੱਚ ਤਾਂ ਦੁਬਾਰਾ ਜਾ ਕੇ ਪਿੱਛੇ ਜਾ ਕੇ ਉਹ ਸੁਣ ਲਿਓ ਕੀ ਹੈਗੇ ਨੇ। ਪ੍ਰੇਮ ਜੀ ਮੇਰਾ ਸਵਾਲ ਇਹ ਸੀ, ਆਖਰੀ ਕੁਛ 5-4 ਮਿੰਟ ਹੈਗੇ ਨੇ ਉਹਦੇ 'ਚ, ਇਹ ਕਿ ਗਵਰਨਮੈਂਟ ਦਾ ਇਹ ਟਾਰਗੇਟ ਮਿੱਥੀ ਬੈਠੀ ਹੈਗੀ ਹੈ ਕਿ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਹੈ ਜਿਹੜੀ ਉਹਨੂੰ 2,25,000 ਤੱਕ ਕਰਨਾ, ਅਤੇ ਬਹੁਤ ਸਾਰੀਆਂ ਖਬਰਾਂ, ਬਹੁਤ ਸਾਰੇ ਅਖਬਾਰ ਔਰ ਕੁਛ ਪੋਡਕਾਸਟ ਇਹ ਵੀ ਇਸ਼ਾਰਾ ਕਰ ਰਹੇ ਨੇ ਕਿ ਦੀ ਕਰੰਟ ਗਵਰਨਮੈਂਟ ਇਜ਼ ਟਰਾਇੰਗ ਟੂ ਪੁਸ਼ ਬੈਕ ਸਟੂਡੈਂਟਸ, ਇੰਟਰਨੈਸ਼ਨਲ ਸਟੂਡੈਂਟਸ ਨੂੰ, ਕਿ ਜਿਵੇਂ ਹੀ ਉਹਨਾਂ ਦੇ ਸਟੂਡੈਂਟ ਵੀਜ਼ਾ ਮੁੱਕਦੇ ਨੇ ਬੇਸ਼ੱਕ ਉਹ ਪੀ ਆਰ ਦੇ ਲਈ ਐਂਟਾਈਟਲ ਹੋ ਜਾਂਦੇ ਨੇ, ਕਿ ਉਹਨਾਂ ਨੂੰ ਪੁਸ਼ ਕੀਤਾ ਜਾਏਗਾ ਕਿ ਉਹਨਾਂ ਨੂੰ ਦੇਸ਼ 'ਚੋਂ ਬਾਹਰ ਕੱਢਿਆ ਜਾਏਗਾ, ਇਸ ਕਿਸਮ ਦੀ ਕੋਈ ਗੱਲ ਜਾਂ ਕੋਈ ਲਾਅ?
1: ਗੌਤਮ ਜੀ, ਗਵਰਨਮੈਂਟ ਜਿਹੜਾ ਹੈਗਾ ਇੱਕ ਤਾਂ ਨੈੱਟ ਮਾਈਗ੍ਰੇਸ਼ਨ ਨੂੰ ਰਿਡਿਊਸ ਕਰਨਾ ਚਾਹੁੰਦੇ ਆ। ਜਦੋਂ ਗੌਤਮ ਜੀ ਅਸੀਂ ਕਹਿੰਦੇ ਨਾ ਨੈੱਟ ਮਾਈਗ੍ਰੇਸ਼ਨ, ਉਹ ਜਿਹੜਾ ਨੰਬਰ ਆ ਉਹ ਤੋਂ ਮੀਨਿੰਗ ਇਹ ਹੁੰਦਾ ਵੀ ਇਹ ਜ਼ਰੂਰੀ ਨਹੀਂ ਵੀ ਉਹਦੇ ਵਿੱਚ ਸਿਰਫ ਟੈਂਪਰਰੀ ਵੀਜ਼ਾ ਹੋਲਡਰਸ ਦੀ ਗੱਲ ਕਰਦੇ ਆ। ਜਦੋਂ ਇਹ ਨੈੱਟ ਮਾਈਗ੍ਰੇਸ਼ਨ ਨੂੰ ਕੈਲਕੂਲੇਟ ਕਰਦੇ ਆ ਨਾ, ਉਹ ਦੇਖਦੇ ਆ ਇੱਕ ਸਾਲ ਦੇ ਵਿੱਚ ਆਸਟ੍ਰੇਲੀਆ 'ਚ ਕਿੰਨੇ ਲੋਕੀ ਐਂਟਰ ਹੋਏ ਤੇ ਕਿੰਨੇ ਲੋਕੀ ਬਾਹਰ ਗਏ।
0: ਬਿਲਕੁਲ ਠੀਕ ਹੈ।
1: ਐਂਡ ਇਟ ਇਨਕਲੂਡ ਆਸਟ੍ਰੇਲੀਅਨ ਸਿਟੀਜ਼ਨ ਪੀਆਰ, ਉਹ ਸਾਰਿਆਂ ਨੂੰ ਉਹ ਕਰਦੇ ਆ। ਬਟ ਜਿਹੜਾ ਉਹ ਹੁਣ ਟੈਂਪਰਰੀ ਵੀਜ਼ਾ ਹੋਲਡਰਸ ਦਾ ਨੰਬਰ ਕਾਫੀ ਜ਼ਿਆਦਾ ਵੱਧ ਰਿਹਾ ਪਿਛਲੇ 2-3 ਸਾਲਾਂ ਦੇ ਵਿੱਚ, ਪੋਸਟ ਕੋਵਿਡ ਲੈਵਲ ਜਿਹੜਾ ਕਾਫੀ ਜ਼ਿਆਦਾ ਹੋ ਗਈ ਸੀ, ਗਵਰਨਮੈਂਟ ਉਹਨੂੰ ਕੰਟਰੋਲ ਕਰਨਾ ਚਾਹੁੰਦੀ ਹੈ। ਇਸ ਤੋਂ ਬਿਨਾਂ ਕੀ ਹੋ ਗਿਆ, ਪਿਛਲੇ 3-4 ਸਾਲਾਂ ਦੇ ਵਿੱਚ ਕੀ ਹੋ ਗਿਆ ਜੀ, ਸਟੂਡੈਂਟ ਆਉਂਦੇ ਸੀਗੇ ਉਹ ਜਸਟ ਆਸਟ੍ਰੇਲੀਆ, ਆਪਾਂ ਸਪੈਸ਼ਲੀ ਸਬ ਕੰਟੀਨੈਂਟ ਦੀ ਗੱਲ ਕਰੀਏ ਤਾਂ ਉੱਥੇ ਜਿਹੜੇ ਬੈਠੇ ਏਜੰਟਸ ਆ ਉਹਨਾਂ ਨੇ ਸਟੂਡੈਂਟ ਵੀਜ਼ਾ ਨਹੀਂ ਸੇਲ ਕੀਤਾ, ਉਹਨਾਂ ਨੇ ਐਜੂਕੇਸ਼ਨ ਨਹੀਂ ਸੇਲ ਕੀਤੀ, ਉਹਨਾਂ ਨੇ ਸਟੂਡੈਂਟ ਵੀਜ਼ਾ ਨੂੰ ਕੀ ਆ ਵਰਕ ਪਰਮਿਟ ਦੀ ਤਰ੍ਹਾਂ ਸੇਲ ਕੀਤਾ।
0: ਕਰੈਕਟ,
1: ਉਹਨਾਂ ਨੇ ਕਿਹਾ ਕੋਈ ਨੀ ਤੁਸੀਂ ਜਾਓ ਜੀ ਆਸਟ੍ਰੇਲੀਆ ਜਾਓ, ਉੱਥੇ ਪਹਿਲਾਂ ਤਾਂ ਕੋਵਿਡ ਤੋਂ ਬਾਅਦ ਫੁੱਲ ਟਾਈਮ ਵਰਕ ਰਾਈਟ ਸੀ, ਫੁੱਲ ਟਾਈਮ ਵਰਕ ਰਾਈਟ ਆ ਜੀ, ਵਰਕ ਪਰਮਿਟ ਆ ਤੁਸੀਂ ਕੋਈ ਚੱਕਰ ਨੀ ਗਾ, ਤੁਸੀਂ ਜਾਓ 4 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਕੋਰਸ ਚੇਂਜ ਕਰ ਲਿਓ। ਕੋਈ ਇਸ਼ੂ ਹੀ ਨਹੀਂ ਹੈ ਨਾ, ਸਾਨੂੰ ਕਾਲਜ ਜਾਣ ਦੀ ਲੋੜ ਨਹੀਂ ਹੈਗੀ, ਹੁਣ ਡੋਜੀ ਕਾਲਜਸ ਵੀ ਹੈਗੇ ਆ ਜੀ।
0: ਸੋ ਪਹਿਲਾਂ ਰੂਲਸ ਐਸੇ ਸੀਗੇ, ਉਹਦੇ ਚੱਕਰ ਦੇ ਵਿੱਚ ਸਟੂਡੈਂਟ ਅਟਰੈਕਟ ਕਰ ਲਏ ਤੇ ਹੁਣ ਫਸ ਗਏ ਨੇ ਉਹ ਇੱਕ ਤਰ੍ਹਾਂ ਦੇ ਨਾਲ,
1: ਹੁਣ ਫਸ ਗਏ,
0: ਉਹ ਮਾਊਸ ਟ੍ਰੈਪ ਹੋ ਗਿਆ
1: ਉਹਨਾਂ ਦੇ ਲਈ, ਫਸ ਗਏ।
0: ਰਾਈਟ,
1: ਠੀਕ ਹੈ।
0: ਅੱਛਾ ਹੁਣ ਅੱਗੇ ਕੀ ਕਰੀਏ ਪ੍ਰੇਮ ਜੀ, ਕੀ ਕਰਨ ਹੁਣ ਸਟੂਡੈਂਟ, ਜਦੋਂ ਤੁਹਾਡੀ ਕੀ ਐਡਵਾਈਸ ਹੈ, ਕਿਉਂਕਿ ਆਖਰੀ ਕੁਝ ਮਿੰਟ ਬਚਦੇ ਨੇ, ਮੈਂ ਇਹ ਪੁੱਛਣਾ ਚਾਹੁੰਦਾ ਕਿ ਹੁਣ ਜਿਹੜੇ ਸਟੂਡੈਂਟ ਅਪਲਾਈ ਕਰਨਾ ਚਾਹੁੰਦੇ ਨੇ ਆਪਣੇ ਕੋਰਸਿਸ, ਉਹ ਕਿਹੜੇ ਕੋਰਸਿਸ ਚੂਜ਼ ਕਰਨ, ਕਿਹਨਾਂ ਦੇ ਵਿੱਚ ਆਉਣ, ਆਉਣ ਵੀ ਨਾ ਆਉਣ, ਤੁਸੀਂ ਦੱਸਿਆ ਕਿ ਪਾਰਟਨਰ ਦੇ ਨਾਲ ਨਾ ਐਪਲੀਕੇਸ਼ਨ ਪਾਓ, ਵੈਸੇ ਵੀ ਨਹੀਂ ਹੋਣੀ ਹੈਗੀ ਤੇ ਹੁਣ ਤਾਂ ਵੈਸੇ ਹੀ ਰਿਜੈਕਟ ਹੋ ਜਾਣੀ ਹੈ, ਕਿਹੜੇ ਪ੍ਰੋਵਾਈਡਰ ਨੂੰ ਚੂਜ਼ ਕੀਤਾ ਜਾਵੇ, ਇੱਕ ਪਲਾਨ ਆਫ ਐਕਸ਼ਨ ਕੀ ਹੋਵੇ ਹੁਣ ਇੰਟਰਨੈਸ਼ਨਲ ਸਟੂਡੈਂਟ ਦੇ ਜਿਹੜੇ ਇੰਡੀਆ ਪਾਕਿਸਤਾਨ ਬੈਠੇ ਨੇ?
1: ਦੇਖੋ, ਵਧੀਆ ਯੂਨੀਵਰਸਿਟੀਜ਼ ਚ ਆਓ ਜੀ, ਠੀਕ ਹੈ, ਤੁਸੀਂ ਕੋਰਸ ਨਾ ਚੇਂਜ ਕਰੋ ਆਪਦਾ, ਜੇ ਬੈਚਲਰ ਆਫ ਬਿਜ਼ਨਸ ਚ ਆਏ ਹੋ ਨੋ ਇਸ਼ੂਜ਼, ਬੈਚਲਰ ਆਫ ਆਈਟੀ ਚ ਆਏ ਹੋ ਨੋ ਇਸ਼ੂਜ਼, ਕੰਟੀਨਿਊ ਯੂਅਰ ਕੋਰਸ ਵਿਦ ਦਾ ਸੇਮ ਪ੍ਰੋਵਾਈਡਰ, ਠੀਕ ਹੈ। ਜਿਵੇਂ ਤੁਹਾਡੀ ਐਲੀਜੀਬਿਲਟੀ ਹੋਊਗੀ, ਤੁਸੀਂ ਕੰਸਟਰਕਸ਼ਨ ਦਾ ਕੋਰਸ ਕਰਨਾ, ਤੁਸੀਂ ਨਾਲ ਇੱਕ ਹੋਰ ਕੋਰਸ ਕਰ ਲਓ, ਇੱਕ ਸਾਲ ਬਾਅਦ ਐਲੀਜੀਬਿਲਟੀ ਬਣ ਜਾਊਗੀ ਵੀ ਤੁਹਾਨੂੰ ਸੀ ਓ ਇਸ਼ੂ ਹੋ ਜਾ, ਸੋ ਹੋ ਸਕਦੀ ਆ, ਤੁਸੀਂ ਕੋਰਸ ਥੋੜੀ ਚੇਂਜ ਕਰ ਰਹੇ ਹੋ, ਤੁਸੀਂ ਆਪਦਾ ਜਿਹੜਾ ਵੀ ਟ੍ਰੇਡ ਕੋਰਸ ਆ ਉਹ ਕਰੋ ਨਾਲ।
0: ਉਹ ਪਹਿਲਾਂ ਨਹੀਂ, ਉਹ ਨਾਲ ਦੀ ਨਾਲ ਨਹੀਂ ਲਿਆ ਜਾ ਸਕਦਾ ਹੈਗਾ?
1: ਨਾਲ ਦੀ ਨਾਲ ਕਿਸੇ ਨੇ ਇਸ਼ੂ ਨਹੀਂ ਕਰਨਾ, ਪੰਜ ਸਾਲ ਬਾਅਦ ਇਸ਼ੂ
0: ਹੋਊਗਾ,
1: ਕਿਉਂਕਿ ਗਵਰਨਮੈਂਟ ਨੇ ਕਾਲਜਸ ਤੇ ਵੀ ਤਾਂ ਸਖਤੀ ਕੀਤੀ।
0: ਰਾਈਟ, ਠੀਕ ਹੈ। ਸੋ ਆਪਣੀ ਗ੍ਰੈਜੂਏਸ਼ਨ ਵੀ ਜਾਰੀ ਰੱਖੋ ਤੇ ਆਪਣਾ ਟ੍ਰੇਡ ਕੋਰਸ ਵੀ ਚੂਜ਼ ਕਰ ਲਓ।
1: ਹਾਂਜੀ, ਇਸ ਤੋਂ ਬਿਨਾਂ ਜਿਨ੍ਹਾਂ ਦਾ ਹੁਣ ਸਟੂਡੈਂਟ ਵੀਜ਼ਾ ਖਤਮ ਹੋਣ ਵਾਲਾ ਹੈ ਨਾ, ਅਗਲੇ 6 ਮਾਰਚ 15 ਮਾਰਚ ਜਾਂ 31 ਮਾਰਚ ਨੂੰ ਜਿਨ੍ਹਾਂ ਦਾ ਖਤਮ ਹੋਣਾ, ਤੇ ਹਜੇ ਉਹਨਾਂ ਦਾ ਕੋਰਸ ਲੈਟਸ ਸੇ ਜੁਲਾਈ ਚ ਫਿਨਿਸ਼ ਹੋਣਾ ਨੈਕਸਟ ਈਅਰ, ਆਪਦੇ ਪ੍ਰੋਵਾਈਡਰਸ ਨਾਲ ਗੱਲ ਕਰੋ ਜੀ, ਠੀਕ ਹੈ। ਜਿਹੜੀ ਆ ਹੁਣ ਟਰਮ ਬ੍ਰੇਕ ਆਣੀ ਹੈ, ਨਵੰਬਰ ਟੂ ਫੈਬਰੀ ਟਰਮ ਬ੍ਰੇਕ ਹੁੰਦੀ ਆ ਨੋਰਮਲੀ, ਕਈ ਇੰਸਟੀਟਿਊਸ਼ਨ ਨਾਲ ਗੱਲ ਚੱਲ ਰਹੀ ਆ, ਉਹ ਕਹਿੰਦੇ ਆ ਵੀ ਹਾਂ ਅਸੀਂ ਜਿਨ੍ਹਾਂ ਦੇ ਦੋ ਦੋ ਤਿੰਨ ਤਿੰਨ ਸਬਜੈਕਟ ਹੀ ਆ ਪੈਂਡਿੰਗ ਆ ਉਹ ਕਰਵਾ ਰਹੇ ਆ ਜੀ ਕਾਲਜ, ਟਾਕ ਟੂ ਯੂਅਰ ਪ੍ਰੋਵਾਈਡਰ ਹੈ ਨਾ, ਇੱਕ ਵਾਰ ਗੱਲ ਕਰੋ ਤੇ ਕਾਲਜ ਵੀ ਸਮਝ ਰਿਹਾ ਗਾ, ਠੀਕ ਹੈ। ਕਿਉਂਕਿ ਦੇਖੋ, ਜੇ ਆਫਸ਼ੋਰ ਜਾ ਕੇ ਸਟੂਡੈਂਟ ਵੀਜ਼ਾ ਫਾਈਲ ਕਰੂਗਾ, ਵੀਜ਼ਾ ਨਹੀਂ ਗ੍ਰਾਂਟ ਹੋਇਆ, ਸਟੂਡੈਂਟ ਉੱਥੇ ਫਸ ਗਿਆ, ਕਾਲਜ ਨੂੰ ਫੀਸ ਕੌਣ ਦਊਗਾ?
0: ਰਾਈਟ, ਮੇਕ ਸੈਂਸ
1: ਹੈ ਨਾ, ਕਾਲਜ ਦੀ ਚਾਹੇ ਚਾਰ ਸਬਜੈਕਟਾਂ ਦੀ ਫੀਸ ਗਈ, ਉਹ ਤਾਂ ਗਈ ਨਾ ਜੀ।
0: ਰਾਈਟ,
1: ਦੇ ਆਰ ਕੰਸੀਡਰਿੰਗ ਆਲ ਦੀਸ ਥਿੰਗਸ, ਤੇ ਉਹ ਆਫਰ ਕਰ ਰਹੇ ਆ ਸਬਜੈਕਟਸ।
0: ਰਾਈਟ, ਓਕੇ। ਸੋ ਇਹ ਤੁਹਾਡੀ ਜਿਹੜੀ ਸਟੱਡੀ ਤੁਸੀਂ ਚੂਜ਼ ਕਰਨੀ ਹੈ, ਜੇ ਆਲਰੇਡੀ ਆਏ ਹੈਗੇ ਹੋ ਇੱਕ ਮਹੀਨਾ ਦੋ ਮਹੀਨਾ ਪਹਿਲਾਂ, ਤਾਂ ਵੀ ਹੁਣ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ, ਜੋ ਪ੍ਰੇਮ ਜੀ ਨੇ ਕਿਹਾ ਉਹ ਸਟਰੈਟੇਜੀ ਤੁਹਾਡੀ ਹੁਣ ਵੀ ਅਪਲਾਈ ਹੋ ਸਕਦੀ ਹੈ, ਔਰ ਬੈਟਰ ਤਰੀਕੇ ਦੇ ਨਾਲ ਤੁਸੀਂ, ਇਨਫੈਕਟ ਪਹਿਲਾਂ ਜਿਹੜੇ ਸੀਗੇ, ਇੱਕ ਪਹਿਲਾਂ ਟਾਰਗੇਟ ਵੀ ਨਹੀਂ ਸੀ ਹੁੰਦਾ ਸਟੂਡੈਂਟ ਦਾ, ਇਹੀ ਹੁੰਦਾ ਸੀ ਇੱਕ ਡਿਪਲੋਮਾ ਮੁੱਕਿਆ ਦੂਜੇ 'ਤੇ, ਦੂਜਾ ਮੁੱਕਿਆ ਤੀਜੇ 'ਤੇ, ਦੈਟਸ ਵਾਟ ਮਿਨਿਸਟਰ ਸੈਡ, ਕਿ ਕੁਛ ਕਰ ਵੀ ਨਹੀਂ ਸੀ ਰਹੇ, ਕੋਰਸ ਹੋਪਿੰਗ ਕਰ ਰਹੇ ਸੀਗੇ। ਸੋ ਕੋਰਸ ਹੋਪਿੰਗ ਬੰਦ ਹੋਣ ਦੇ ਨਾਲ ਇੱਕ ਤੁਹਾਨੂੰ ਟਾਰਗੇਟ ਵੀ ਮਿਲ ਗਿਆ ਕਿ ਵਿਦ ਇਨ ਦਿਸ ਪੀਰੀਅਡ ਆਫ ਟਾਈਮ ਮੇਰਾ ਜਿਹੜਾ ਅਗਲਾ ਜੇ ਪਲਾਨ ਹੈਗਾ ਤਾਂ ਮੈਂ ਉਹਨੂੰ ਇੰਪਲੀਮੈਂਟ ਕਰਨਾ, ਸੋ ਇਹ ਚੰਗੀ ਗੱਲ ਹੈਗੀ।
1: ਮੈਂ ਇੱਥੇ ਐਗਜ਼ਾਮਪਲ ਦਿੰਦਾ ਜੀ, ਕੱਲ ਮੇਰੇ ਕੋਲ ਇੱਕ ਹੈ ਨਾ ਕਲਾਇੰਟ ਆਇਆ ਜੀ, ਕਲਾਇੰਟ ਇਜ਼ ਹੇਅਰ ਸਿੰਸ 2009।
0: ਓਕੇ, 2009 ਤੋਂ ਇੱਥੇ ਰਹਿ ਰਿਹਾ ਸਟੂਡੈਂਟ ਵੀਜ਼ਾ ਦੇ ਉੱਤੇ,
1: ਸਟੂਡੈਂਟ ਵੀਜ਼ਾ ਤੇ ਉਹ ਰਿਫਿਊਜ਼ ਹੋ ਗਿਆ ਸੀ, ਹੁਣ ERT ਤੇ ਅੱਜ ਉਹਦੀ ਵੇਟ ਹੋ ਰਹੀ ਆ। ਤੁਸੀਂ ਇਹ ਦੇਖ ਲਓ ਵੀ ਪਿਛਲੇ 17 ਸਾਲਾਂ ਤੋਂ ਸਟੂਡੈਂਟ ਵੀਜ਼ੇ ਦੇ ਚੱਕਰਾਂ ਚ
0: ਕੋਰਟ ਕੇਸ ਲਗਾਉਂਦੇ ਨੇ, ਫਿਰ ERT ਜਾਂਦੀ ਹੈ, ਮਨਿਸਟਰੀਅਲ ਰਿਵਿਊ ਲੱਗਦਾ। ਸੋ ਉਹ ਸਿਸਟਮ ਨੂੰ ਇੱਕ ਤਰੀਕੇ ਦੇ ਨਾਲ ਲੁੱਟਦੇ ਹੈਗੇ ਨੇ,
1: ਡਿਪਾਰਟਮੈਂਟ ਇਹੀ ਕਹਿ ਰਿਹਾ ਜੀ ਵੀ ਤੁਸੀਂ ਸਿਸਟਮ ਨੂੰ ਐਕਸਪਲੋਇਟ ਨਾ ਕਰੋ, ਤੁਸੀਂ ਐਜ਼ ਅ ਸਟੂਡੈਂਟ ਆਏ ਹੋ, ਬੀ ਅ ਜੈਨੂਇਨ ਸਟੂਡੈਂਟ,
0: ਕਰੈਕਟ, ਓਕੇ, ਮੇਕ ਸੈਂਸ।
1: ਉਹ ਕਹਿੰਦੇ ਤੁਸੀਂ ਪੜ੍ਹਾਈ ਲਈ ਆਏ ਹੋ, ਪੜ੍ਹਾਈ ਕਰੋ, ਜੇ ਉਸ ਤੋਂ ਬਾਅਦ 485 ਜਾਂ ਗ੍ਰੈਜੂਏਟ ਵੀਜ਼ਾ ਗਾ ਉਹਦੀ ਐਲੀਜੀਬਿਲਟੀ ਉਹ ਤੁਸੀਂ ਪਾਓ, ਤੇ ਉਸ ਤੋਂ ਬਾਅਦ ਜੇ ਤੁਹਾਡੀ PR ਦੀ ਐਲੀਜੀਬਿਲਟੀ ਬਣਦੀ ਹੈ ਤੇ ਤੁਹਾਨੂੰ ਇਨਵੀਟੇਸ਼ਨ ਆਉਂਦਾ, ਗੋ ਫਾਰ ਇਟ। ਡੋਂਟ ਡੋਜ ਦਾ ਸਿਸਟਮ ਪਹਿਲਾਂ ਤੁਸੀਂ ਦੇਖੋ ਰਿਫਿਊਜੀ ਵੀਜ਼ਾ ਜਾਂ ਪ੍ਰੋਟੈਕਸ਼ਨ ਵੀਜ਼ਾ ਇਹਨੂੰ ਕਿੰਨਾ ਉਹ ਕੀਤਾ ਗਿਆ ਜੀ ਹੈ ਨਾ ਏਜੰਟਸ ਨੇ ਕੁਛ ਨੀ ਕੀਤਾ ਜੀ ਆਪਣੇ ਸਬ ਕੰਟੀਨੈਂਟ ਤੋਂ ਉਹਨਾਂ ਨੇ ਵਿਸਟਰ ਵੀਜ਼ਾ ਤੇ ਭੇਜੇ ਜੀ ਹੈ ਨਾ ਬੱਚੇ ਤੇ ਇੱਥੇ ਆ ਕੇ ਪ੍ਰੋਟੈਕਸ਼ਨ ਵੀਜ਼ਾ ਫੇਕ ਕਲੇਮ ਪਏ ਆ ਜੀ ਉਹ ਫੇਕ ਕਲੇਮ ਪਹਿਲਾਂ ਕੀ ਹੈ ਪ੍ਰੋਸੈਸਿੰਗ ਟਾਈਮ 7-8 ਸਾਲ ਹੁੰਦਾ ਸੀ ਲੋਕੀ ਬੈਠੇ ਸੀ ਆ ਕੇ ਪ੍ਰੋਟੈਕਸ਼ਨ ਪਾਤਾ ਫੁੱਲ ਟਾਈਮ ਵਰਕ ਰਾਈਟਸ ਮੈਡੀਕੇਅਰ ਮਿਲ ਜਾਂਦਾ ਸੀ ਜੀ ਹੈ ਨਾ ਉਹ ਕਰਦੇ ਸੀ ਉਸ ਤੋਂ ਬਾਅਦ 7-8 ਸਾਲ ਬਾਅਦ ਐਪਲੀਕੇਸ਼ਨ ਰਿਫਿਊਜ਼ ਹੁੰਦੀ ਸੀ ਏਆਰਟੀ ਏਆਰਟੀ ਚ ਚਲੇ ਜਾਓ ਜੀ ਜਾਂ ਐਮਆਰਟੀ ਉਹਨੂੰ ਡਿਫਰੈਂਟ ਡਿਫਰੈਂਟ ਨੇਮ ਰਹੇ ਆ ਹਨਾ ਹੁਣ ਏਆਰਟੀ ਕਹਿੰਦੇ ਆ 4-5 ਸਾਲ ਉੱਥੇ ਨਿਕਲ ਗਏ ਜੀ ਤੁਸੀਂ ਦੇਖੋ 7+5-12 ਸਾਲ ਹੋ ਗਏ ਉੱਥੋਂ ਰਿਫਿਊਜ਼ਲ ਆਈ ਤੁਸੀਂ ਫੈਡਰਲ ਸਰਕਟ ਕੋਰਟ ਚ ਚਲੇ ਗਏ 1-2 ਸਾਲ ਉੱਥੇ ਨਿਕਲ ਗਏ ਫਿਰ ਫੈਡਰਲ ਕੋਰਟ ਚ ਚਲੇ ਗਏ 2 ਸਾਲ ਉੱਥੇ ਕੱਢ ਲਏ ਫਿਰ ਉਸ ਤੋਂ ਬਾਅਦ ਫੁੱਲ ਫੈਡਰਲ ਕੋਰਟ ਚ ਗਏ 2 ਸਾਲ ਉੱਥੇ ਕੱਢ ਲਏ 18 ਸਾਲ ਹੋ ਗਏ ਜੀ ਫਿਰ ਅੱਛਾ ਯਾਰ ਹਜੇ ਵੀ ਮੈਂ ਜਾਣਾ ਨੀ ਗਾ ਕੁਛ ਨੀ ਆਹ ਮਿਨਿਸਟਰੀਅਲ ਇੰਟਰਵੈਂਸ਼ਨ ਪਾ ਦੋ ਜੀ ਹਨਾ ਮਿਨਿਸਟਰ ਕਿਹੜਾ ਵਿਹਲਾ ਗਾ ਵੀ ਜਿਹੜਾ ਐਪਲੀਕੇਸ਼ਨ 2 ਦਿਨਾਂ ਚ ਖੋਲ ਲੈਣੀ ਆ
0: ਕਰੈਕਟ
1: ਹੈ ਨਾ ਐਨੇ ਚਿਰ ਚ ਬੱਚੇ ਸਿਟੀਜ਼ਨ ਹੋ ਜਾਂਦੇ ਸੀ ਫਿਰ ਹੈ ਨਾ ਕੁਛ ਹੋਰ ਹੋ ਜਾਂਦਾ ਸੀਗਾ ਤੇ
0: ਰਾਈਟ ਨਹੀਂ ਮੇਕ ਸੈਂਸ ਇਹ ਵਾਕਈ ਇਹ ਸਿਸਟਮ ਐਕਸਪਲੋਇਟ ਕਰਨ ਵਾਲੀ ਇੱਕ ਗੱਲ ਹੋ ਗਈ ਸੀ ਕਿ ਜਿਹਨੂੰ ਰੋਕਿਆ
1: ਫਿਰ ਗਵਰਨਮੈਂਟ ਉਸੇ ਚੀਜ਼ ਨੂੰ ਰੋਕ ਰਹੀ ਹੈ ਜੀ ਗਵਰਨਮੈਂਟ ਇਹ ਨਹੀਂ ਕਹਿ ਰਹੀ ਵੀ ਸਟੂਡੈਂਟ ਵੀਜ਼ਾ ਤੇ ਨਾ ਆਓ ਨਹੀਂ ਤੁਸੀਂ ਦੇਖੋ ਜੇ ਆਪਾਂ ਪਿਛਲੀਆਂ ਜਿੰਨੀਆਂ ਵੀ ਚੇਂਜਸ ਆਈਆਂ ਉਹ 1-by-1 ਜਿਹੜੇ ਲੂਪ ਹੋਲ ਦਾ ਉਹਨਾਂ ਨੂੰ ਟਾਰਗੇਟ ਕਰ ਰਹੇ ਆ
0: ਰਾਈਟ ਉਹ ਬਿਲਕੁਲ ਉਹ ਫਿਰ ਨੈਸ਼ਨਲ ਪਾਰਟੀ ਆ ਕੁਛ ਹੋਰ ਰਾਈਟ ਵਿੰਗਰ ਉਹ ਸਹੀ ਕਹਿੰਦੇ ਹੈਗੇ ਨੇ ਕਿ ਆਸਟ੍ਰੇਲੀਅਨ ਵੀਜ਼ਾ ਸ਼ੁੱਡ ਬੀ ਅ ਲੈਜਰ ਨੋਟ ਯੂਰ ਰਾਈਟ ਕਿ ਉਹ ਤੁਹਾਡਾ ਹੱਕ ਨਹੀਂ ਹੈਗਾ ਅਧਿਕਾਰ ਨਹੀਂ ਹੈਗਾ ਕਿ ਤੁਸੀਂ ਉਹਨੂੰ ਮੰਗ ਕੇ ਲਵੋ ਉਹ ਇੱਕ ਗਿਫਟ ਜਾਂ ਇੱਕ ਤਰੀਕੇ ਦੇ ਨਾਲ ਤੁਹਾਡੀ ਉਹ ਇੱਕ ਟਰੋਫੀ ਹੋਣੀ ਚਾਹੀਦੀ ਹੈ ਕਿ ਉਹਨੂੰ ਤੁਸੀਂ ਅਰਨ ਕੀਤਾ ਹੈਗਾ ਔਰ ਇਸ ਤਰੀਕੇ ਦੇ ਨਾਲ ਸਿਸਟਮ ਉਹ ਬਣਾਉਣਾ ਚਾਹੁੰਦੇ ਨੇ ਕਿ ਤੁਹਾਨੂੰ ਆਸਟ੍ਰੇਲੀਅਨ ਵੀਜ਼ਾ ਲੈਣ ਤੋਂ ਬਾਅਦ ਇੱਕ ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਹੋਵੇ ਵੀ ਬੱਲੇ ਦੁਨੀਆ ਦਾ ਪਤਾ ਨਹੀਂ ਕਿਹੜਾ ਬੇਰ ਹੈ ਜਿਹੜਾ ਟੀਸੀ 'ਤੇ ਲੱਗਿਆ ਹੋਇਆ ਸੀ ਕਿ ਤੁਸੀਂ ਤੋੜ ਕੇ ਖਾ ਲਿਆ ਹੈਗਾ ਸੋ ਵਾਕਈ ਬਹੁਤ ਸ਼ੁਕਰੀਆ ਪ੍ਰੇਮ ਜੀ ਥੈਂਕ ਯੂ ਸੋ ਮੱਚ ਅੱਜ ਦੇ ਇਸ ਪ੍ਰੋਗਰਾਮ 'ਚ ਸਾਂਝ ਪਾਉਣ ਲਈ ਸੋ ਇਹ ਸੀਗੇ ਜੀ ਪ੍ਰੇਮ ਗੋਇਲ ਜੀ ਸਾਡੇ ਨਾਲ ਆਈ ਐਮ ਈ ਐਡਵਾਈਜ਼ਰ ਤੋਂ ਵੈਸੇ ਆਈ ਐਮ ਈ ਐਡਵਾਈਜ਼ਰਸ ਤੱਕ ਤੁਸੀਂ ਪ੍ਰੇਮ ਗੋਇਲ ਜੀ ਤੱਕ ਆਪਣੀ ਅਪਾਇੰਟਮੈਂਟ ਲੈਣੀ ਹੈ ਤਾਂ 02-906-31618 ਇਸ ਨੰਬਰ ਦੇ ਉੱਤੇ ਕਾਲ ਕਰਕੇ ਅਪਾਇੰਟਮੈਂਟ ਲੈ ਲਓ ਜਾਂ ਫਿਰ ਜੇ ਪੈਰਾਮੈਟਾ 'ਚ ਰਹਿੰਦੇ ਹੋ ਸਿਡਨੀ 'ਚ ਰਹਿੰਦੇ ਹੋ ਤਾਂ 2 ਪਤੇ ਹੈਗੇ ਨੇ ਫਿਲਿਪ ਸਟਰੀਟ ਦੇ ਉੱਤੇ 80 ਫਿਲਿਪ ਸਟਰੀਟ ਗਰਾਊਂਡ ਫਲੋਰ ਦੇ ਉੱਤੇ ਹੀ ਹੈ ਅਤੇ ਸਿਟੀ ਦੇ ਵਿੱਚ ਸਿਡਨੀ ਸੀ ਬੀ ਡੀ 'ਚ 46 ਮਾਰਕੀਟ ਸਟਰੀਟ ਦੇ ਵਿੱਚ 10ਵੇਂ ਲੈਵਲ ਦੇ ਉੱਤੇ ਜਾ ਕੇ ਇਹਨਾਂ ਦਾ ਦਫ਼ਤਰ ਉੱਥੇ ਜਾ ਕੇ ਤੁਸੀਂ ਮੁਲਾਕਾਤ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਬਹੁਤ ਸ਼ੁਕਰੀਆ ਪ੍ਰੇਮ ਜੀ ਧੰਨਵਾਦ ਸਾਂਝ ਪਾਉਣ ਦੇ ਲਈ ਸੋ ਇਹ ਸੀ ਪ੍ਰੇਮ ਗੋਇਲ ਜੀ ਸਾਡੇ ਨਾਲ ਔਰ ਮੈਨੂੰ ਵੀ ਦਿਓ ਇਜਾਜ਼ਤਾਂ ਅਤੇ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM ਬਾਕੀ ਦੇ ਪ੍ਰੋਗਰਾਮ ਜਿਹੜੇ ਨੇ ਉਹ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ ਮੋਬਾਈਲ ਐਪ ਤੋਂ ਜਾਰੀ ਰਹਿਣਗੇ ਧੰਨਵਾਦ
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-906-31618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ

ਸਿਡਨੀ ਸਟੂਡੀਓ ਤੋਂ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਜੀ। ਮੈਲਬਨ ਤੇ ਸਿਡਨੀ ਦੀਆਂ ਫ੍ਰੀਕੁਐਂਸੀਜ਼ ਅੱਡ ਅੱਡ ਹੋ ਗਈਆਂ। ਵੈਸੇ ਪ੍ਰੋਗਰਾਮ ਤਾਂ ਅੱਜ ਦੇ ਦਿਨ ਲੈ ਕੇ ਆਉਣਾ ਸੀ ਆਪਾਂ, ਕਿਹੜਾ ਭਲਾ ਖਬਰ ਬੜੀ ਬੇਕਾਰ ਹੈ, ਪਰ ਅੱਜ ਮਨਤੇਜ ਜੀ ਅਵੇਲੇਬਲ ਨਹੀਂ ਹੈਗੇ, ਸੋ ਇੱਕ ਮੁਲਾਕਾਤ ਤੁਹਾਡੇ ਤੱਕ ਸੁਣਾ ਦਿੰਦੇ ਹਾਂ। ਸਿਡਨੀ ਦੇ ਇੱਕ ਵਸਨੀਕ ਹੈਗੇ ਨੇ, ਕਿਵੇਂ ਇੰਡੀਆ ਤੋਂ ਲੈ ਕੇ ਆਸਟ੍ਰੇਲੀਆ ਤੱਕ ਦੀ ਉਹਨਾਂ ਦੀ ਜਰਨੀ ਹੋਈ। ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਕਮਿਊਨਿਟੀ ਦੇ ਵਿੱਚ ਕੁਛ ਸ਼ਖਸੀਅਤਾਂ ਖਾਸ ਕੰਮ ਕਰ ਰਹੀਆਂ ਨੇ, ਉਹਨਾਂ ਦੇ ਨਾਲ ਜੁੜੀਆਂ ਮੁਲਾਕਾਤਾਂ ਦਾ ਸਿਲਸਿਲਾ ਅਸੀਂ ਰੇਡੀਓ ਹਾਂਜੀ ਤੋਂ ਜਾਰੀ ਰੱਖਾਂਗੇ। ਉਸੇ ਸਿਲਸਿਲੇ ਦੇ ਵਿੱਚ ਇਹ ਮੁਲਾਕਾਤ ਤੁਹਾਨੂੰ ਸੁਣਾ।

0: ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: ਦੀਵਾਲੀ ਰੋਸ਼ਨੀ ਕਾ ਤਿਉਹਾਰ ਤੋ ਚਲੋ ਸ਼ਾਨ ਕੇ ਸਾਥ ਜ਼ਾਇਕੇ ਸੇ ਲਗਾਏ ਇਸਮੇ ਚਾਰ ਚਾਂਦ ਰਿਵਾਜ਼ੋ ਕੇ ਰੰਗ ਖਾਨੋ ਕਾ ਸਵਾਦ ਔਰ ਦੀਵਾਲੀ ਕਾ ਅਹਿਸਾਸ ਰੱਖੇ ਬਰਕਰਾਰ ਆਪਣੀ ਥਾਲੀ ਕੋ ਬਣਾਏ ਖਾਸ ਸ਼ਾਨ ਕੇ ਵੈਜ ਬਿਰਯਾਨੀ ਚਨਾ ਮਸਾਲਾ

0: Star Studio 18 and Panorama Studios Production present.
1: नहीं बेटे के लिए justice चाहिए.
2: मुझे justice नहीं, बदला चाहिए.
0: Drishyam The Conclusion, starring Ajay Devgan, Tabu, Shreya Saran, Jaydeep Alawar, and many more.
3: इस बार खतरा कब, कैसे और कहां से आएगा बताना मुश्किल है.
0: The end we've been waiting for. Drishyam The Conclusion in cinema 2nd October.
3: क्योंकि कहानी अभी खत्म नहीं हुई है. आखिरी हिस्सा बाकी है.
0: Overseas released by Zee Studios.
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼. ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ.
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ. ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ.
6: Hi, this is Ayushman Khurana and you're listening to Radio Hanji.

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ ਤੇ ਚੁਟਕਲੇ ਸੁਣ ਸੁਣਾਉਣ ਦਾ ਸਮਾਂ ਹੋ ਚੁੱਕਾ। ਸਾਡੇ ਨਾਲ ਬੱਚੇ ਆ ਚੁੱਕੇ ਨੇ ਤੇ ਆਓ ਫਿਰ ਆਪਾਂ ਬੱਚਿਆਂ ਦੇ ਕੋਲੋਂ ਸੁਣਦੇ ਹਾਂ ਚੁਟਕਲੇ ਤੇ ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂੰ ਤੇ ਤੁਸੀਂ ਵੀ ਜ਼ਰੂਰ ਹੱਸਿਓ ਕਿਉਂਕਿ ਇਹ ਸਮਾਂ ਸਾਡਾ ਹੱਸਣ ਹਸਾਉਣ ਦੇ ਲਈ। ਤੇ ਸਭ ਤੋਂ ਪਹਿਲਾਂ ਸਾਡੇ ਨਾਲ ਆਏ ਸੀ ਮੰਨਤ ਤੇ ਫਤਿਹ ਤੇ ਉਸ ਤੋਂ ਬਾਅਦ ਫਿਰ ਅਰਨਵ ਤੁਸੀਂ ਰੈਡੀ ਰਹੋ। ਸਤਿ ਸ੍ਰੀ ਅਕਾਲ ਮੰਨਤ ਫਤਿਹ ਤੁਸੀਂ ਆਉਣੇ ਰਹੋ ਕੀ ਹਾਲ ਆ? ਸਤਿ ਸ੍ਰੀ ਅਕਾਲ ਮੰਨਤ ਜੀ ਕੀ ਹਾਲ ਨੇ? ਅਸੀਂ ਠੀਕ ਆ। ਕਿੱਦਾਂ ਰਿਹਾ ਸਕੂਲ ਫਿਰ?
1: ਟੀਚਰ ਨੇ ਕਿਹਾ ਸੀ ਜੇ ਲੈ ਕੇ ਆਉਂਗੇ ਤਾਂ ਫਿਰ ਨਹੀਂ ਲੋੜ।
0: ਅੱਛਾ ਅੱਛਾ ਅੱਛਾ ਤੇ ਇੱਕੋ ਸਾਈ ਇੰਨਾ ਕੁਛ ਬੋਲਤਾ ਕੁੜੀਏ ਤੈਨੂੰ ਸਾਹ ਨਹੀਂ ਚੜਦਾ?
1: ਨਹੀਂ।
0: ਹਾਂ ਤੇ ਨਾਲੇ ਫਤਿਹ ਕੋਲੋਂ ਨਾ ਅੱਜ ਫਾਈਨ ਹੋ ਜਾਣਾ ਤੈਨੂੰ।
1: ਹੂੰ
0: ਫਾਈਨ ਹੋ ਜਾਣਾ ਕੋਈ ਤੈਨੂੰ ਪਤਾ ਨਹੀਂ ਲੱਗਾ ਵੀ ਮੈਂ ਇਕੱਲਾ ਮਾਂ ਕੇ ਮੇਰੇ ਨਾਲ ਵੀ ਹੈਗਾ ਭਲਾ ਕੋਈ ਹੈ ਨਾ।
2: ਸਤਿ ਸ੍ਰੀ ਅਕਾਲ।
0: ਹਾਂ ਕਿਉਂਕਿ ਤੂੰ ਸਤਿ ਸ੍ਰੀ ਅਕਾਲ ਵੀ ਨਹੀਂ ਕੀਤੀ।
2: ਇੱਕ ਡੇਢ ਮਿੰਟ ਲੇਟ ਨੂੰ ਤਾਂ ਲੇਟ ਨਾ ਕਿਹਾ ਕਰੋ। ਕਚੋਰੀ ਲੱਖ ਦੀ ਵੀ ਹੋਣੀ ਤੇ ਕੱਖ ਦੀ ਵੀ ਹੋਣੀ
0: ਹੈ। ਮੰਨਤ ਤੂੰ ਕਿਦਾਂ ਐਡਾ ਇੰਨੇ ਕਿੱਦਾਂ ਤੂੰ ਚੀਜ਼ਾਂ ਫੜ ਲੈਣੀ ਹੈ?
2: ਇਹਨੂੰ ਸਮਝ ਬਹੁਤ ਆ।
0: ਹੈ
1: ਪਤਾ ਨਹੀਂ
0: ਇਹ ਕੁੜੀ ਦੀ ਸਿਕਸ ਸੈਂਸ ਕੰਮ ਕਰਦੀ ਹੈ। ਇਹ ਸਾਰੀਆਂ ਚੀਜ਼ਾਂ ਫੜ ਲੈਂਦੀ ਤੇ
2: ਇਹ ਜਿਹਦੇ ਕਿਤੇ ਸਮਾਰਟ ਹੀ ਆ।
0: ਹਾਂ ਦੁੱਧ ਵਾਲੀਆਂ ਕਿੰਨੀਆਂ ਹੋਰ ਚਾਹੀਦੀਆਂ ਹੋਣਗੀਆਂ ਤੇ ਦੱਸੀ ਸਾਡੇ ਕੋਲ ਵੀ ਆਈਆਂ
2: ਪਲਾਸਟਿਕ ਵਾਲੀਆਂ।
0: ਠੀਕ ਆ ਚੱਲ ਕੋਈ ਨੀ ਫਿਰ ਮੈਡਮ ਨੂੰ ਕਹਿਓ ਵੀ ਉਹਦੇ ਚ ਫੁੱਲ ਲਾ ਲੂਗੀ। ਹੈ ਮਨੀ ਮਨੀ ਪਲਾਂਟ ਲਾ ਲੂਗੀ ਮਨੀ ਪਲਾਂਟ। ਕੀ ਸੁਣਾਓਗੇ ਫਿਰ?
1: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ ਜੋਕ ਕਿਹੜਾ ਕਿਹੜਾ?
1: ਇੱਕ ਵਾਰ ਪੱਪੂ ਦੁੱਧ ਪਾਣੀ ਦੀ ਕੈਨੀ ਲੈ ਪਾਣੀ ਦੀ ਲੈਣੀ ਆਉਂਦਾ ਵਾ ਟੈਂਕੀ ਤੇ ਕਹਿੰਦਾ ਭਾਈ ਆਹ 5000 ਲੀਟਰ ਦੀ ਕਾਲੇ ਵਾਲੀ ਕਿੰਨੇ ਦੀ ਆ? ਤੇ ਭਾਈ ਕਹਿੰਦਾ ਇਹ 3000 ਦੀ ਆ। ਪੱਪੂ ਫਿਰ ਉਹ ਜਿਹੜੀ ਉਹ ਉਧਰ ਪਤਲੀ ਜਿਹੀ ਆ ਉਹ ਕਿੰਨੇ ਦੀ ਆ? ਭਾਈ ਉਹ ਭਰਾਵਾ ਬੱਸ ਕਰ ਇਹ ਤਾਂ ਮੇਰੀ ਪਤਨੀ ਆ ਮਾਫ ਕਰ ਮੈਨੂੰ।
0: ਲੱਗ ਜਾਂਦਾ ਭੁਲੇਖਾ ਦੱਸ ਫਿਰ ਕੀ ਆ
2: ਕਹਿੰਦਾ ਉਹ ਕਿਸੇ ਦਾ ਵਿਆਹ ਨੀ ਸੀ ਹੁੰਦਾ ਉਹਨਾਂ ਤੇ ਉਹ ਅੱਗੇ ਕਹਿੰਦਾ ਮੇਰੇ ਘਰ ਨੀ ਉਹ ਤਾਂ ਕਹਿੰਦਾ ਭਾਵਾਂ ਕੂਲਰ ਤੇ ਚੁੰਨੀ ਪਾ ਦਿਓ ਕੋਈ ਠੰਡੀ ਬਾ ਦਾ ਬੋਲਾ ਤਾਂ ਆਵੇ। ਮੈਂ ਤਾਂ ਉਹ ਨੀ ਕਹਿੰਦਾ ਘਰ ਵਾਲੀ ਸਮਝ ਕੇ ਉਮਰ ਕੱਢ ਦੂੰ।
0: ਥੈਂਕ ਯੂ ਮਨਨ।
1: ਥੈਂਕ ਯੂ ਫਤਿਹ ਨਾਲ ਵੀ ਗੱਲ ਕਰ ਲਓ।
0: ਹਾਂਜੀ ਫਤਿਹ ਨਾਲ ਵੀ ਕਰਾ ਦੋ ਜੀ।
1: ਸਤਿ ਸ੍ਰੀ ਅਕਾਲ ਅੰਕਲ ਜੀ ਨਾਲੇ
2: ਮਾਮਾ ਜੀ। ਮੈਂ ਕਿਹਾ ਉਲਝਿਆ ਜਿਹਾ ਲੱਗਦਾ ਅੱਜ ਫਤਿਹ ਸਵੇਰੇ ਸਵੇਰੇ ਸਕੂਲ ਦੁਬਾਰਾ ਲਾਗੇ ਲੱਗਦੇ
0: ਚੇਤੇ ਭੁੱਲ ਗਿਆ ਇਹਨੂੰ ਵੇਖ ਲਓ।
2: ਓਹੋ ਇਹਨੂੰ ਉਮੀਦ ਹੀ ਹੈ ਨਹੀਂ ਸੀ ਵੀ ਆ ਗਏ ਹੋਣੇ।
1: ਉਹ ਮੈਚ ਆਪਾਂ ਖੇਡਣਾ ਸੀ ਹਾਰ ਜਾਣਾ
0: ਸੀ ਮੈਚ ਖੇਡਣਾ ਤੇ ਕਹਿੰਦਾ ਤੁਸੀਂ ਹਾਰ ਜਾਣਾ ਪਹਿਲਾਂ ਹੀ ਸਾਨੂੰ ਹਰਾ ਕੇ ਬੈਠਾ ਵਾ
2: ਅੰਪਾਇਰ ਸਾਡਾ ਵਾ।
0: ਇਹ ਕਹਿੰਦਾ ਮੇਰੇ ਨਾਲ ਮੈਚ ਖੇਡ
1: ਕੇ ਦੇਖਿਓ ਅਸੀਂ ਥੋੜੇ ਫੀਲਡਰਾਂ ਨੂੰ ਥੋੜੀ ਫੀਲਡਰ ਕਿੰਨੇ ਮਾੜੀ ਫੀਲਡਿੰਗ ਕਰਨੀ ਇਹਨਾਂ ਨੇ
0: ਕਾਕਾ ਪਤਾ ਲੱਗੂਗਾ ਜਿੱਦਣ ਮੈਚ ਹੋਇਆ।
1: ਦੇਖਿਓ ਸੀ ਜਿੱਤੇ ਨਾ
0: ਚੱਲ ਠੀਕ ਆ ਵੇਖੀ ਅਸੀਂ ਤੁਹਾ�ੂੰ ਨਾ ਅਸੀਂ ਤੁਹਾਨੂੰ 50 ਰਨਾਂ ਨਾਲ ਹਰਾਉਣਾ
2: ਰਨ ਸਕੋਰਰ ਵੀ ਸਾਡਾ 99 ਦਾ 199 ਲਿਖਾਂਗੇ
1: ਜਿਹੜਾ ਬੰਦਾ ਜਿੱਤਾ ਜਿੱਤਿਆ ਉਹਦੀ ਸਾਰੀ ਟੀਮ ਨੂੰ ਗੋਲਡ ਮੈਡਲ ਸੱਤੇ ਨੂੰ ਲੈ ਕੇ ਦੇ ਮੇਰੇ
0: ਆਹਾਂ ਤੇ ਜੇ ਆਪਾਂ ਜਿੱਤ ਗਏ ਤੇ
2: ਛਿੱਕਾ ਪੈਂਦਾ
0: ਦੇਖੀਆ
2: 14 ਓਵਰਾਂ ਚ ਮੈਚ ਖਤਮ
0: ਇਹਨੂੰ ਪਤਾ ਨੀ ਓਡ ਬਨੀ ਵੀਰੇ ਦੀ ਬਾਲ ਪਤਾ ਕਿੰਨੀ ਫਾਸਟ ਆ
2: ਵੇਖੀ
0: ਕਿਦਾਂ ਜਦੋਂ ਵੱਜੇ ਨਾ ਤੈਨੂੰ ਉਹ ਵਾਲੇ ਕੀ ਹੁੰਦੇ ਆ ਲੱਤਾਂ ਚ ਕੀ ਹੁੰਦੇ ਆ ਹੈ
2: ਡਾਈਪਰ ਨਹੀਂ ਪੈਡ
0: ਪਿਛਲਾ ਇੱਕ ਮੈਚ ਆਪਾਂ ਖੇਡੇ ਹਾਂ ਤੇ ਉਹਨੇ ਜਿਹੜਾ ਉਹ ਗੋਡਿਆਂ ਤੇ ਬੰਨਦੇ ਆ
2: ਉਹ ਵੀ ਖੰਡਾਤਾ ਸੀ
0: ਉਹ ਤੋੜਤਾ ਸੀ
2: ਚੱਪੜੀ ਤੇ ਫੋਕਸ ਕਰਦਾ
0: ਆਹੋ ਐਡੀ ਤੇਜ਼ ਬਾਲ ਆਈ ਸੀ
1: ਉਹ ਲੱਗੂਗਾ ਕਿਵੇਂ ਉੱਤੇ ਜੇ ਅਸੀਂ ਬਾਲ ਮਾਰਤੀ ਜ਼ੋਰ ਦੀ
0: ਉਹ ਤਾਂ ਵੱਜਣ ਨਹੀਂ ਨਾ ਦਿੰਦਾ ਉਹ ਓਨੇ ਚਿਰ ਚ ਤੇ ਹਲੇ ਬੰਦਾ ਬੈਟ ਸਿੱਧਾ ਹੀ ਕਰ ਰਿਹਾ ਹੁੰਦਾ ਤੇ ਉਹ ਸਿੱਧੀ ਵਿਕਟ ਪੁੱਟੀ ਜਾਂਦੀ ਹੈ
1: ਚੱਲ
0: ਵੇਖੀ ਜਾਊਗੀ ਫਿਰ ਜਿਹੜੀ ਪਿੱਛੋਂ ਦੀ ਆ ਕੇ ਵਿਕਟਾਂ ਨੂੰ ਵੱਜ ਜਾਂਦੀ ਆ ਪਹਿਲਾਂ ਉਹ ਪਛਾਣ ਚੱਲ ਜਾਂਦੀ ਆ ਫਿਰ ਉਹ ਗਾਂ ਨੂੰ ਟਰਨ ਹੋ ਕੇ ਆਉਂਦੀ
2: ਆ ਆਖਣਾ ਜੇ ਮੂਰੇ ਤੇਰਾ ਕਮਾਲ ਹੈ
1: ਉਹ ਵਿਕਟ ਨਿੱਗੀ ਜੇ ਆਇਆ ਆਈ
0: ਕਿਉਂ
1: ਵਿਕਟ ਨਿੱਗੀ ਸਿੱਧੀ ਜਾਣੀ ਪੈਣੀ ਆ
0: ਪਿੰਡ ਮੈਚ ਹੋਇਆ ਸੀ ਮੈਂ 7 ਛੱਕੇ ਮਾਰੇ ਇੱਕ ਓਵਰ ਚ
1: ਉੱਪਰ ਦੀ ਚਲੀ ਗਈ ਬਾਲ ਤੇ ਹੋਰ ਵੀ ਹੁੰਦੀ ਹੈ ਨੋ ਬਾਲ ਕਿਉਂਕਿ ਫਿਰ ਬੈਟ
0: ਇੰਡੀਆ ਨੇ ਪਤਾ ਕਿਹੜਾ ਤੂੰ ਕੱਢੇ ਬਾਬਾ
1: ਬਿਮਾਰ ਹੁੰਦੀ ਫਿਰ ਵੀ ਗੋਲੀ ਖਾਂਦੀ
0: ਆ ਅੱਛਾ ਇਹ ਕੁੜੀ ਕਦੇ ਨਹੀਂ ਬਿਮਾਰ ਹੁੰਦੀ ਫਿਰ ਵੀ ਗੋਲੀ ਖਾਂਦੀ ਆ
2: ਗੋਲੀਆਂ ਦਿੰਦੀ ਆ
0: ਹੈ ਮਤਲਬ ਇਹ ਕੀ ਗੋਲੀ ਗੋਲੀ ਬੁੱਝਣੀ ਆ ਕਿ ਕੁੜੀ ਬੁੱਝਣੀ ਆ ਨਹੀਂ ਕੁੜੀ ਬੁੱਝਣੀ ਕਿ ਗੋਲੀ ਬੁੱਝਣੀ ਪਹਿਲਾਂ ਦੱਸੋ ਨਹੀਂ ਆਪਾਂ ਕੀ ਦੱਸਣਾ ਵੀ ਕਿਹੜੀ ਗੋਲੀ ਖਾਂਦੀ ਆ ਕਿਹੜੀ ਗੋਲੀ ਖਾਂਦੀ ਇਹ ਦੱਸਣਾ ਕਿ ਕਿਹੜੀ ਕੁੜੀ ਗੋਲੀ ਖਾਂਦੀ ਇਹ ਦੱਸਣਾ ਕੁੜੀ ਬੁੱਝਣੀ ਕਿ ਗੋਲੀ ਬੁੱਝਣੀ ਆ ਕਿਹੜੀ ਕੁੜੀ ਆ ਇਹ ਤੇ ਸੌਖਾ ਹੀ ਆ ਇਹ ਹੈਗੀ ਵਿਆਹੀ ਕੁੜੀ ਇਹ ਹੈਗੀ ਵਿਆਹੀ ਕੁੜੀ
1: ਗਲਤ
0: ਲੈ ਉਹ
1: ਗਲਤ ਆ
0: ਹਾਂ ਬੰਦੂਕ ਤੇ ਬੰਦੂਕ ਦੀ ਗੋਲੀ ਇੱਥੇ ਆ ਫਿਰ ਹੁਣ ਚੱਲ ਫਿਰ ਹੈ ਹਾਰ ਗਿਆ ਫਿਰ
2: ਕ੍ਰਿਕਟਲਾ ਵੀ ਹਾਰਿਆ ਹੀ ਮੰਨੋ ਜੀ
0: ਤੇ ਉਹੀ ਸ਼ਰਤ ਲੱਗੀ ਸੀ ਆਪਣੀ
1: ਚੱਲ
0: ਠੀਕ ਆ ਫਿਰ ਆਪਾਂ ਬੁਝਾਰਤਾਂ ਦਾ ਹੀ ਮੈਚ ਪਾ ਲਾਂਗੇ ਆਪਾਂ ਵੀਰ ਕੋਈ ਗੱਲ
2: ਨੀ ਠੀਕ
0: ਬਾਏ ਬਾਏ ਬਾਏ ਬਾਏ ਬਾਏ ਨੈਕਸਟ ਸਾਡੇ ਨਾਲ ਅਰਨਵ ਸਤਿ ਸ਼੍ਰੀ ਅਕਾਲ ਅਰਨਵ ਉਸ ਤੋਂ ਬਾਅਦ ਯੁਵਰਾਜ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਅਰਨਵ ਜੀ
2: ਗੋਲੀਆਂ ਚੱਲਦੀਆਂ ਦੇਖੀਆਂ ਪਰ ਉਹ ਤਾਂ ਕ੍ਰਿਕਟ ਚ ਚਲਾਈ ਜਾਂਦਾ
0: ਅੱਛਾ ਤੁਸੀਂ ਵੀ ਉਧਰ ਹੀ ਜੇ ਫਿਰ
1: ਮੈਂ ਤੁਹਾਡੀ ਟੀਮ ਚ
0: ਹਾਂ ਸਾਡੀ ਟੀਮ ਚ ਓਕੇ ਓਕੇ
2: ਬੋਲਰ ਜਾਂ ਬੈਟਸਮੈਨ ਆਲਰਾਊਂਡਰ
0: ਅੱਜ ਕੱਲ ਆਲਰਾਊਂਡਰ ਹੀ ਨੇ ਸਾਰੇ
2: ਠੀਕ ਫਾਸਟ ਬਾਲ ਜਾਂ ਸਪਿਨਰ
1: ਫਾਸਟ
2: ਮੈਂ ਭੱਜ ਕੇ ਆਉਣਾ ਪਰ ਕਰੋਨਾ ਸਪਿਨਰ ਇਨ ਸਵਿੰਗ ਇਨ ਸਵਿੰਗ
0: ਗੁੱਡ ਗੁੱਡ ਗੁੱਡ ਗੁੱਡ ਗੁੱਡ ਨਹੀਂ ਤੇ ਇਹ ਤਾਂ ਬੜੀ ਫਾਸਟ ਕਰਾਉਂਦਾ ਮੁੰਡਾ ਹੈ ਕੀ ਸੁਣਾਓ ਕਰਨ
1: ਅੱਜ ਮੇਰਾ ਮੈਚ ਹੈ ਨਾ ਲੈਵਨਟਨ ਲਈ
0: ਅੱਛਾ ਲੈਵਨਟਨ ਲਈ ਤੁਸੀਂ ਕਿਹੜੀ ਟੀਮ ਤੋਂ ਖੇਡਦੇ ਹੋ
1: ਦੋ ਟੀਮ ਲਈ ਖੇਡਦਾ ਇੱਕ ਲੈਵਨਟਨ ਤੇ ਇੱਕ ਵਿੰਡਮਵੇਲ
0: ਓਏ ਅੱਛਾ ਬੱਲੇ ਗੁੱਡ ਗੁੱਡ
1: ਮੈਚਸ ਹੁੰਦੇ ਆ ਵੈਂਸਡੇ ਲੈਵਨਟਨ ਲਈ ਫਰਾਈਡੇ ਤੇ ਸੰਡੇ ਵਿੰਡਮਵੇਲ ਲਈ
0: ਓਕੇ ਓਕੇ ਗੁੱਡ
2: 20 ਓਵਰ ਜਾਂ ਫਿਰ ਮੈਚ ਲੰਬਾ ਜਾਂਦਾ
1: ਆ ਮੈਚ ਲੰਬਾ ਹੁੰਦਾ ਮੇਰਾ
0: ਤੇ ਕੀ ਲਿਆਏ ਫਿਰ ਅੱਜ
1: ਅੱਜ ਲਾਂਗੇ ਇੱਕ ਚੁਟਕਲਾ
0: ਹਾਂਜੀ
1: ਪੱਪੂ ਦੀ ਘਰ ਵਾਲੀ ਕਹਿੰਦੀ ਪੱਪੂ ਨੂੰ ਕਿ ਤੁਸੀਂ ਮੈਨੂੰ ਪਿਆਰ ਨੀ ਕਰਦੇ ਪੱਪੂ ਕਹਿੰਦਾ ਚੋਣਾਂ ਤੋਂ ਪਹਿਲਾਂ ਪ੍ਰਚਾਰ ਹੁੰਦਾ ਹੈ ਪਰ ਹੁਣ ਨੀ
2: ਬਿਕਾ ਹੁਆ ਮਾਲ ਵਾਪਸ ਨਹੀਂ ਹੋਗਾ
0: ਚੋਣਾਂ ਤੋਂ ਪਹਿਲਾਂ ਪ੍ਰਚਾਰ ਹੁੰਦਾ ਹੁਣ ਨੀ ਹੈ ਥੈਂਕ ਯੂ
2: ਮੇਰੇ ਡੈਮੋ ਹੋਰ ਤਰ੍ਹਾਂ ਦੀ ਹੁੰਦੀ
0: ਥੈਂਕ ਯੂ ਫਿਰ ਆਵਾਂਗੇ ਆਪਾਂ ਕਿਹੜਾ ਤੁਹਾਡਾ ਲੈਵਨਟਨ ਕ੍ਰਿਕਟ ਕਲੱਬ
1: ਮੈਂ ਤੇ ਵਿੰਦਰ ਮਿਲੀ ਪਰ ਲੈਵਨਟਨ ਲਈ ਮੈਚ ਹੀ ਜੀ ਖੇਡਦੇ
0: ਆਹਾਂ ਓਕੇ ਓਕੇ
1: ਹਾਂਜੀ
0: ਕਿਹੜਾ ਤੁਹਾਡਾ ਅੰਡਰ 13 ਕਿ ਅੰਡਰ 12
1: ਅੰਡਰ 13
0: ਓਕੇ ਓਕੇ ਗੁੱਡ ਗੁੱਡ ਗੁੱਡ ਗੁੱਡ ਚਲ ਮੈਂ ਫਿਰ ਵੇਖੂੰਗਾ ਮੈਚ ਤੁਹਾਡਾ
1: ਠੀਕ ਹੈ
0: ਠੀਕ ਹੈ ਕਿਹਦੇ ਨਾਲ ਹੈ ਅੱਜ ਤੁਹਾਡਾ ਮੁਰਬਿਨ ਦਾ
1: ਅੱਜ ਹੋਗਾ ਮੈਲਟਨ
0: ਹੈ
1: ਮੈਲਟਨ
0: ਮੈਲਟਨ ਨਾਲ
1: ਹਾਂਜੀ
0: ਓਕੇ ਓਕੇ ਚਲੋ ਠੀਕ ਹੈ ਫਿਰ ਮਿਲਦੇ ਹਾਂ
1: ਓਕੇ
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਅਰਨਵ ਜੀ ਥੈਂਕ ਯੂ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਯੁਵਰਾਜ ਸਤਿ ਸ਼੍ਰੀ ਅਕਾਲ ਯੁਵਰਾਜ ਉਸ ਤੋਂ ਬਾਅਦ ਫਿਰ ਸ਼੍ਰੇਆ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਯੁਵਰਾਜ ਜੀ
1: ਬਹਾਨਾ
0: ਅੱਛਾ ਅੱਛਾ
2: ਕ੍ਰਿਕਟ ਦਾ ਸੀਜ਼ਨ ਸ਼ੁਰੂ ਹੋਇਆ ਯਾਰ, ਹਰ ਕੋਈ ਕ੍ਰਿਕਟ ਦੀਆਂ ਗੱਲਾਂ ਹੈ।
0: ਸਾਰੇ ਕ੍ਰਿਕਟ ਖੇਡੀ ਜਾਂਦੇ ਤੁਸੀਂ?
2: ਉਧਰ ਇੰਡੀਆ ਵਾਲੇ ਵੈਸਟ ਇੰਡੀਜ਼ ਨਾਲ ਪੇਚਾ ਪਾਈ ਬੈਠੇ
0: ਇੰਨੇ ਮੈਚ ਯਾਰ। ਤੁਹਾਡਾ ਕਿੱਥੇ ਹੈ ਮੈਚ ਅੱਜ?
1: ਮੇਰਾ ਅੱਜ ਨੀ ਹੈਗਾ, ਮੇਰੇ ਮੈਚ ਫਰਾਈਡੇ ਤੇ ਸੈਟਰਡੇ ਹੁੰਦੇ ਆ, ਤੇ ਕਿਉਂਕਿ ਮੈਂ ਅੰਡਰ 11 ਖੇਡਦਾ, ਮੇਰੇ ਮੈਚ ਨੈਕਸਟ ਵੀਕ ਤੋਂ ਸ਼ੁਰੂ ਹੋਣਗੇ।
0: ਅੱਛਾ ਅੱਛਾ ਅੱਛਾ, ਤੇ ਤੁਸੀਂ ਕਿਹੜੀ ਟੀਮ ਵੱਲੋਂ ਖੇਡਦੇ ਹੋ?
1: ਚਗਲੀਨਾ ਕ੍ਰਿਕਟ ਕਲੱਬ।
0: ਓਕੇ ਓਕੇ ਓਕੇ।
2: ਤੇ ਮੈਗਪਾਈ ਆਉਂਦੇ ਮੈਚ ਦੇਖਣ?
1: ਹਾਂਜੀ, ਕਿਉਂਕਿ ਜਿੱਥੇ ਆਪਾਂ ਟ੍ਰੇਨ ਕਰਦੇ ਆ ਉੱਥੇ ਇੱਕ ਮੈਗਪਾਈ ਦਾ ਵੀ ਨੈਸਟ ਆ, ਇਸ ਲਈ ਇੱਕ ਵਾਰੀ ਆਪਾਂ ਓਵਲ ਦੇ ਅਰਾਊਂਡ ਇੱਕ ਰਾਊਂਡ ਲੈ ਰਹੇ ਸੀਗੇ, ਤੇ ਫਿਰ ਉਦੋਂ ਮੈਗਪਾਈ ਆ ਗਈ, ਤੇ ਫਿਰ ਆਪਾਂ ਸਾਰੇ ਗਰਾਊਂਡ ਤੇ ਲਾਈਕ ਲੇਟ ਗਏ, ਫਿਰ ਉਹ ਤੁਹਾਨੂੰ ਮੈਗਪਾਈ ਕੁਛ ਕਹਿੰਦੀ ਨੀ।
2: ਅੱਛਾ, ਮਿਹਨਤ ਸੀ ਕਿਤੇ ਹੈਲਮਟ ਦੇ ਉੱਤੇ ਉਹ ਸਪਰਿੰਗਾਂ ਵਾਲੇ ਸਿੰਘ ਜੇ ਲਵਾਉਣੇ ਪੈਂਦੇ।
0: ਕੀ ਸੁਣਾਓਗੇ ਫਿਰ ਅੱਜ?
1: ਇੱਕ ਚੁਟਕਲਾ।
0: ਹਾਂਜੀ।
1: ਇੱਕ ਵਾਰੀ ਪਤਨੀ ਕਹਿੰਦੀ ਵੀ ਮੈਂ ਤੁਹਾਡੇ ਬਰਥਡੇ ਲਈ ਬਹੁਤ ਵਧੀਆ ਕੱਪੜੇ ਲੈ ਕੇ ਆਈ ਹਾਂ, ਤੇ ਫਿਰ ਉਹ ਪਤੀ ਕਹਿੰਦਾ ਹੈ ਇੰਨੇ ਵਧੀਆ ਕੱਪੜੇ ਆ, ਮੈਨੂੰ ਵੀ ਤਾਂ ਦਿਖਾ। ਤੇ ਫਿਰ ਪਤਨੀ ਕਹਿੰਦੀ ਹਾਂਜੀ ਦੋ ਮੈਂ ਹੁਣੇ ਪਾ ਕੇ ਆਂਦੀ।
2: ਸਮਾਂ ਵੀ ਤਾਂ ਦਓ ਨਾ। ਸਹੀ ਆ।
0: ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਵੇ ਤੁਹਾਡਾ ਯੁਵਰਾਜ ਜੀ। ਤੇ ਨੈਕਸਟ ਸਾਡੇ ਨਾਲ ਕੌਣ ਹੈ, ਕਿਹਨੂੰ ਕਿਹਾ ਸੀ ਭਲਾ ਆਪਾਂ ਹੈ ਸਾਥੀ?
2: ਮਬਲਹਿਲ ਤੁਹਾਡੇ ਕੋਲ
0: ਕਿੱਥੇ ਭਲਾ?
2: ਤੁਸੀਂ ਵੂਲਵਰਥ ਗਏ ਸੀ ਕੱਲ?
0: ਹਾਂ, ਬਨਾਨੇ ਲੈਣ ਗਏ। ਬਨਾਨੇ ਲੈਣ ਡਿਆ ਸੀ?
2: ਇੱਕ ਤਾਂ ਜਿਹੜੇ ਫ੍ਰੀ ਵਾਲੇ ਬਨਾਨੇ ਹੁੰਦੇ ਆ ਬੱਚੇ ਵੈਸੇ ਚੱਕ ਸਕਦੇ ਆ, ਇੱਕ ਤਾਂ ਉਹ ਵਾਲੇ ਹੁੰਦੇ ਆ।
0: ਹਾਂ ਹਾਂਜੀ, ਉਹ ਤੁਸੀਂ ਖਾਂਦੇ ਹੁੰਦੇ ਹੋ?
1: ਹਾਂਜੀ,
0: ਵਨ ਖਾਂਦੇ ਹੋ? ਓ ਵਾਹ,
2: ਮੈਂ ਕਿਤੇ ਮੁੱਲ ਲੈ ਕੇ ਖਾਣ ਦਾ ਆਪਣੇ ਮਜ਼ਾ, ਕਿਉਂਕਿ ਪਾਪਾ ਦੇ ਪੈਸੇ ਹੁੰਦੇ ਆ।
0: ਤੇ ਐਪਲ ਵੀ ਖਾਂਦੇ ਹੋ?
1: ਹਾਂਜੀ।
0: ਐਪਲ ਕਿੰਨੇ ਖਾਂਦੇ ਹੋ? ਸਾਰੇ ਖਾ ਜਾਂਦੇ ਹੋ? ਸਾਰਾ ਹੀ
2: ਵਿੱਚ ਕਾਲੇ ਜੇ ਬੀਜ ਛੱਡ ਕੇ?
0: ਓਏ ਹੋਏ ਹੋਏ ਹੋਏ, ਇਹ ਤਾਂ ਵਾਕਈ ਵੱਡਾ ਹੋ ਗਿਆ ਮੁੰਡਾ। ਮੈਂ ਵੇਖਿਆ ਸੀ ਜੂੜਾ ਵੀ ਵੱਡਾ ਹੋ ਗਿਆ ਇਹਦਾ।
1: ਅੱਛਾ,
0: ਤੁਸੀਂ ਵੀ ਕ੍ਰਿਕਟ ਪਲੇ ਕਰਨਾ ਵਾ?
2: ਓਹੋ
0: ਹੋ, ਤੁਸੀਂ ਫਤਿਹਵੀਰ ਜੀ ਦੀ ਟੀਮ ਚ ਹੋਣਾ ਕਿ ਸਾਡੀ ਟੀਮ ਚ ਹੋਣਾ? ਤੁਸੀਂ ਫਿਰ ਕੀ ਕਰੋਗੇ, ਬੋਲਿੰਗ ਕਰੋਗੇ ਕਿ ਬੈਟਿੰਗ ਕਰੋਗੇ? ਵਾਹ, ਫਿਰ ਤੇ ਸਾਡੇ ਕੋਲ ਬੈਟਿੰਗ ਬੜੀ ਹੋ ਗਈ, ਤੇ ਫਿਰ ਛੱਕੇ ਬੜੇ ਵੱਜਣੇ ਫਿਰ। ਪਰ ਬੋਲ ਨੀ ਗਵਾਉਣੀ, ਏਡੀ ਜ਼ੋਰ ਦੀ ਨਾ ਮਾਰਿਓ ਸ਼ਾਟ।
2: ਨਹੀਂ, ਆਪਾਂ ਬੋਲ ਬਾਲਟੀ ਜੀ ਚੱਕ ਲਿਆਵਾਂਗੇ।
0: ਜ਼ਿਆਦਾ ਬੋਲਾਂ ਲਿਆਵਾਂਗੇ?
2: ਹਾਂ, ਉਹ 'ਚ 20 ਹੁੰਦੀਆਂ ਮੈਨੂੰ ਲੱਗਦਾ।
0: ਬਸ ਠੀਕ ਆ ਫਿਰ, ਤੁਹਾਨੂੰ ਤੁਹਾਨੂੰ
2: ਕਿ ਚੰਦਰਾ ਗੁਆਂਢ ਨਾ ਹੋਵੇ, ਕਈ ਵਾਰ ਗੁਆਂਢੀ ਮੋੜਦੇ ਨਹੀਂ ਨਾ।
0: ਠੀਕ ਆ, ਤੁਹਾਨੂੰ 3 ਬੋਲ ਮਿਲਣੀਆਂ ਤੇ 3 ਨਹੀਂ ਗਵਾ ਦੇਣੀਆਂ। ਠੀਕ ਆ,
1: ਠੀਕ
0: ਹੈ, ਚਲੋ ਕੀ ਸੁਣਾਓਗੇ ਫਿਰ?
1: ਪਾਠ।
0: ਓਕੇ,
1: ਪੁੱਛਣਾ ਸੀ।
0: ਹਾਂਜੀ ਸ਼੍ਰੇਆ,
3: ਤੁਸੀਂ ਸਟਨਾ ਕਟਾ ਪੋ ਮੇ ਪੋ ਮੇ ਵੇ ਕਾਮੁਨ ਜੋਲੀ ਸੇਵਨ ਕੋ ਪਸਰ ਜਬ ਆਸ ਕੋ ਗਾਡ ਸੱਚ ਹੈਪੀ ਸੱਚ ਨਾਨ ਹੋਸੀ ਵੀ ਸੱਚ ਪਾਚ ਕਾਸ ਪਾਜ ਕੀ ਫਟੇ।
0: ਵੈਰੀ ਨਾਈਸ ਵੀਰਾ, ਤੁਸੀਂ ਤੇ ਬਹੁਤ ਬੀਬੇ ਹੋ ਯਾਰ।
3: ਹਾਂਜੀ
0: ਓਏ ਬੜੀ, ਤੁਸੀਂ ਤੇ ਪਾਠ ਵੀ ਸਿੱਖ ਲਿਆ। ਥੈਂਕ ਯੂ ਵੀਰ ਜੀ, ਥੈਂਕ ਯੂ। ਮੈਨੂੰ ਨੀਂਦ ਬੜੀ ਆਈ ਸ਼੍ਰੇਆ,
2: ਚਾਹ ਪੀ ਲੈਣੀ।
0: ਹਾਂ ਮੈਨੂੰ ਸੁਸਤੀ ਪਈ ਓ ਕੁੜੀਓ,
3: ਚਾਹ ਪੀ ਕੇ ਆਇਆ।
0: ਓ ਚਾਹ ਚਾਹ ਨੀ ਪੀਤੀ,
2: ਪੀਣੀ ਪੈਣੀ ਹੁਣ।
3: ਕੀ ਪੀਤਾ ਦੇਦ
0: ਹੈਂ?
3: ਕੀ ਪੀਤਾ?
0: ਚਾਹ ਪਾਣੀ ਪੀਤਾ।
2: ਬੈਸਟ ਡ੍ਰਿੰਕ ਇਨ ਦ ਵਰਲਡ
0: ਹੈਂ?
3: ਤੁਸੀਂ ਚਾਹ, ਤੁਸੀਂ ਬਦਾਮ ਖਰੋਟ ਖਾਦਾ?
0: ਨਹੀਂ ਤੁਸੀਂ ਲਿਆਂਦੇ ਨਹੀਂ, ਤੁਸੀਂ ਦਿੱਤੇ ਨਹੀਂ ਸਾਨੂੰ।
3: ਮੈਂ ਭੁੱਲ ਗਿਆ।
0: ਓ ਨਾਲੇ ਮੈਨੂੰ ਪਤਾ ਲੱਗਾ, ਕਹਿੰਦੇ ਅਸਰ ਕਰਨ ਨੂੰ ਅੜ ਗਈ ਸਾਨੂੰ ਉਹ, ਨਾ ਬਦਾਮ ਕਹਿੰਦੇ ਅਸਰ ਕਰਦਾ।
2: ਅੱਛਾ ਦਾ ਉਹ ਫਰੂਟ ਵਾਂਗੂ ਬਦਾਮ ਵੀ ਨਕਲੀ ਆਉਣ ਲੱਗ ਗਿਆ
0: ਨਾ। ਹਾਂ ਓਕੇ ਓਕੇ ਠੀਕ।
3: ਜਦੋਂ ਮੈਂ ਬਦਾਮ ਖਾਦੇ ਮੈਨੂੰ ਟ੍ਰੀ ਅਵਾਰਡ ਮਿਲੇ
0: ਹੈ
3: ਸਕੂਲ ਤੋਂ।
0: ਵਾਹ,
2: ਸਟਾਰਸ ਮਿਲਦੇ ਹੁਣ ਇਹਨਾਂ ਨੂੰ।
0: ਅਸੀਸ ਨੂੰ ਨਹੀਂ ਮਿਲੇ?
3: ਅਸੀਸ ਕਿੱਧਰ ਜਾਂਦਾ?
0: ਅੱਛਾ ਉਹ ਕਿੰਡਰ ਜਾਂਦਾ ਹੈ। ਓਕੇ ਓਕੇ, ਉੱਥੇ ਬਦਾਮ ਵੇਸਟ ਹੀ ਜਾਂਦੇ ਆ,
2: ਉੱਥੇ ਵਾੜ ਘਟ ਕੇ ਗਾਲਾਂ ਜ਼ਿਆਦਾ ਮਿਲਦੀਆਂ ਹੈ।
0: ਕੀ ਸੁਣਾਓਗੇ ਫਿਰ?
3: ਬੋਲੀ
0: ਓਕੇ,
3: ਕਦੀ ਆਇਆ ਕਰੋ, ਕਦੀ ਆਇਆ ਕਰੋ, ਕਦੀ ਆਇਆ ਕਰੋ, ਕਦੀ ਜਾਇਆ ਕਰੋ,
0: ਪੱਤੇ ਤੋੜ ਤੋੜ ਸੀਟੀਆਂ ਵਜਾਇਆ ਕਰੋ, ਪੱਤੇ ਤੋੜ ਤੋੜ ਸੀਟੀਆਂ
2: ਵਜਾਇਆ,
0: ਪੱਠੇ ਵੱਢ ਵੱਢ
3: ਸੀਟੀਆਂ
2: ਵਜਾਇਆ, ਬੱਲੇ ਬੱਲੇ ਪੱਠੇ ਲੈਣ ਚੱਲੇ।
0: ਥੈਂਕ ਯੂ,
3: ਥੈਂਕ ਯੂ,
0: ਹੈਵ ਅ ਨਾਈਸ ਡੇ। ਥੈਂਕ ਯੂ, ਥੈਂਕ ਯੂ ਸ਼੍ਰੇਆ, ਥੈਂਕ ਯੂ ਵੀਰਾ। ਅਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ, ਅਤੇ ਉਸ ਤੋਂ ਬਾਅਦ ਫਿਰ ਤਵਨੀਤ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਸੀਸ ਕੌਰ, ਮੈਨੂੰ ਲੱਗਦਾ ਵੀ ਅਸੀਸ ਕੌਰ ਤੇ ਹਲੇ ਹੋਈ ਨਹੀਂ ਵਿਹਲੀ, ਅਤੇ ਆਪਾਂ ਪਹਿਲਾਂ
2: ਕੋਲ ਪਹੁੰਚ ਗਈ ਹੋਣੀ ਆ।
0: ਹਾਂ ਨਹੀਂ, ਥੋੜਾ ਜਿਹਾ ਲੇਟ ਆਉਂਦੀ ਹੁੰਦੀ ਅੱਜ ਕੱਲ੍ਹ। ਆਪਾਂ ਅਨਾਹਤ ਨੂੰ ਲੈ ਲੈਂਦੇ। ਸਤਿ ਸ਼੍ਰੀ ਅਕਾਲ ਅਨਾਹਤ, ਤੁਸੀਂ ਆਉਂਦੇ ਰਹੋ।
3: ਓ ਬਾਈ ਮੈਂ ਬੋਲ ਪਈ।
0: ਹਾਂ ਬੋਲ ਪਈ, ਲੇਟ ਹੋ ਗਈ, ਲੇਟ ਹੋ ਗਈ।
3: ਆਊਟ, ਮੈਂ ਆਪਣੇ ਸ਼ੂਜ਼ ਪਾਣੀ ਸੀ ਤੰਗੂ, ਮੈਨੂੰ ਪ੍ਰੋਪਰਲੀ ਗੱਲ ਸੁਣੀ, ਫਿਰ ਮੰਮਾ ਨੇ ਦੱਸਤਾ।
0: ਹਾਂ
2: ਤੇ ਅਨਾਉਂਸਮੈਂਟਸ ਹੋ ਰਹੀਆਂ।
0: ਹੋ ਪਰ ਹੁਣ
2: ਤਰੀਕਣ ਕਿਰਪਾ ਧਿਆਨ ਦੇ,
0: ਪਰ ਇਹ ਤੇ ਥੱਲੇ ਬੂਟ ਥਾਂ ਨੂੰ ਹੋ ਕੇ ਤੇ ਬੂਟ ਬੰਨਣ ਰਹੀ ਤੇ ਆਪਾਂ ਤੇ ਵੇਖਿਆ
3: ਨਹੀਂ। ਪਤਾ ਕੀ, ਮੈਂ ਤਾਂ ਇੱਕ ਹੱਥ ਨਾਲ ਵੀ ਕੋਈ ਕੰਮ ਕਰ ਸਕਦੀ।
0: ਇੱਕ ਹੱਥ ਨਾਲ ਬੂਟ ਪਾ ਸਕਦੀ?
3: ਇੱਕ ਹੱਥ ਨਾਲ ਮੈਂ ਬੂਟ ਪਾ ਰਹੀ ਸੀ, ਮੈਂ ਆਪਦੇ ਕਲੋਜ਼ ਕਰ ਰਹੀ ਸੀ, ਤੇ ਇੱਕ ਹੱਥ ਨਾਲ ਮੈਂ ਫੋਨ ਫੜਿਆ ਆ।
2: ਤੇ ਇੱਕ ਹੱਥ ਨਾਲ ਫੀਤੇ ਵੀ ਕਰ ਲੈਣੇ ਹੋ ਕਿ ਨਹੀਂ? ਕੱਸ ਲੈਣੇ ਹੋ ਕਿ ਨਹੀਂ?
0: ਕੱਸ ਲੈਂਦੀ ਹੋਣੀ ਆ।
2: ਫੀਤੇ ਲੇਸਿਸ ਕਰ ਲੈਣੇ ਹੋ ਇੱਕ ਹੱਥ ਨਾਲ?
0: ਹੈ
3: ਚੰਗੀ ਤਰ੍ਹਾਂ ਨਹੀਂ ਆ ਰਹੀ, ਮੈਨੂੰ ਪੂਰੀ ਸੁਣ ਰਹੀ ਨਹੀਂ।
0: ਹਾਂ ਪਤਾ ਮੈਨੂੰ
2: ਕਿਉਂ ਨਹੀਂ। ਇੱਕ ਹੱਥ ਨਾਲ ਫੋਨ ਫੜਿਆ ਫਿਰ ਤੁਸੀਂ?
3: ਨਹੀਂ।
2: ਹੁਣ ਆ ਰਹੀ ਆਵਾਜ਼?
0: ਅਸੀਂ ਦੋ ਜਮਾਨਾ ਨਾਲ ਬੋਲਣ ਡੇ ਨਾ, ਤਾਂ ਕਰਕੇ
3: ਕੁਆਇਟ ਜੀ ਆ ਰਹੀ।
0: ਅੱਛਾ ਓਕੇ, ਫੇਰ ਹੁਣ
3: ਕੁਆਇਟ ਆਈ?
0: ਅੱਛਾ ਫਿਰ ਕਿੱਦਾਂ ਠੀਕ ਹੋ ਗਈ?
3: ਅੱਛਾ ਹੁਣ ਠੀਕ ਆ।
0: ਬੱਲੇ, ਵੇਖਿਆ ਵੇਖਿਆ ਜਾਣੇ
2: ਆਪ ਬਿਜ਼ੀ ਸੀਗੀ, ਮੈਂ ਸ਼ੂਜ਼ ਪਾ ਲਾਂ ਪਹਿਲਾਂ।
0: ਜੇ ਤੂੰ ਕੁੜੀਏ ਹੁਣੇ ਹੀ ਇਹ ਗੱਲਾਂ ਜਾਣਦੀ ਹੈ ਤੇ ਗਾਂ ਕੀ ਕਰੇਂਗੀ ਦੱਸ ਮੈਨੂੰ। ਹੈਂ,
2: ਸਮਾਰਟਨੈਸ ਕਾ ਕੋਈ ਪੈਮਾਨਾ ਥੋੜੀ ਨਾ ਹੋਤਾ।
0: ਤੂੰ ਹੁਣੇ ਚਾਰਦੀ ਹੈ ਸਾਨੂੰ,
3: ਪਤਾ ਨਹੀਂ
0: ਹਾਏ
2: ਸਾਡੀ ਲੀਡਰ ਵੀ ਆ।
0: ਹੋਰ ਇੰਨੀ ਸਮਾਰਟ ਕੁੜੀ,
2: ਲੀਡਿੰਗ ਫਰਮ ਦ ਫਰੰਟ।
3: ਸੁਣੋ, ਪਤਾ ਮੇਰੇ ਘਰ ਮਾਮਾ ਜੀ ਮੇਰੇ ਘਰ ਆਏ ਸੀ, ਤੇ ਫਿਰ ਉਹਨਾਂ ਨੇ ਕੱਪ ਕੇਕ ਲਿਆਏ,
1: ਤੇ ਉਹ ਛੋਟੇ ਜਿਹੇ ਚੋਕਲੇਟ ਵਾਲੇ ਉਹ ਕਰਸੋਨ ਜੇ ਨੀ ਹੁੰਦੇ ਉਹ ਵੀ ਲਾਏ ਸੀ ਤੇ ਅੱਜ ਦੀਵਰੇ ਨੇ ਦੋ ਲੈ ਕੇ ਜਾ ਰਿਹਾ ਸਨੈਕ ਲਈ ਤੇ ਮੈਂ ਵੀ ਮੈਂ ਇੱਕ ਲੈ ਰਹੀ।
0: ਅੱਛਾ ਤੁਸੀਂ ਕਿਉਂ ਇੱਕ ਲੈ ਰਹੇ ਹੋ? ਤੁਹਾਨੂੰ ਤੁਸੀਂ ਨਿੱਕੇ ਤਾਂ ਕਰਕੇ
1: ਖਾ ਤਾਂ ਮੈਂ ਲਊ ਬਟ ਫਿਰ ਕਿਉਂਕਿ ਮੇਰੇ ਲੰਚ ਬਾਕਸ ਤਾਂ ਹੋਰ ਵੀ ਬਾਹਲੀ ਚੀਜ਼ਾਂ ਪਈਆਂ ਤਾਂ ਖਾਦਾ ਨੀ ਜੋ
2: ਸਮਾਨ ਜ਼ਿਆਦਾ।
0: ਅੱਛਾ ਅੱਛਾ ਕੀ ਪਿਆ ਤੁਹਾਡੇ ਲੰਚ ਬਾਕਸ ਚ ਇਹੋ ਜਿਹਾ?
1: ਲੈਟਸ, ਖੀਰਾ, ਆਲੂ ਵਾਲੇ ਰਾਈਸ ਤੇ ਉਹ ਕਸੁੰਡ।
0: ਓਏ ਹੋਏ
1: ਫਿਰ ਬਾਹਲੇ ਚੀਜ਼ਾਂ ਪਈਆਂ।
0: ਤੇ ਤੁਸੀਂ ਖਾਣ ਜਾਂਦੇ ਹੋ ਕਿ ਪੜ੍ਹਨ ਜਾਂਦੇ ਹੋ ਭਲਾ?
1: ਖਾਣ ਫ੍ਰੀ ਡ੍ਰਿੰਕਾਂ ਹੁੰਦੀਆਂ ਤੇ
0: ਟਿਫਨ ਚੋ ਪੌੜੀ ਕੱਢ ਕੇ ਤੇ ਸਾਰੇ ਸਕੂਲ ਨਾਲ ਉੱਚੇ ਹੋ ਜਾਣਾ ਤੁਸੀਂ।
1: ਹਾਂਜੀ ਕੀ ਕਿਹਾ ਸੀ? ਮੈਂ ਸੁਣਿਆ ਨੀ।
0: ਜਦੋਂ ਤੁਹਾਡੀ ਬ੍ਰੇਕ ਹੋਣੀ ਨਾ ਤੇ ਉਦੋਂ ਤੁਸੀਂ ਸਕੂਲ ਦੇ ਵਿੱਚ ਪੌੜੀ ਲਾ ਕੇ ਤੇ ਸਾਰਿਆਂ ਨਾਲ ਉੱਚੇ ਹੋ ਜਾਣਾ। ਅੰਗਰੇਜ਼ੀ ਜ਼ਿਆਦਾ ਨਹੀਂ ਆਉਣ ਲੱਗ ਪਈ ਤੈਨੂੰ?
1: ਹਾਂ ਯਾ ਮੈਨੂੰ ਅੰਗਰੇਜ਼ੀ
0: ਵੜ ਜਾਂਦੀ। ਕੀ ਸੁਣਾਓਗੇ? ਓਕੇ
1: ਸੁਣਨੀ ਚਾਚੀ ਸੁਣਨੀ ਤਾਈਏ ਸੁਣਨੀ ਚਾਚੀ ਸੁਣਨੀ ਤਾਈਏ ਸੁਣਨੀ ਮਾਦੀ ਤਾਈਏ ਨੀ ਗੁਰ ਨੀ ਗੁਰੂਆਂ ਨੇ ਸਾਨੂੰ ਗੁਰ ਬਖਸ਼ੀ ਗੁਰਮੁਖੀ।
0: ਬਲ ਬਲ ਬਲ ਬਲ ਬਲ ਭੁੱਲ ਗਈ ਭੁੱਲ ਗਈ ਭੁੱਲ ਗਈ
1: ਬਖਸ਼ੀ ਗੁਰਮੁਖੀ ਲੜ ਬੱਚਿਆਂ ਨੂੰ ਲਾਏ ਆਪਣੀ ਮਾਂ ਬੋਲੀ ਅਮਰਾ ਵਿੱਚ ਚਮਕਾਈਏ ਆਪਣੀ ਮਾਂ ਬੋਲੀ ਅਮਰਾ ਵਿੱਚ ਚਮਕਾਈਏ ਆਪਣੀ ਮਾਂ ਬੋਲੀ ਬਲ ਬਲ ਬਲ ਬਲ ਬਲ ਚੱਕ ਦੋ
0: ਮੇਰੀ ਗੱਲ ਸੁਣ ਕੁੜੀਏ ਮੇਰੀ ਗੱਲ ਸੁਣ ਅਸੀਸ ਹੈਲੋ
4: ਹਰਗੁਣ
0: ਆ ਗਈ ਮੈਨੂੰ ਲੱਗਦਾ। ਅਨਾਹਤ ਕਿੱਥੇ ਗਈ ਅੱਜ?
4: ਓਹਨੂੰ ਬੁਖਾਰ ਹੋ ਗਿਆ।
0: ਕੀ ਗੱਲ?
4: ਉਹ ਕੱਲ ਵੀ ਉਹਨੂੰ ਬਹੁਤ ਗਰਮ ਹੋ ਗਈ ਸੀ ਤੇ ਫਿਰ ਸਕੂਲੋਂ ਫੋਨ ਆਇਆ ਤੇ ਫਿਰ ਉਹਨੂੰ ਘਰੇ ਲੈ ਕੇ ਆਏ ਸੀ।
2: ਉਹ ਵਾਇਰਲ ਹੋਣਾ ਜਾਂ ਫਿਰ
0: ਵੈਸੇ ਠੀਕ ਹੈ ਜ਼ੁਕਾਮ ਜ਼ੁਕਮ ਹੋਇਆ ਵਾ?
4: ਹਾਂਜੀ।
0: ਉਹ ਤਾਂ ਫਿਰ ਤਾਂ
4: ਹਾਂਜੀ ਹੋ ਗਈ।
0: ਠੀਕ ਹੈ ਉਹਦਾ ਹੁਣ?
4: ਹਾਂਜੀ ਸੁੱਤੀ ਪਈ ਆ।
0: ਓਕੇ ਓਕੇ ਓਕੇ ਠੀਕ ਆ। ਕੀ ਸੁਣਾਓਗੇ ਫਿਰ ਤੁਸੀਂ
4: ਅੱਜ? ਮੈਂ ਨਾਹਤ ਵੱਲੋਂ ਵੀ ਤੇ ਆਪਣੇ ਵੱਲੋਂ ਵੀ ਸੁਣਾਉਂਗੀ।
0: ਓਕੇ ਓਕੇ ਹਾਂਜੀ ਪਲੀਜ਼।
4: ਦੋ ਚੁਟਕਲੇ।
0: ਹਾਂਜੀ।
4: ਪਹਿਲਾ, ਇੱਕ ਵਾਰੀ ਪੱਪੂ ਡੈਂਟਿਸਟ ਕੋਲ ਜਾਂਦਾ ਤੇ ਉਹਨੂੰ ਪੁੱਛਦਾ ਵੀ ਤੁਸੀਂ ਕਦੀ ਬਿਨਾਂ ਦਰਦ ਕੀਤੇ ਦੰਦ ਕੱਢਿਆ? ਤੇ ਉਹ ਕਹਿੰਦਾ ਕਿ ਨਹੀਂ, ਮੈਂ 25 ਸਾਲ ਹੋ ਗਏ ਮੈਨੂੰ ਕਰਦੇ ਨੂੰ, ਮੈਂ ਅੱਜ ਤੱਕ ਐਵੇਂ ਤਾਂ ਨਹੀਂ ਕੀਤਾ, ਵੀ ਥੋੜੀ ਦੇਰ ਤਾਂ ਦਰਦ ਹੁੰਦੀ ਓ ਹੈ। ਤੇ ਪੱਪੂ ਕਹਿੰਦਾ ਕਿ ਮੈਂ ਕੱਢ ਸਕਦਾ। ਡੈਂਟਿਸਟ ਪੁੱਛਦਾ ਉਹ ਕਿਵੇਂ? ਉਹ ਕਰਦਾ
0: ਅਸੀਂ ਵੀ ਕੱਢ ਸਕਦੇ। ਇਹ ਕਿਹੜਾ, ਇਹ ਕਿਹਦਾ ਸੀ? ਇਹ ਅਨਾਹਤ ਦਾ ਸੀ ਕਿ ਤੁਹਾਡਾ ਸੀ?
4: ਇਹ ਅਨਾਹਤ ਦਾ
0: ਸੀ। ਇਹ ਅਨਾਹਤ ਦਾ ਸੀ। ਓਕੇ ਤੁਹਾਡਾ ਕਿਹੜਾ ਹੁਣ?
4: ਇੱਕ ਵਾਰੀ ਪਤਨੀ ਪਤੀ ਨੂੰ ਪੁੱਛਦਾ, ਮਤਲਬ ਪਤਨੀ ਪਤੀ ਨੂੰ ਪੁੱਛਦਾ
0: ਅੱਜ ਕੱਲ ਚੱਲਦਾ ਅੱਜ ਕੱਲ ਠੀਕ ਹੈ ਹਾਂਜੀ ਅੱਛਾ
2: ਚੱਲਦਾ ਚੁਲਦਾ ਕੋਈ ਨੀ ਪੰਜਾਬ ਜਾ ਕੇ ਦੇਖੋ
0: ਅੱਛਾ
4: ਭਗਵਾਨ ਦੀ ਆਰਤੀ ਬਾਅਦ ਚੋ ਹੀ ਓਹਦੀ ਪਹਿਲਾਂ ਹੋ ਗਈ
2: ਪੰਜਾਬੀ ਦੇ ਲੋ ਹਨਾ
0: ਉਸ ਪਤੀ
2: ਅਰਥ ਅਨਰਥ
0: ਥੈਂਕ ਯੂ ਅਰਗਨ
4: ਥੈਂਕ ਯੂ ਹੈਵ ਅ ਨਾਈਸ ਡੇ
0: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਹੁਣ ਤਵਨੀਤ ਐਂਡ ਸਿਬਲਿੰਗ ਸਤਿ ਸ੍ਰੀ ਅਕਾਲ ਤਵਨੀਤ
5: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਂਟੀ ਆਈ ਮੀਨ ਅੰਕਲ ਜੀ
2: ਅੰਕਲ ਜੀ ਸਤਿ ਸ੍ਰੀ ਅਕਾਲ ਕੀ ਹਾਲ
0: ਸਤਿ ਸ੍ਰੀ ਅਕਾਲ ਅੱਜ ਗੁੱਤ ਖੁੱਲੀ ਲਈ ਫਿਰਦੀ ਆ
5: ਨਹੀਂ
0: ਹਾਂ
2: ਕੀਤੀ ਹੋਈ
5: ਇੱਕ ਮੈਂ ਗੁੱਤ ਕੀਤੀ
0: ਇੱਕ ਕੀਤੀ ਨਹੀਂ ਆ
5: ਨਹੀਂ ਮੈਂ ਦੋ ਕੀਤੀ
0: ਅੱਛਾ ਦੋ ਕੀਤੀ ਆ ਓਕੇ ਫਿਰ ਇੱਕ ਦੂਸਰੇ ਪਾਸੇ ਆ ਨਾ ਮੈਂ ਇਧਰੋਂ ਵੇਖਣ ਡਿਆ ਆ
2: ਰੀਵਨ ਵੀ ਬੰਨੇ
0: ਹੈਂ ਵਿਖਾਓ ਹਾਂ ਭਲਾ ਇੱਧਰ ਨੂੰ ਕਰੋ ਇੱਧਰ ਨੂੰ ਕਰੋ ਭਲਾ ਵਿਖਾਇਓ ਦੂਜੀ ਵੀ
2: ਆ ਲੈ
0: ਹਾਂ ਨਹੀਂ ਹੈਗੀ ਹੈਗੀ ਹੈਗੀ ਆ ਦੋ ਤੇ ਬੜੀਆਂ ਸੋਹਣੀਆਂ ਗੁੱਤਾਂ ਹੋਈਆਂ ਅਜੇ ਤੇ
5: ਹਾਂਜੀ ਤੁਹਾਨੂੰ ਕਿਵੇਂ ਪਤਾ
0: ਲੈ ਤੇ ਮੈਨੂੰ ਪਤਾ ਲੱਗ ਗਿਆ ਤੇ ਮੈਨੂੰ ਪਤਾ ਲੱਗ ਗਿਆ ਇਹ ਰੋਜ਼ ਹੀ ਸੋਹਣੀਆਂ ਗੁੱਤਾਂ ਕਰਕੇ ਜਾਂਦੀ ਆ
2: ਸਾਡੇ ਡਰੋਨ ਛੱਡੇ ਹੋਏ ਆ
0: ਡਰੋਨ ਤੇ ਆ ਵੇਖ ਆਪਾਂ ਇੱਥੇ ਝੋਲੇ ਚ ਪਾਇਆ ਹਲੇ
2: ਭੀ ਭੀ ਕਰ ਨੀ ਰਿਹਾ ਤੁਹਾਡੇ ਆਲੇ ਦੁਆਲੇ ਨਾਲੇ
0: ਤੁਹਾਡੇ ਘਰ ਆਪਾਂ ਇੱਕ ਮੱਖੀ ਛੱਡੀ ਆ ਉਹਦੇ ਵਿੱਚ ਅਸੀਂ ਕੈਮਰਾ ਲਾਇਆ ਵਾ
2: ਸ਼ਿਲਪਾ ਨਾਮ ਦਾ
5: ਕਦੇ ਵੀ ਨਹੀਂ ਹੈਗੇ ਅਸੀਂ ਗੱਡੀ ਚ ਹੈਗੇ
0: ਅਸੀਂ ਗੱਡੀ
2: ਨਹੀਂ ਫਿਰ ਮੱਖੀ ਤਾਂ ਨਾਲ ਨਾਲ ਹੀ ਰਹਿੰਦੀ ਆ ਹੋਰ ਪਿੱਛੇ ਫੋਲੋ ਕਰਦੀ ਤੁਹਾਨੂੰ
0: ਦੂਰੋਂ ਵੇਂਦੀ ਆ
2: ਤੁਸੀਂ ਚੋਕਲੇਟ ਬਹੁਤ ਖਾਂਦੇ ਹੋ ਨਾ ਤਾਂ ਕਰਕੇ
0: ਹੋਰ
2: ਨਾਲ ਨਾਲ ਹੀ ਰਹਿੰਦੀ ਆ
5: ਨਹੀਂ ਮੈਂ ਨਹੀਂ ਚੋਕਲੇਟ ਖਾਂਦੀ
0: ਇਹ ਨਹੀਂ ਖਾਂਦੀ ਕੁੜੀ ਇਹ ਤਾਂ ਬਹੁਤ ਹੈਲਦੀ ਹੈਲਦੀ ਖਾਂਦੀ ਆ ਕੀ ਖਾਦਾ ਅੱਜ
5: ਅੱਜ ਅਸੀਂ ਵੀਟ ਮਿਕਸ ਖਾਦਾ
0: ਅੱਜ ਵੀਟ ਮਿਕਸ ਖਾਦਾ ਦੁੱਧ ਪਾ ਕੇ
5: ਹਾਂਜੀ
0: ਓਕੇ
2: ਵੀਟ ਮਿਕਸ ਵਿੱਚ ਤਾਂ એનર્ਜੀ ਵੀ ਬਹੁਤ ਹੁੰਦੀ ਹੈ
0: ਤੇ ਹੋਰ ਕੀ ਪਾਇਆ ਵਿੱਚ
5: ਹਾਂਜੀ ਹੋਰ ਪਾਇਆ ਯਾਦ ਲੇਜ਼ਨ ਦੁੱਧ ਵੀਟ ਮਿਕਸ ਤੇ ਗ੍ਰੀਨ ਬੇਰੀਜ਼ ਆਈ ਮੀਨ ਰੈਡ ਬੇਰੀਜ਼
0: ਰੈਡ ਬੇਰੀਜ਼ ਓਕੇ ਤੇ ਉਹ ਨਹੀਂ ਪਾਇਆ ਖੰਡ ਨਹੀਂ ਪਾਈ
5: ਨਹੀਂ
0: ਵੈਰੀ ਗੁੱਡ ਵੈਰੀ ਗੁੱਡ ਫਿਰ ਤੇ ਵਾਕੇ ਕੁੜੀ ਬੜਾ ਹੈਲਦੀ ਹੈਲਦੀ ਖਾਂਦੀ ਕੀ ਸੁਣਾਓਗੇ ਫਿਰ
5: ਇੱਕ ਚੁਟਕਲਾ ਰੀਅਲ
0: ਅੱਛਾ ਰੀਅਲ ਚੁਟਕਲਾ ਹਾਂਜੀ
5: ਇੱਕ ਦਿਨ ਵੀਰ ਜੀ ਆਈ ਮੀਨ ਮੰਮਾ ਸੁੱਕਣੇ ਪਾ ਲਏ ਸੀ ਕੱਪੜੇ ਤੇ ਡੈਡਾ ਵੀਰ ਜੀ ਨੂੰ ਪਰੋਣ ਰਿਹਾ ਸੀ ਪਰੋਣ ਰਹੇ ਸੀ ਤੇ ਫਿਰ ਇੱਕ ਵਰਡ ਆਇਆ
0: ਫਿਰ ਬਿਸ਼ਮ ਬਿਸ਼ਮ
5: ਕੌਣ
0: ਵੀਰ ਜੀ ਦੁਬਾਰੀ
5: ਟੀਚਰ ਦਾ ਨਾਮ
0: ਉਹ ਬਸ ਉਹ ਨਹੀਂ ਲੋੜ ਨਹੀਂ ਹੁੰਦੀ ਟੀਚਰ ਦਾ ਨਾਮ ਨਹੀਂ ਦੱਸੀਦਾ ਓਕੇ
5: ਹਾਂ ਤੇ ਮਮਾ ਪੁੱਛ ਰਹੇ ਤੇ ਫਿਰ ਦਾਦਾ ਕਹਿੰਦੇ ਹਾਂ ਮੈਨੂੰ ਨਹੀਂ ਪਤਾ ਮੈਂ ਜਸ ਗੱਲਾਂ ਬਾਤਾਂ ਹੀ ਕੀਤੀ
0: ਅੱਛਾ ਨਾ ਨਹੀਂ ਪਤਾ ਓਕੇ ਓਕੇ ਓਕੇ
2: ਹੜੀ ਵੀ ਮੌਕਾ ਸਾਂਭ ਗਿਆ ਨਹੀਂ ਉਹ ਨਾ ਲੈ ਕੇ ਅਗਲੇ 50 ਸਾਲ ਲੰਘਣੇ ਸੀ
0: ਤੇ ਨੈਕਸਟ ਕਿਹਦੀ ਵਾਰੀ ਆ

0: ਆਈ ਕਿ ਕਿੱਦਾਂ ਆਈ ਅੱਜ?
1: ਮੈਂ ਅਰਦਾਸ ਕਰਨੀ ਸੀ।
0: ਅੱਛਾ, ਤੇ ਹਲੇ ਤੇ ਵੀਰ ਜੀ ਵੀ ਆਉਣਾ ਵਾ?
1: ਹਾਂਜੀ, ਬਾ ਵੀਰ ਜੀ ਨੇ ਲਾਸਟ ਗੱਲ ਕਰਨੀ।
0: ਓਕੇ, ਵੀਰ ਜੀ ਟ੍ਰੈਫਿਕ ਚੈੱਕ ਕਰਦਾ ਹੋਣਾ ਨਾ?
1: ਹਾਂਜੀ।
0: ਓਕੇ, ਤੁਸੀਂ ਕੀ ਸੁਣਾਓ?
1: ਟ੍ਰੈਫਿਕ ਦੇ ਆਫਤ ਪੇ ਹੋਇਆ
0: ਸਾਰੇ
1: ਪਾਸੇ ਠੀਕ ਹੈ ਮੋਲ।
0: ਫਿਰ ਕੀ ਕਹਿੰਦਾ?
1: ਕਹਿੰਦਾ ਅੱਜ ਨੀ ਕੋਈ ਟ੍ਰੈਫਿਕ ਹੈ ਇੱਥੇ।
0: ਕੀ ਸੁਣਾਓਗੇ ਫਿਰ?
1: ਮੁੰਡਾ ਆਇਆ ਤੇ ਮੇਰੇ ਵਿੱਚ ਵੱਜਿਆ ਤੇ ਫਿਰ ਮੈਂ ਕਿਹਾ ਸੋਰੀ ਬੋਲ। ਕਹਿੰਦਾ ਨਹੀਂ ਤੂੰ ਸੋਰੀ ਬੋਲ। ਮੈਂ ਕਿਹਾ ਦਫਾ ਹੋ। ਕਹਿੰਦਾ ਕੀ ਕਿਹਾ?
0: ਤੂੰ ਕੁੜੀਏ ਬਹੁਤ ਪੰਗੇ ਲੈਣੀ ਆ।
1: ਅਮਰਿੰਦਰ ਗਿੱਲ ਚ ਦੇਖੀ ਸੀ, ਕੋਈ ਕਹਿੰਦਾ ਸੀ ਡੱਫਾ ਹੋ
2: ਤੇ ਖੂਹ
1: ਚ ਮਰ।
0: ਕਚਾਲੂ ਬਣਾ ਦੇਣਾ ਓਹਦਾ
2: ਪਿਆ ਵੀ ਟੱਠੇ ਖੂਹੀ ਆ, ਮਤਲਬ ਵਿਆਹ ਹੀ ਚੱਲਣ ਦੇ
0: ਓਹਨੂੰ ਓਹਦੀ ਚਾਟ ਬਣਾ ਦੇਣੀ ਆਪਾਂ। ਚਾਟ ਬਣਾ ਦੇਣੀ ਓਹਦੀ ਵੀ
2: ਆਲੂ ਕਚਾਲੂ।
1: ਸ਼ਕਰਗੰਦੀ ਬਣਾ ਲਓ ਉਹਦੇ ਨਾਲ।
0: ਆਹ ਸ਼ਕਰਗੰਦੀ ਬਣਾ ਲਈ, ਚਲੋ
2: ਨੂਣ ਲਾ ਕੇ
0: ਸ਼ਕਰਗੰਦੀ ਬਣਾ ਲਾਂਗੇ ਫਿਰ। ਥੈਂਕ ਯੂ। ਤੇ ਵੀਰ ਜੀ
1: ਆ ਵੀਰ ਜੀ ਪਿੱਛੇ ਬੈਠਾ ਹੋਇਆ।
0: ਹੈਲੋ ਵੀਰ ਜੀ, ਕੀ ਹਾਲ ਚਾਲ ਨੇ?
2: ਵੀਰ ਜੀ ਕਿਤੇ ਵਰਕਸ਼ਾਪ ਤੇ ਨੇ।
0: ਹੈਲੋ,
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਕੋਈ ਵੀ ਨਹੀਂ ਜੀ।
2: ਸਤਿ ਸ਼੍ਰੀ ਅਕਾਲ ਜੀ
1: ਅੰਕਲ ਜੀ ਤੇ ਅੰਕਲ ਜੀ।
2: ਹਾਂਜੀ ਅੰਕਲ ਜੀ ਹੋ ਗਏ ਹਾਜ਼ਰ। ਮੇਲਾ ਦਾ ਮਰਿੰਦਰ ਦਾ ਗਾਣਾ ਨਹੀਂ ਸੁਣਿਆ? ਹਾਜ਼ਰ
0: ਹੋ
2: ਜੋ ਕਹਿ ਦੇ।
0: ਹੈ ਵੀਰ ਜੀ?
1: ਹਾਂਜੀ, ਤੁਸੀਂ ਕੀ ਕਰਦੇ ਤੇ?
0: ਕਿੱਥੇ ਕਿੱਥੇ ਫਿਊਜ ਹੋਏ ਫਿਰਦੇ ਅੱਜ?
1: ਗੱਡੀ।
0: ਹੈ ਗੱਡੀ ਚੋ?
1: ਹਾਂਜੀ।
2: ਤੁਸੀਂ ਕੀ ਕਰਦੇ ਪਏ?
0: ਪਰ ਤੁਸੀਂ ਕਿਉਂ ਪਾਉਂਦੇ ਹੋ? ਤੁਸੀਂ ਤੇ ਜ਼ਿੰਮੇਵਾਰ ਬੰਦੇ ਹੋ ਯਾਰ, ਤੁਸੀਂ ਤੇ ਸਿਆਣੇ ਹੋ। ਦੀਦੀ ਤੇ ਚੱਲ ਪਾ ਦਿੰਦੀ ਆ, ਤੁਸੀਂ ਤੇ ਬੜੇ ਸਿਆਣੇ ਹੋ।
1: ਛੋਟੀ ਇੱਕ ਦੋ ਬਿੱਲੀਆਂ ਸੀ ਉਹ ਬਿੱਲੀਆਂ ਟੋਕ ਟੋਕ ਕਰਦੇ ਪਏ ਸੀ।
0: ਤੇ ਉਹਨਾਂ ਨੇ ਫਿਰ ਤੁਹਾਨੂੰ ਕੀ ਕਿਹਾ?
1: ਪਹੁੰਚਾ
2: ਵੀ ਮਾਰ ਦਿੰਦੀਆਂ ਬਿੱਲੀਆਂ ਚ ਬਾਂਦਰ ਹੁੰਦਾ ਜਿਹੜਾ ਉਹਦੇ।
0: ਕੀ ਸੁਣਾਓਗੇ ਫਿਰ ਅੱਜ?
1: ਬੋਲੀ।
0: ਓਕੇ,

0: gelsi kadını gelsi bari basi kadını gelsi katılanda o da kapletten dinu akma dala çaktan dinu akma ya dadu dala çaktan dinu akma ya dadu
1: çenç fasiga pouncha bot
0: şaşava jindaban
2: şaşava
0: şaşava
1: ਵੀਰ ਜੀ ਜਿੰਦਾਬਾਦ
0: ਜੀ ਬੱਲੇ ਬੱਲੇ
2: ਵੀਰ ਜੀ ਸ਼ਾਬਾਸ਼ ਸ਼ਾਬਾਸ਼
0: ਜਿੰਦਾਬਾਦ
2: ਵੀਰ ਜੀ ਮੈਂ ਤੁਹਾਨੂੰ ਇੱਕ ਡੱਡੂ ਭੇਜੂਗਾ ਮੈਂ ਤੁਹਾਡੇ ਲਈ ਇੱਕ ਨਾ ਡੱਡੂ ਲਿਆਂਦਾ ਸੀ
1: ਲੱਡੂ ਕਿ ਡੱਡੂ
0: ਮੈਂ ਤਾਂ ਲੈਗੋ ਚ ਡੱਡੂ ਹੀ ਹੈਗਾ ਮੈਂ ਡੱਡੂ ਫਾਈਂਡ ਕੀਤਾ ਲੈਗੋ ਚ
2: ਅੱਛਾ ਅੱਛਾ ਅੱਛਾ ਮੈਂ ਤੁਹਾਨੂੰ ਭੇਜੂਗਾ ਇੱਕ
0: ਡੱਡੂ ਉਹ ਸਾਲਾ ਪਿੰਕ ਸੀ ਉਹਦੇ ਕੋਲੇ ਪੂਛ ਵੀ ਸੀ
2: ਓਕੇ ਮੈਂ ਨਾ ਇੱਕ ਡੱਡੂ
0: ਉਹਦੇ ਕੋਲੇ ਹੂੰ ਉਹਦੇ ਕੋਲੇ ਲਾਈ ਉਹ ਲਾਈਕ ਚਿਕਨ ਸੀ
2: ਓਕੇ ਮੇਰੇ ਕੋਲ ਮੈਂ ਇੱਕ ਡੱਡੂ ਵੇਖਿਆ ਉਹਦੀ ਉਹਦੀ ਨਾ ਉਹਦੀ ਅੱਖ ਖਰਾਬ ਹੋ ਗਈ ਉਹ ਜਿਹੜੀ ਅੱਖ ਮਾਰਦਾ ਸੀ ਨਾ ਉਹਦੀ ਅੱਖ ਖਰਾਬ ਹੋ ਗਈ ਹੁਣ ਓਪਰੇਸ਼ਨ ਕਰਾਊਗਾ
1: ਅਗਲੀ ਬੋਲੀ ਸੁਣ ਲਈ ਸੀ ਅੱਖ ਮਾਰਨੇ ਅੱਖ ਮਾਰਨੇ ਦੀ ਅਲਕ ਮਕਾ ਦਿੰਦੀ
2: ਥੈਂਕ ਯੂ ਵੀਰ ਜੀ
0: ਥੈਂਕ ਯੂ
2: ਸਤਿ ਸ੍ਰੀ ਅਕਾਲ ਥੈਂਕ ਯੂ ਥੈਂਕ ਯੂ ਤੇ ਸਨ ਸਾਡੇ ਨਾਲ ਵੀਰ ਜੀ ਤੇ
1: ਮੰਡ ਸਾਹਿਬ ਵੀ ਟਰਾਈ ਕਰਦੇ ਲੱਗਦੇ ਸੀ ਮੈਨੂੰ
2: ਹਾਂਜੀ
1: ਗਲਤੀ ਨੂੰ ਭੁਲੇਖਾ ਲੱਗਿਆ
2: ਮੰਡ ਸਾਹਿਬ ਛਾਤੀਆਂ ਮਾਰਦੇ ਸੀ ਉਹ ਪਰ ਨਿਆਣਿਆਂ ਦੇ ਵਿੱਚ ਵੱਜਦੇ ਫਿਰਦੇ ਨਾ ਚੰਗੇ ਲੱਗਦੇ ਹੁਣ ਨਿਆਣਿਆਂ 'ਚ ਵਿੱਚ
1: ਆਹੋ ਜਦ ਹੁਣ ਡੱਡੂ ਦੀ ਅਨਾਊਂਸਮੈਂਟ ਹੋਈ ਆ ਉਦੋਂ ਆਉਣ
2: ਹਾਂ ਵੀ ਨਿਆਣੇ ਸਕੂਲ ਚੱਲ ਜਾਣ ਫਿਰ ਆਉਣ ਹੈ ਨਾ ਹਾਲੇ ਜਾਂਦਾ ਨਹੀਂ ਬਚਪਨਾ ਨਹੀਂ ਜਾਂਦਾ ਉਹਨਾਂ 'ਚੋਂ
1: ਮਸੂਮੀਅਤ
2: ਹੈਂ ਹਮਲ ਹਾਲੇ ਰੱਖਦੇ ਆ ਹਾਲੇ ਪੂਰਾ ਮਤਲਬ ਕੁਲਵੀਰ ਜੀ ਕਹਿੰਦੇ ਨੇ ਕਿ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ ਸੇਠੀ ਧਾਰੀਵਾਲ ਸਾਹਿਬ ਕੀ ਹਾਲ ਚਾਲ ਨੇ ਤੁਹਾਡੇ ਸਪੇਨ ਦੇ ਕੀ ਹਾਲ ਨੇ ਹੁਣ ਮੌਸਮ ਮੂਸਮ ਕਿੱਦਾਂ ਵਾ ਠੀਕ ਆ ਕੁਛ ਠੀਕ ਹੋਇਆ ਸੈੱਟ ਹੋਇਆ ਕੰਮ ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਤੇ ਕਹਾਣੀ ਵਧੀਆ ਲੱਗੀ ਤੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਕਹਿੰਦੇ ਕਿ ਪਰਮਾਤਮਾ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਬਣਾਈ ਰੱਖਣ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਰੱਬ ਚੰਗੀ ਸਿਹਤ ਦੇਵੇ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੇਵੇ ਅਤੇ ਹੱਸਦੇ ਵੱਸਦੇ ਰਹੋ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਰਮਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਨੂੰ ਰੱਬ ਚੜ੍ਹਦੀ ਕਲਾ 'ਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਰਜਿੰਦਰ ਬਾਵਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਬੁੱਧਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਤੇ ਰਮਨਦੀਪ ਸੀਜਾ ਜੀ ਵੀ ਕਹਿੰਦੇ ਨੇ ਕਿ ਵੈਰੀ ਗੁੱਡ ਮੋਰਨਿੰਗ ਅਤੇ ਇੰਜੋਏ ਕਰ ਰਹੇ ਹਾਂ ਸ਼ੋਅ ਅਤੇ ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਡਾਕਟਰ ਸਾਹਿਬ ਅਤੇ ਸਾਰੇ ਹਾਂਜੀ ਪਰਿਵਾਰ ਨੂੰ ਅਤੇ ਬਿਊਟੀਫੁੱਲ ਸਟੋਰੀ ਸੀ ਅੱਜ ਦੀ ਅਤੇ ਲੋਟ ਟੂ ਲਰਨ ਇੰਜੋਏ ਯੂਅਰ ਡੇ ਸਾਰਿਆਂ ਦੇ ਲਈ ਭੇਜਦੇ ਨੇ ਮੈਸੇਜ ਅਤੇ ਇੱਧਰ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਬਹੁਤ ਵਧੀਆ ਦਿਨ ਰਹੇ ਅਤੇ ਸਿੱਖਿਆ ਦਾ ਇਹ ਕਹਾਣੀ ਖੂਬਸੂਰਤ ਅਤੇ ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਅਤੇ ਢਿੱਲੋਂ ਸਾਹਿਬ ਵੀ ਕਹਿੰਦੇ ਨੇ ਕਿ ਕਹਾਣੀ ਸਿੱਖਿਆ ਦਾ ਇੱਕ ਸੀ ਬਹੁਤ ਵਧੀਆ ਅਤੇ ਬੜੀ ਵਧੀਆ ਸੁਣਾਈ ਅਤੇ ਗੀਤ ਵੀ ਬੜਾ ਵਧੀਆ ਲੱਗਾ ਅਤੇ ਬਹੁਤ ਬਹੁਤ ਮਿਹਰਬਾਨੀ ਜੀ ਵੀ ਗੀਤ ਆਪਣਾ ਹਰਦੇਵ ਮਾਹੀ ਨੰਗਲ ਦਾ ਅਤੇ ਹਰਦੇਵ ਮਾਹੀ ਨੰਗਲ ਨਿਊਜ਼ੀਲੈਂਡ ਵਾਲੇ ਅਤੇ ਉਹ ਆਈ ਥਿੰਕ ਬੈਲਟ ਵਾਲੇ ਦਿਵਾਲੀ ਮੇਲੇ ਦੇ ਉੱਤੇ ਪਰਫੋਰਮ ਵੀ ਕਰਨ ਆ ਰਹੇ ਨੇ ਉੱਥੇ ਵੀ ਤੁਸੀਂ ਪਹੁੰਚ ਸਕਦੇ ਹੋ ਤੁਸੀਂ ਹੁੰਮ ਕੇ ਹੁਮਾ ਕੇ ਕਿਉਂਕਿ ਗੇੜਾ ਛੇੜਾ ਫਿਰ ਦਿਵਾਲੀ ਵਾਲੇ ਦਿਨਾਂ ਦੇ ਵਿੱਚ ਤਾਂ ਲੱਗਦਾ ਰਹਿੰਦਾ ਅਤੇ ਇਸ ਵਾਰੀ ਜਿਹੜਾ ਗੇੜਾ ਲੱਗ ਰਿਹਾ ਇਸ ਗੇੜੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਜਾ ਕੇ ਅਤੇ ਦਿਵਾਲੀ ਦੀ ਗੱਲ ਕਰੀਏ ਅਤੇ ਦਿਵਾਲੀ ਭਾਈ ਇਕੱਤੀ ਵਾਲਾ ਜਿਹੜਾ ਸਾਇਆ ਬੜਾ ਭਾਰਾ ਜਿਹਾ ਵੁੱਡਲੀ ਵੀ ਦਿਵਾਲੀ ਆ 31 ਤਰੀਕ ਨੂੰ ਅਤੇ 31 ਤਰੀਕ ਨੂੰ ਜਿਹੜੀ ਫੈਡਰੇਸ਼ਨ ਸਕੇਅਰ ਦੇ ਉੱਤੇ ਦਿਵਾਲੀ ਹੁੰਦੀ ਆ ਉਹ ਵੀ ਆ ਅਤੇ ਜਿਹੜਾ ਬੈਲਟ ਵਾਲਾ ਵਾ ਹਰਦੇ ਮਾਹੀ ਨੰਗਲ ਮਾਸਟਰ ਸਲੀਮ ਅਤੇ ਸਰਦਾਰ ਅਲੀ ਇਹ 24 ਤਰੀਕ ਨੂੰ 24 ਅਕਤੂਬਰ ਨੂੰ ਬੈਲਰਟ ਸ਼ੋਅ ਗਰਾਊਂਡ ਦੇ ਵਿੱਚ ਤੁਸੀਂ ਪਹੁੰਚੋ 12 ਵਜੇ ਤੋਂ 8 ਵਜੇ ਦੇ ਦਰਮਿਆਨ ਅਤੇ ਮੇਲੇ ਦਾ ਆਨੰਦ ਮਾਣੋ ਹਾਂਜੀ ਮਨ ਸਾਹਿਬ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਹੋ ਹੈਲੋ ਮਨ ਸਾਹਿਬ ਹੈਲੋ
1: ਹਾਂਜੀ ਮਨ ਸਾਹਿਬ ਕੀ ਹਾਲ ਚਾਲ ਜੀ
2: ਤੁਸੀਂ ਵੀ ਬੂਟ ਪਾਉਣ ਲੱਗ ਪਏ ਹੋ
3: ਸਾਹ ਲੈਣ ਲੱਗ ਗਿਆ ਸੀਗਾ ਜੀ
2: ਓਹੋ ਬੂਟ ਪਾ ਕੇ
1: ਨਹੀਂ ਡਾਕਟਰ ਨੇ ਕਿਹਾ ਵੀ ਸਵੇਰੇ ਔਖੇ ਔਖੇ ਸਾਹ ਲਓ ਹੁੰਦੀਆਂ ਰੈਕਮੈਂਡੇਸ਼ਨਸ ਹੁੰਦੀਆਂ
2: ਵੇਲੇ ਇਹ ਵੀ ਉਮਰ ਆਉਂਦੀ ਬੰਦਾ ਸਵੇਰੇ ਸਵੇਰੇ ਪਹਿਲਾਂ ਸਾਹ ਲੈ ਕੇ ਆਉਂਦਾ
1: ਫਿਰ ਕੀ ਕਰੇ ਕਹਿੰਦੇ ਇਹਨੂੰ ਕੀ ਹੋਇਆ ਸਾਹ ਲੈ ਗਿਆ
2: ਹਾਂ ਵੇਲੋ ਇਹ ਦੱਸੋ ਇਹ ਨਲਕਾ ਨੇ ਸਾਹ ਲੈ
1: ਕੋਈ ਮੋਟਰ ਵੀ ਹਵਾ ਲੈ ਗਈ
3: ਟਰੱਕ ਵੀ ਸਾਹ ਲੈ ਜਾਂਦਾ ਕਈ
2: ਵਾਰ ਅੱਛਾ ਅੱਛਾ ਅੱਛਾ ਟਰੱਕ ਓਕੇ ਚਲੋ
1: ਮਿਸਤਰੀ ਕੰਧ ਨੀ ਕਰਦੇ ਹੁੰਦੇ ਜਦੋਂ ਸਾਹਿਲ ਰੱਖੀ ਹੁੰਦੀ ਕਹਿੰਦੇ ਇਹ ਕੀ ਹੈ ਕਹਿੰਦਾ ਮਿਸਤਰੀਆਂ ਦਾ ਦਮ ਦਬਾਊਗਾ ਜਦੋਂ ਸਾਹ ਜਦੋਂ ਥੱਕੇ ਥੁੱਕੇ ਹੋਈਏ ਨਾ ਫਿਰ ਸਾਹ ਲੈਣ ਲਈ ਬਹਿ ਜਾਈਦਾ ਸਾਹਲ ਲਾਲਾ ਦੇਖੀ ਜਾਈਦੀ ਵੀ ਕੰਧ ਸਿੱਧੀ ਹੈ ਹੁਣ ਆਪੋ ਆਪਣੀ ਡੈਫੀਨੇਸ਼ਨ ਜੀ ਸਾਹ ਦੀ
3: ਗੱਲਾਂ ਇਕੱਠੀਆਂ ਹੋਈਆਂ ਸੀਗੀਆਂ ਫਿਰ ਸ਼ੁੱਕਰਵਾਰ ਆਇਆ ਨੀ ਜਾਣਾ ਸੀਗਾ ਮੈਂ ਕਿਹਾ ਚਲੋ ਅੱਜ ਸਾਹ ਲੈ ਲਈਏ
2: ਹਾਂਜੀ ਹਾਂਜੀ
3: ਮੈਂ
1: ਇੱਕ ਸਟੂਡੀਓ ਖੋਲ ਹੀ ਦਈਏ ਹੁਣ ਆਪਣਾ ਕਿਉਂਕਿ ਜਾਣਾ ਹੁਣ ਤਾਂ ਲੱਗਣ ਲੱਗਿਆ ਹੀ ਰਹਿੰਦਾ ਉੱਥੇ ਜਦੋਂ ਉਂਗਲ ਜੀ ਕਰਨਾ ਵੀ ਉਹ ਜਿੱਥੇ ਤੱਕ ਨਿਗਾਹ ਜਾਂਦੀ ਆਪਣੀ ਥਾਂ ਉਦੋਂ ਹੀ ਉਂਗਲ ਜੀ ਪੜ ਲਵੇ ਉੱਥੇ
2: ਅਸੀਂ ਤੇ ਇਹ ਕਹਿ ਸਕਦੇ ਨਾ ਉਹ ਜਿੱਥੋਂ ਤੱਕ ਨਿਗਾਹ ਜਾਂਦੀ ਉੱਥੋਂ ਤੱਕ ਰੇਂਜ ਆਉਂਦੀ ਹੋਣੀ ਆ
1: ਮੈਂ ਕਿਹਾ ਜੀ ਇੰਨੇ ਖੱਤੇ ਇਹਨਾਂ ਦਾ ਇੰਨੀ ਥਾਂ ਡਰੋਨ ਬੌਂਦਲ ਜੇ ਉੱਥੇ ਜਾ ਕੇ ਤਾਂ
3: ਨਹੀਂ ਭਾਜੀ ਬੜਾ ਬੜਾ ਵਧੀਆ ਰਿਹਾ ਪੂਰਾ ਦਿਨ ਉੱਥੇ ਮੇਲਾ ਸੀਗਾ ਉੱਥੇ ਸਪੈਂਡ ਕਰਕੇ ਆਏ ਬੜਾ ਵਧੀਆ ਉਹਨਾਂ ਨੇ ਰੋਹ ਦੀ ਨਾ ਉਹ ਲਾਈ ਵੀ ਸੀਗੀ ਸਟਾਲ ਤੇ ਮੈਂ ਸਾਰਾ ਦਿਨ ਉਹਨਾਂ ਕੋਲ ਹੀ ਰਿਹਾ ਉੱਥੇ ਸੇਵਾ ਕਰਦੇ ਰਹੇ ਤੇ ਉੱਥੇ ਦੋ ਕੁ ਗੱਲਾਂ ਇਕੱਠੀਆਂ ਹੋਈਆਂ ਸੀ ਮੈਂ ਕਿਹਾ ਚਲੋ ਸਾਂਝੀਆਂ ਕਰਦਾ ਪਹਿਲਾਂ ਤਾਂ ਇੱਕ ਗੋਰੀ ਆਈ ਜੀ ਗੋਰੀ ਦੇਖ ਕੇ ਬੜਾ ਹੈਰਾਨ ਰਹੀ ਕਹਿੰਦੀ ਗੰਨਿਆਂ ਚੋਂ ਤੁਸੀਂ ਜੂਸ ਕੱਢ ਰਹੇ ਹੋ
2: ਗੋਰੀ ਨੂੰ ਪਤਾ ਸੀ ਭਲਾ ਤੁਸੀਂ ਵੀ ਜੂਸ ਪੀਂਦੇ ਹੋ ਏਦਾਂ ਤਾਂ ਨਹੀਂ ਕਹਿੰਦੀ ਭਲਾ
3: ਭਾਜੀ ਵਿਹਲੇ ਹੋਏ ਨੇ ਉਹਨਾਂ ਨੂੰ ਵੀ ਲੈ ਲਿਓ ਕ੍ਰਿਕਟ ਟੀਮ ਥੋੜਾ ਸਾਹ ਮਿਲਿਆ ਉਹਨਾਂ ਨੂੰ ਵੀ
1: ਹਾਂ ਨਾਲੇ ਹਜੇ ਤੈਨੂੰ ਕਹਿ ਤੈਨੂੰ ਇਹ ਨੀ ਸੀ ਦੱਸਿਆ ਵੀ ਲੀਂਬੂ ਅੱਧਾ ਪਾ ਕੇ
3: ਨਹੀਂ ਫਿਰ ਨਾ ਭਾਜੀ ਨੇ ਦੱਸਿਆ ਜੋਲ ਭਾਜੀ ਨੇ ਦੱਸਿਆ ਕਹਿੰਦੇ ਅਸੀਂ ਨਾ ਇਹਦੀ ਜੈਗਰੀ ਵੀ ਬਣਾ ਲੈਂਦੇ ਇਹਨੂੰ ਗਰਮ ਕਰਕੇ ਕਹਿੰਦੀ ਵਾਹ ਕਹਿੰਦੀ ਬੜੇ ਤੁਸੀਂ ਆਪਣੇ ਦਿਮਾਗੀ ਹੋ ਮੈਂ ਵਿੱਚੋਂ ਮਨੋਂ ਸੋਚਿਆ ਮੈਂ ਕਿਹਾ ਤੁਸੀਂ ਦਿਮਾਗ ਦੇਖਿਆ ਨੀ ਹੋਰ ਜ਼ਿਆਦਾ ਗਰਮ ਕਰਕੇ ਹੋਰ ਕੁਝ ਵੀ ਬਣਾ ਲੈਂਦੇ
1: ਆਹੋ ਇਹਦੇ ਡੱਬੇ ਪਾਏ ਜਾਂਦੇ ਪਲਾਸਟਿਕ ਦੇ ਗੁੜ ਪੁਰਾਣਾ ਹੋ ਜੇ ਤਾਂ ਹਨਾ ਉਹ ਵੀ ਚੱਲ ਜਾਂਦਾ
2: ਹਾਂ ਵੇਖ ਲਓ ਤੁਸੀਂ ਕਿੱਦਾਂ ਦੀਆਂ ਗੱਲਾਂ ਸਿਖਾਉਂਦੇ ਗੋਰੀਆਂ
1: ਨੂੰ ਬਹੁਤ ਨੇ
3: ਨਹੀਂ ਭਾਜੀ ਉੱਥੇ ਇੱਕ ਹੋਰ ਨਾ ਇੱਕ ਸੀਗੀ ਇੱਕ ਚਲੋ ਮੈਂ ਉਹ ਨੀ ਦੱਸ ਸਕਦਾ ਬੰਦਾ ਸੀ ਕਿ ਜਨਾਨੀ ਸੀ ਉਹ ਤੁਸੀਂ ਆਪ ਹੀ ਲਾ ਲਿਓ ਕਿਉਂਕਿ ਦੇਖੋ ਬਾਅਦ ਚੋਂ ਮੇਰੇ ਤਾਂ ਘਰੇ ਆਪ ਵੋਟਾਂ ਜਾ ਰਹੀਆਂ ਬੀਬੀਆਂ ਦੀਆਂ ਆ ਤੇ ਜਿਹੜਾ ਇੱਕ ਮੇਰੇ ਨਾਲ ਉਹ ਵੀ ਰਿਸ਼ਵਤ ਰਿਸ਼ਵਤ ਲੈ ਕੇ ਉੱਧਰ ਹੋ ਜਾਂਦਾ ਮੈਂ ਇਕੱਲਾ ਹੀ ਰਹਿ ਜਾਂਦਾ ਭਾਜੀ ਉੱਥੇ ਨਾ ਆ ਕੇ ਨਾ ਮੈਂ ਅਸੀਂ ਸੇਵਾ ਕਰਨ ਦੇ ਸੀ ਤੇ ਕੋਈ ਆਇਆ ਤੇ ਕਹਿੰਦੇ ਕਹਿੰਦੇ ਇਹ ਸ਼ੂਗਰ ਫ੍ਰੀ ਆ
2: ਕੀ
3: ਨਹੀਂ ਕਹਿੰਦੇ ਕਹਿੰਦੇ ਨਹੀਂ ਕਹਿੰਦੇ ਮਿੱਠਾ ਤਾਂ ਨੀ ਪਾਇਆ ਕਹਿੰਦੇ ਮਿੱਠਾ ਤਾਂ ਨੀ ਪਾਇਆ ਮੈਂ ਕਿਹਾ ਨਹੀਂ ਇਹ ਸ਼ੂਗਰ ਫ੍ਰੀ ਹੈਗੀ ਹੈ ਤੇ ਕਹਿੰਦੇ ਨਹੀਂ ਨਹੀਂ ਮੇਰਾ ਮੁੰਡਾ ਨਾ ਨਹੀਂ ਚਲੋ ਹੁਣ ਜੈਂਡਰ ਤਾਂ ਰਿਵੀਲ ਹੋ ਗਿਆ
2: ਨਹੀਂ ਮੁੰਡਾ ਤੇ ਬੰਦੇ ਦਾ ਵੀ ਹੁੰਦਾ ਹੀ ਆ ਆਪਣਾ ਪਾਲਾ ਮਾਰਦਾ ਤੁਹਾਨੂੰ
1: ਪਹਿਲਾਂ ਹੀ ਦੱਸਦਾ ਸਵੇਰ ਦੇ ਔਖੇ ਔਖੇ ਸਾਹ ਲੈ ਰਹੇ
2: ਹੈ ਤੇ ਇੱਥੇ ਮੇਰੀ ਨੱਤ ਦੇ ਗਈ ਹੈ ਆਹ ਤੇ ਉਹ ਕੰਮ ਹੋ ਗਿਆ ਤੁਹਾਡਾ
3: ਸੰਗਤ ਦੀ ਸੇਵਾ ਕਰਨੀ ਬੰਦੇ ਦਾ ਫਰਜ਼ ਹੁੰਦਾ
2: ਪਰ ਸੇਵਾ ਕਰਦਿਆਂ ਟਿੱਚਰਾਂ ਕਰਨੀਆਂ ਤੇ ਬੰਨੀ ਨਾ ਸਹੀ
3: ਨਹੀਂ ਨਹੀਂ ਮੈਂ ਤਾਂ ਸੁਣਦਾ ਸੀਗਾ
2: ਅੱਜ ਤੁਸੀਂ ਸੁਣਦੇ ਸੀ ਅੱਛਾ
3: ਮੈਂ ਸੁਣਦਾ ਸੀਗਾ ਮੈਂ ਸਿਰਫ ਓਬਜ਼ਰਵ ਕਰ ਰਿਹਾ ਸੀ ਮੈਂ ਕਿਹਾ ਟੀਚਰ ਨਹੀਂ ਜੀ ਕੀਤੀ ਮੈਂ ਟੀਚਰ ਨਹੀਂ ਕਿਸੇ ਨੂੰ ਕਰਦਾ ਹੈਗਾ ਮਜ਼ਾਕ ਕਰ ਲਈਦਾ ਟੀਚਰ ਨਹੀਂ ਕਰੀ ਜੀ
1: ਉਹਦੇ ਤੇ ਛੱਡ ਦੇਈਦਾ ਵੀ ਉਹਨੂੰ ਟਿੱਚਰ ਇੱਕ ਮਜ਼ਾਕ
3: ਭਾਜੀ ਮੈਂ ਕਿਹਾ ਨਹੀਂ ਸ਼ੂਗਰ ਫ੍ਰੀ ਹੈ ਤੁਸੀਂ ਪੀ ਲਓ ਕਹਿੰਦੇ ਨਹੀਂ ਮੇਰਾ ਮੁੰਡਾ ਨਾ ਜ਼ਿਆਦਾ ਮਿੱਠੇ ਵਾਲਾ ਪੀਂਦਾ ਤੇ ਉੱਧਰ ਲੱਗ ਕੇ ਭਾਜੀ ਕਹਿੰਦੇ ਫਿਰ ਇਹ ਜਲੇਬੀਆਂ ਹੈਗੀਆਂ ਨਾਲ ਜਲੇਬੀਆਂ ਘੋਲ ਕੇ ਦੇ ਦਿੰਦੇ
1: ਮੇਰਾ ਹੀ ਸ਼ੀਰਾ ਹੈ ਐਸਾ ਕਰਨਾ ਕਹਿੰਦਾ ਜੀ ਦੋ ਗੰਨੇ ਦੇ ਰਸ ਤੇ ਗਲਾਸ ਮੇਰੇ ਵੱਲੇ ਚ ਥੋੜਾ ਸ਼ੂਗਰ ਕੰਮ ਰੱਖਣਾ
3: ਭਾਜੀ ਤੁਸੀਂ ਯਕੀਨ ਨੀ ਮੰਨਣਾ ਆਪਾਂ ਜੇ ਤਾਂ ਇੱਥੇ ਜੰਮਿਆ ਕੋਈ ਉਹਨੂੰ ਤਾਂ ਕਹਿ ਸਕਦੇ ਆ ਕਿ ਵੀ ਬੰਦਾ ਕਹਿ ਦੇਗਾ ਯਾਰ ਜਿੱਦਾਂ ਹੁਣ ਨਿਹਾਲ ਆ, ਨਿਹਾਲ ਸੇਵਾ ਕਰਨ ਦਿਆ ਸੀ, ਨਿਹਾਲ ਨੂੰ ਪਹਿਲਾਂ ਉਹਨਾਂ ਨੇ ਪੁੱਛਿਆ ਮਾਮਾ ਜੀ ਨੇ ਵੀ ਕੀ ਕਰਨ ਲੱਗਿਆ, ਕਹਿੰਦੇ ਗਾਜਰਾਂ ਦਾ ਜੂਸ ਕੱਢਣ ਲੱਗਿਆ, ਮੈਂ ਕਿਹਾ ਇਹਨੇ ਗਾਜਰਾਂ ਹੀ ਦੱਸਣੀਆਂ ਸਾਡੇ ਘਰੇ ਗੰਨੇ ਪੈਂਦੇ ਨੀ ਨਾ ਮਿਕਸੀ ਚ।
1: ਸਹੀ ਆ, ਜੋ ਆਉਂਦਾ ਬੰਦਾ ਉਹੀ ਕਹਿੰਦਾ।
2: ਹਾਂ ਨਹੀਂ ਨਹੀਂ ਫਰਕ ਪੈ ਜਾਂਦਾ ਬਈ, ਫਰਕ ਪੈ ਜਾਂਦਾ ਫਿਰ। ਚਲੋ ਥੈਂਕ ਯੂ ਥੈਂਕ ਯੂ ਥੈਂਕ ਯੂ ਮਾਤਾ, ਥੈਂਕ ਯੂ ਥੈਂਕ ਯੂ। ਚੜ੍ਹਦੀ ਕਲਾ ਦੇ ਵਿੱਚ ਰਹੋ, ਖੁਸ਼ ਰਹੋ, ਖੁਸ਼ ਰਹੋ, ਹੱਸਦੇ ਖੇਡਦੇ ਰਹੋ। ਕਰਨ ਜੀ ਧੰਨਵਾਦ ਤੁਹਾਡਾ, ਨਹੀਂ ਸ਼ਮੀ ਸਾਹਿਬ ਨਹੀਂ ਆਏ ਅੱਜ, ਅਤੇ ਥੈਂਕ ਯੂ ਅਤੇ ਬਰੋਏ ਸਿਸਟਰਸ ਧੰਨਵਾਦ ਕਹਿੰਦੇ ਨੇ ਕਿ ਚੜ੍ਹਦੀ ਕਲਾ ਚ ਰਹੋ ਰੇਡੀਓ। ਹਾਂਜੀ ਜਿੰਦਾਬਾਦ ਚੜ੍ਹਦੀ ਕਲਾ। ਨਵਰਾਜ ਪਾਲ ਜੀ ਕਹਿੰਦੇ ਕਿ ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਸਰਬੱਤ ਦਾ ਭਲਾ ਲੋਚਦੇ ਹਾਂ, ਅਤੇ ਰਾਜ ਜੀ ਵੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ। ਅਤੇ ਹੁਣ ਤੁਹਾਡੇ ਕੋਲ ਲੈਂਦੇ ਹਾਂ ਭਾਈ ਇਜਾਜ਼ਤ, ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ 1674A

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Radio.
4: Din par de kamma karan ch kar paise bhejna shamil karna chahunde ho? Zindagi tuhanu chahe jithe vi le jave, World Remit naal tusi apne phone to hi ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪੇਸ਼ ਨੇ ਅੱਜ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ।

7 अक्तूबर 2026 और बुधवार दे दिन दियां खास खबरां लेके आए हैं। सब तो पहला इंटरनेशनल न्यूज़ दे नाल शुरुआत और कौमांतरी खबरां दी सांझ अमेरिका तो, जिथे अमेरिका दे विच सब तो बिजी सब तो व्यस्त हवाई अड्डे दे विच शामिल लॉस एंजलस कौमांतरी हवाई अड्डे दे उत्ते एक वड्डा जहाज हादसा हुंदे हुंदे टल गया। उडान भरन की तैयारी कर रहे डेल्टा एयरलाइन के जहाज का विंग एयर कैनेडा के एक जहाज के पिछले हिस्से के नाल जा टकराया। घटना उस समय वापरी जो एयर कैनेडा का जहाज टोरंटो तो आने तो बाद अपने गेट के वल खिंच के जा रहा सी। रात की गल यह रही कि यह हादसे के विच कोई भी जख्मी नहीं होया। हवाई अड्डे का संचालन भी आम रूप के विच चलता रहा। न्यूयॉर्क पोस्ट की खबर के मुताबिक यह घटना कल सवेर वेले वापरी सी 10:30 के आसपास जदों डेल्टा एयरलाइंस की फ्लाइट 7 टोक्यो के लिए रवाना होने के वास्ते टैक्सीवे के उत्ते अगे बढ़ रही सी। इस दरमियान एयर कैनेडा की फ्लाइट AC 785 जो टोरंटो तो पहुंची सी अपने गेट के वल टो करन दे लई जा रही सी। दूसरे पासे डेल्टा जहाज का खब्बे पासे वाला जिहड़ा विंग है वह एयर कैनेडा के जहाज की पूंछ के नाल जा टकराया। हालांकि जहाज़ नूं नुकसान जरूर पहुंचे पर यात्री सुरक्षित दसे गए ने। उधर फैडरल एविएशन एडमिनिस्ट्रेशन यानी FAA ने इस घटना की जांच शुरू कर दी है। इस तो इलावा NTSB नूं भी मामले की जानकारी दी गई है। ये एजेंसियां इस गल का पता लगाने दे विच जुटियां ने कि यह जहाज आपस दे विच आखिरकार टकराए कितना ने। उत्थे वड्डी खबर कौमांतरी खिते दे विच यूक्रेन दे नाल जुड़ी हुई, जिथे यूक्रेन दे राजधानी शहर कीव दे उत्ते एक बार फिर तो रूस की तरफ तो हवाई हमला किया गया, पर इस बार हवाई हमला किसी जंग वर्गा दृश्य पेश करता है। कीव दे मेयर विताली किल्तुश्को ने दस्या है कि हमले दे कुछ देर बाद गोदामां नूं भी नुकसान पहुंचे। इस हमले दे विच घटो घट 2 लोगों की मौत हुई है और यूक्रेन की हवाई फौज ने बैलिस्टिक मिजाइलों के हमले की चेतावनी भी दे दी है। इस तो पहला राष्ट्रपति वालदमीर जेलेंसकी ने कहा कि उन्होंने कोल खुफिया जानकारी है कि रूस यूक्रेन के उत्ते बड़े हमले की योजना तैयार करी बैठा है। सर्दियों तो पहला रूस ने यूक्रेन के ऊर्जा ते उत्थों के ट्रांसपोर्ट ढांचे के उत्ते हमले तेज कर दिते ने। दूसरे पासे रूस ने कहा है कि दुनिया कीव दे विच पुलां ते रूस दे उत्ते रूस दे द्वारा हो रहे हमले देख रही है, पर वे किन्नी जल्दी भुल गए ने कि रूस यूक्रेन ने भी रूस दे नागरिक ढांचे उत्ते हमला करके इत्थों दे नागरिकां नूं निशाने दे उत्ते लिया सी। उथे अगली खबर ही भी अमरीका तो ही सामने आती है, जिथे अमरीकी राष्ट्रपति डोनाल्ड ट्रंप ने सबका अमरीकी फौजी निदाल हसन नू गोली मार के मौत की सज़ा सुनाने का हुक्म दिता है। पेंटागन ने सोमवार के दिन इसकी जानकारी दी। जेकर हसन की सज़ा लागू होंगी है तो 1961 तो बाद अमरीकी फौजी न्याय प्रणाली के तहत मौत की सज़ा पाने वाला वह पहला व्यक्ति होगा। फौजी प्रणाली च आखिरी बार प्राइवेट जॉन ए बैनेट नू मौत की सज़ा दी गई सी। दस दिए कि हसन ने 2009 टैक्सस के फौजी अड्डे के उत्ते धार्मिक नारा लगाते हुए गोलीबारी की थी, जिस 13 लोगों की मौत हो गई सी। 5 नवंबर 2009 फौज का मनोविज्ञानी मेजर निदाल हसन निजी पिस्टल लैके फोर्डहुड फौजी हवाई अड्डे के उत्ते पहुँचता है तो फौजियों के होरना लोगों के उत्ते अचानक गोलीबारी करना शुरू कर दिता है। यह अमरीकी फौजी अड्डे के उत्ते हुई सब तो घातक समूहक गोलीबारी की अज तक की घटना सी। उस समय अमरीका अफगानिस्तान ते इराक दे विच जंग लड़ रहा सी। हसन ने बाद दे विच कहा कि वह इन्हां युद्धां दे कारण गैर कानूनी ते अनैतिक मानदे होया इन्हां तो परेशान होया बैठा सी। गोलीबारी दे विच हसन खुद भी जख्मी हो गया सी और लकवा हो गया सी। फौजी अदालत दे विच उसनूं उसदी कतल दी गल उसने स्वीकार भी की ते 2013 दे विच पहलां तो ही कतल दी योजना बनाने ते कतल दी कोशिश दे कुल 45 मामलों दे विच उसनूं दोषी ठहराया गया। हसन दे उत्ते हमले दे विच जदों एक कार्रवाई हो रही सी इस मामले दे विच उसने हमले का कोई भी प्रस्तावा भी नहीं प्रगटाया। उसने तो इत्थों तक के कहा सी कि मौत की सज़ा मिलन ते भी वह खुद नूं शहीद मनेगा। उथे जर्मनी तो अगली खबर, जिथे जर्मनी की घरेलू खुफिया एजेंसी के एक सबका मुखी नूं मंगलवार के दिन जासूसी के दोषों के हेठ गिरफ्तार कर लिया गया। जानकारी फैडरल वकील की तरफ तो दी गई है। दफ्तर के मुताबिक हैनिंग ए नाम के व्यक्ति ने 1998 तो नवंबर 2005 तक फैडरल खुफिया एजेंसी या BND के मुखी वजो सेवा निभांदिया होया कई जानकारियां चुकियां सी और इन्हां दे विच कहा गया कि हैनिंग नूं साउथ जर्मनी के बैड टॉयलर्स दे विच हिरासत दे विच लिया गया सी। दफ्तर दे मुताबक हैनिंग ने साबका सहयोगी मैनफ्रेड डी नू भी गिरफ्तार किया गया। हालांकि यह नहीं दस्या गया कि हैनिंग ते मैनफ्रेड दे उत्ते जासूसी करन दा दोष सी जां नहीं सी। उथे भारत दीआं खबरां दी सांझ पाईए ते
ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੇ ਵਿੱਚ ਕੱਲ੍ਹ ਦੇ ਦਿਨ ਜੋ ਵੀ ਕੁਝ ਹੋਇਆ ਉਸਨੇ ਦੁਨੀਆ ਭਰ ਨੇ ਦੇਖਿਆ। ਪ੍ਰਮੁੱਖ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਨੂੰ ਕਰੀਬ 9 ਘੰਟੇ ਤੱਕ ਚੱਲੇ ਪੁਲਿਸ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਦੇ ਦਰਮਿਆਨ ਇਸ ਗਤੀਰੋਧ ਦੇ ਵਿੱਚ ਆਖਰਕਾਰ ਪੁਲਿਸ ਦੀ ਤਰਫ ਤੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਖਤਮ ਕਰਨਾ ਪਿਆ। ਰਾਹੁਲ ਗਾਂਧੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਹੋਏ ਸੀ, ਜੋ ਕਿ ਇੰਡੀਆ ਬਲਾਕ ਦੇ ਸਾਰੇ ਹੀ ਜਿਹੜੇ ਪਾਰਟੀਆਂ ਦੇ ਅਲੱਗ ਅਲੱਗ ਨੇਤਾ ਨੇ ਉਹਨਾਂ ਦੀ ਤਰਫ ਤੋਂ ਸ਼ਮੂਲੀਅਤ ਕਰਕੇ ਇਸ ਦੇ ਵਿੱਚ ਹਿੱਸਾ ਲਿਆ ਗਿਆ ਸੀ ਔਰ ਚੀਫ ਇਲੈਕਸ਼ਨ ਕਮਿਸ਼ਨਰ ਦੀ ਬਰਖਾਸਤਗੀ ਦੀ ਮੰਗ ਕੀਤੀ ਗਈ ਸੀ ਔਰ ਇਸ ਤੋਂ ਇਲਾਵਾ ਐਸ ਆਈ ਆਰ ਪ੍ਰਕਿਰਿਆ ਦੇ ਵਿੱਚ ਹੋਈਆਂ ਧਾਂਦਲੀਆਂ ਦੀ ਰਿਪੋਰਟ ਵੀ ਜਨਤਕ ਕਰਨ ਦੀ ਮੰਗ ਕੀਤੀ ਗਈ ਸੀ। ਇਸ ਦਰਮਿਆਨ ਰਾਹੁਲ ਗਾਂਧੀ ਅਤੇ ਉਹਨਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਪੁਲਿਸ ਨੇ ਜਬਰਨ ਜਦੋਂ ਗ੍ਰਿਫਤਾਰ ਕੀਤਾ ਤਾਂ ਉਹ ਭੱਜ ਕੇ ਆਕਾਸ਼ਵਾਣੀ ਕੈਂਪਸ ਦੀ ਵੱਲ ਚਲੇ ਗਏ। ਇਸ ਤੋਂ ਪਹਿਲਾਂ ਮੰਗਲਵਾਰ ਦੇ ਦਿਨ ਸੈਂਕੜੇ ਪੁਲਿਸ ਕਰਮੀਆਂ ਨੇ ਉਹਨਾਂ ਨੂੰ ਚੋਣ ਕਮਿਸ਼ਨ ਦੇ ਦਫ਼ਤਰ ਦੇ ਵੱਲ ਮਾਰਚ ਕਰਨ ਤੋਂ ਰੋਕ ਦਿੱਤਾ ਸੀ। ਹਾਲਾਂਕਿ ਸ਼ਾਮ ਨੂੰ ਆਕਾਸ਼ਵਾਣੀ ਕੇਂਦਰ ਤੋਂ ਵੀ ਉਹਨਾਂ ਨੂੰ ਫੜ ਲਿਆ ਗਿਆ ਔਰ ਬਾਅਦ ਦੇ ਵਿੱਚ ਰਿਹਾਅ ਵੀ ਕਰ ਦਿੱਤਾ ਗਿਆ। ਵਿਰੋਧੀ ਧਿਰ ਨੇਤਾ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ, ਵੋਟਰ ਸੂਚੀਆਂ ਦੇ ਵਿੱਚ ਕੀਤੇ ਬਦਲਾਵਾਂ ਨੂੰ ਮੰਗ ਨੂੰ ਰੱਦ ਕਰਨ ਬਦਲਾਵਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਹੋਇਆਂ ਅਲੱਗ ਅਲੱਗ ਜਿਹੜੇ ਪਾਰਟੀਆਂ ਦੇ ਜਿਹੜੇ ਨੇਤਾ ਸੀ ਉਹ ਸ਼ਾਮਲ ਹੁੰਦੇ ਨੇ ਔਰ ਇਸ ਸਮੂਹ ਦਾ ਇਹ ਵੀ ਇਲਜ਼ਾਮ ਸੀ ਕਿ ਇਸ ਪ੍ਰਕਿਰਿਆ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਪਾਰਟੀ ਭਾਜਪਾ ਨੂੰ ਗੈਰ ਲੋੜੀਂਦਾ ਲਾਭ ਦਿੱਤਾ ਗਿਆ। ਚੋਣ ਕਮਿਸ਼ਨ ਅਤੇ ਨਰਿੰਦਰ ਮੋਦੀ ਦੀ ਆਪਸ ਦੇ ਵਿੱਚ ਕੀ ਸਾਂਝ ਹੈ ਇਸ ਦੇ ਬਾਰੇ ਜਨਤਕ ਕੀਤਾ ਜਾਵੇ। ਹਾਲਾਂਕਿ PMO ਦਫ਼ਤਰ ਦੀ ਤਰਫ ਤੋਂ ਅਧਿਕਾਰਕ ਬਿਆਨ ਤਾਂ ਨਹੀਂ ਆਇਆ ਪਰ ਚੋਣ ਕਮਿਸ਼ਨ ਨੇ ਸ਼ਾਮ ਹੁੰਦਿਆਂ ਹੁੰਦਿਆਂ ਇਸ ਮਾਮਲੇ ਦੇ ਵਿੱਚ ਵੀ ਆਪਣੀ ਇੱਕ ਪੋਸਟ ਸਾਂਝੀ ਕਰ ਦਿੱਤੀ। ਕਿਹਾ ਗਿਆ ਕਿ ਵੈਸੇ ਤਾਂ ਚੋਣ ਕਮਿਸ਼ਨਰ ਦਾ ਇਹ ਪ੍ਰੋਟੋਕੋਲ ਹੀ ਨਹੀਂ ਹੈ ਕਿ 250-300 ਦੇ ਕਰੀਬ ਲੋਕ ਇਕੱਠੇ ਉਹਨਾਂ ਨੂੰ ਮਿਲਣ। ਜੇ ਉਹਨਾਂ ਦੇ ਵਫ਼ਦ ਦਾ ਕੋਈ ਇੱਕ ਨੇਤਾ ਉਹਨਾਂ ਨੂੰ ਮਿਲਣਾ ਚਾਹੁੰਦਾ ਹੈ ਤਾਂ ਇਸ ਦੇ ਲਈ ਪਹਿਲਾਂ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ ਅਤੇ ਉਸ ਤੋਂ ਬਾਅਦ ਹੀ ਮੁਲਾਕਾਤ ਹੋ ਸਕਦੀ ਸੀ। ਉਹਦਾ ਚੋਣ ਕਮਿਸ਼ਨ ਦੇ ਵਿੱਚ ਕਥਿਤ ਧਾਂਦਲੀਆਂ ਦੇ ਖਿਲਾਫ ਹੋਏ ਇਸ ਪ੍ਰਦਰਸ਼ਨ ਦੇ ਵਿੱਚ ਜਦੋਂ ਰਾਹੁਲ ਗਾਂਧੀ ਅਤੇ ਉਹਨਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਅਚਾਨਕ ਆਕਾਸ਼ਵਾਣੀ ਦੇ ਜਿਹੜੇ ਆਫਿਸ ਦੇ ਵਿੱਚ ਵੜ ਜਾਂਦੇ ਨੇ ਜਾਂ ਕੈਂਪਸ ਦੇ ਵਿੱਚ ਦਾਖਲ ਹੋ ਜਾਂਦੇ ਨੇ ਅਤੇ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਖਿਲਾਫ FIR ਦਰਜ ਕੀਤੀ ਗਈ ਹੈ। ਦਿੱਲੀ ਪੁਲਿਸ ਨੂੰ ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ ਉਹਨਾਂ ਦੇ ਹਮਾਇਤੀਆਂ ਦੇ ਖਿਲਾਫ ਸ਼ਿਕਾਇਤ ਮਿਲੀ ਸੀ ਕਿ ਉਹ ਬਿਨਾਂ ਇਜਾਜ਼ਤ ਆਕਾਸ਼ਵਾਣੀ ਆਫਿਸ ਦੇ ਵਿੱਚ ਦਾਖਲ ਹੁੰਦੇ ਨੇ। ਹਾਲਾਂਕਿ ਅੰਦਰ ਨਹੀਂ ਸੀ ਗਏ, ਬਾਹਰ ਹੀ ਕੈਂਪਸ ਦੇ ਵਿੱਚ ਬੈਠੇ ਰਹੇ ਸੀ, ਪਰ ਇਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਕਾਂਗਰਸ ਨੇਤਾਵਾਂ ਦੇ ਖਿਲਾਫ FIR ਦਰਜ ਹੋਈ ਜਦੋਂ ਉਹ ਆਕਾਸ਼ਵਾਣੀ ਦੇ ਵਿੱਚ ਕਰੀਬ 8 ਘੰਟੇ ਤੱਕ ਧਰਨੇ ਦੇ ਵਿੱਚ ਬੈਠੇ ਰਹੇ ਸੀ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਦੂਜੀਆਂ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਈ ਉੱਤਰ ਪ੍ਰਦੇਸ਼ ਤੋਂ, ਜਿੱਥੇ ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਦੇ ਵਿੱਚ ਇੱਕ ਨਿੱਜੀ ਗੁਰੂਕੁਲ ਦੇ ਵਿੱਚ ਅੰਡਰਗਰਾਊਂਡ ਪਾਣੀ ਦੀ ਟੈਂਕੀ ਦੀ ਸਫਾਈ ਦੇ ਦਰਮਿਆਨ 4 ਬੱਚਿਆਂ ਦੀ ਮੌਤ ਹੋ ਗਈ। ਮਥੁਰਾ ਦੇ ਜ਼ਿਲ੍ਹਾ ਅਧਿਕਾਰੀ ਦੀ ਤਰਫ ਤੋਂ ਇਹਨਾਂ ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਵਰਿੰਦਾਵਨ ਗੁਰੂਕੁਲਮ ਨਾਮ ਦਾ ਇਹ ਗੁਰੂਕੁਲ ਚਲਾਇਆ ਜਾ ਰਿਹਾ ਸੀ ਚੈਤੰਨਿਆ ਵਿਹਾਰ ਨਾਮ ਦੇ ਇਲਾਕੇ ਦੇ ਵਿੱਚ, ਜਿੱਥੇ ਕਰੀਬ 200 ਬੱਚੇ ਰਜਿਸਟਰਡ ਨੇ। ਮੌਜੂਦਾ ਸਮੇਂ 'ਚ ਕਰੀਬ 100 ਬੱਚੇ ਇੱਥੇ ਰਹਿ ਰਹੇ ਨੇ। ਸ਼ਾਮ ਦੇ ਸਮੇਂ ਇਸ ਕੈਂਪਸ ਦੇ ਅੰਦਰ ਬਣੀ ਇੱਕ ਅੰਡਰਗਰਾਊਂਡ ਪਾਣੀ ਦੀ ਟੈਂਕੀ ਦੇ ਵਿੱਚੋਂ ਬਦਬੂ ਆਉਣ ਤੋਂ ਬਾਅਦ ਬੱਚਿਆਂ ਨੇ ਖੁਦ ਹੀ ਟੈਂਕੀ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ। ਕੁਝ ਬੱਚੇ ਟੈਂਕੀ ਦੀ ਸਫਾਈ ਕਰਨ ਦੇ ਲਈ ਥੱਲੇ ਉਤਰੇ। ਕਿਹਾ ਗਿਆ ਕਿ ਉਸ ਟੈਂਕੀ ਦੇ ਵਿੱਚ ਪਾਣੀ ਔਰ ਗੰਦਗੀ ਇੰਨੀ ਜ਼ਿਆਦਾ ਸੀ ਕਿ ਉੱਥੇ ਗੈਸ ਚੜ੍ਹਨ ਦੇ ਚਲਦਿਆਂ ਇਹ ਬੱਚੇ ਬੇਹੋਸ਼ ਹੋ ਗਏ। 4 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋਈ ਦੱਸੀ ਗਈ। ਇੱਕ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹਨਾਂ ਦੇ ਵਿੱਚੋਂ ਕੋਈ ਵੀ ਬੱਚਾ ਸਥਾਨਕ ਨਹੀਂ ਸੀ, ਯਾਨੀ ਉੱਤਰ ਪ੍ਰਦੇਸ਼ ਤੋਂ ਨਹੀਂ ਸੀ, ਬਲਕਿ ਅਲੱਗ ਅਲੱਗ ਸੂਬਿਆਂ ਤੋਂ ਆਏ ਹੋਏ ਇੱਥੇ ਬੱਚੇ ਰਹਿ ਰਹੇ ਸੀ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਇਸ ਗੁਰੂਕੁਲ ਨੂੰ ਕਿਵੇਂ ਸੰਚਾਲਿਤ ਕੀਤਾ ਜਾ ਰਿਹਾ ਸੀ ਇਸ ਦੇ ਬਾਰੇ ਜਾਂਚ ਫਿਲਹਾਲ ਕੀਤੀ ਜਾ ਰਹੀ ਹੈ। ਉੱਥੇ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ, ਜਿਹੜੇ ਅਕਸਰ ਆਪਣੇ ਬਿਆਨਾਂ ਦੇ ਕਾਰਨ ਚਰਚਾ ਦੇ ਵਿੱਚ ਰਹਿੰਦੇ ਨੇ, ਉਹਨਾਂ ਕਿਹਾ ਕਿ ਲੋਕ ਚਾਹੇ ਤਾਂ ਇਹ ਧਾਰਨਾ ਬਣਾ ਸਕਦੇ ਨੇ ਕਿ ਜਿਵੇਂ ਮਰਜ਼ੀ ਧਾਰਨਾ ਬਣਾ ਸਕਦੇ ਨੇ, ਪਰ ਬਿਹਾਰ ਬਦਲ ਚੁੱਕਾ ਹੈ। ਰੋਹਤਾਸ ਦੇ ਵਿੱਚ ਇੱਕ ਪ੍ਰੋਗਰਾਮ ਦੇ ਦਰਮਿਆਨ ਉਹਨਾਂ ਨੇ ਤੰਜ ਕੀਤਾ ਕਿ ਮੈਂ ਮੀਡੀਆ ਦੇ ਸਾਥੀਆਂ ਦੇ ਨਾਲ ਕਦੇ ਕਦੇ ਇਹ ਉਹਨਾਂ ਨੂੰ ਕਹਿਣਾ ਹੁੰਦਾ ਕਿ 5 ਵੀਡੀਓ ਕੱਢ ਲਵੋ, ਪੂਰੇ ਬਿਹਾਰ ਦੇ ਵਿੱਚੋਂ ਹੀ 5 ਵੀਡੀਓ ਕੱਢ ਲਵੋ। ਸਮਰਾਟ ਚੌਧਰੀ ਨੇ ਕਿਹਾ ਕਿ ਸਾਡੇ ਇੱਥੇ 1,81,00,000 ਭੈਣਾਂ ਕੰਮ ਕਰਦੀਆਂ ਨੇ। ਮੈਂ ਬਿਹਾਰ ਦਾ ਮੁੱਖ ਮੰਤਰੀ ਹਾਂ, ਗਰੰਟੀ ਦਿੰਦਾ ਕਿ ਜੇਕਰ ਕੋਈ ਸ਼ਿਕਾਇਤ ਆਈ ਤਾਂ ਕਾਰਵਾਈ ਹੋਵੇਗੀ। 24 ਘੰਟਿਆਂ ਦੇ ਅੰਦਰ ਅੰਦਰ ਉਸ ਨੂੰ ਜੇਲ੍ਹ 'ਚ ਬੰਦ ਕਰਾਂਗਾ, ਕੋਈ ਰੋਕ ਨਹੀਂ ਸਕਦਾ। ਸਪਤੰਬਰ ਮਹੀਨੇ ਦੇ ਵਿੱਚ ਬਿਹਾਰ ਦੇ ਵਿੱਚ ਜਮੂਈ ਦੇ ਅੰਦਰ ਇੱਕ ਵਿਦਿਆਰਥਣ ਦੇ ਨਾਲ ਜਿਨਸੀ ਸ਼ੋਸ਼ਣ ਦੀ ਘਟਨਾ ਵਾਪਰੀ ਸੀ, ਜਿਸ ਤੋਂ ਬਾਅਦ ਬਿਹਾਰ ਸਰਕਾਰ ਦੇ ਖਿਲਾਫ ਬੱਚਿਆਂ ਦਾ, ਖਾਸ ਤੌਰ 'ਤੇ ਨੌਜਵਾਨਾਂ ਦਾ ਗੁੱਸਾ ਨਿਕਲਿਆ ਸੀ।
ਇਸੇ ਘਟਨਾ ਤੋਂ ਬਾਅਦ ਹੁਣ ਸਮਰਾਟ ਚੌਧਰੀ ਨੇ ਇੱਕ ਪ੍ਰੋਗਰਾਮ 'ਚ ਆਪਣੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਪਰਾਧਕ ਘਟਨਾ ਕਰਨ ਵਾਲੇ ਸਮਾਜ ਦੇ ਹੀਰੋ ਨਹੀਂ ਹੋ ਸਕਦੇ। ਅੱਜ ਕੱਲ੍ਹ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਨੌਜਵਾਨੀ ਮਾਰੀ ਜਾ ਰਹੀ ਹੈ। ਅੱਜ ਕੱਲ੍ਹ ਦੀਆਂ ਜੋ ਘਟਨਾਵਾਂ ਨੇ ਉਹ ਤਾਂ ਤੁਸੀਂ ਦੇਖੀਆਂ ਹੋਣਗੀਆਂ। ਜੇਕਰ ਔਰਾਂ ਦੀਆਂ ਰੀਲਾਂ ਨਾ ਬਣੀਆਂ ਹੁੰਦੀਆਂ ਤਾਂ ਕਿੰਨੇ ਹੀ ਲੋਕ ਫੜੇ ਗਏ ਹੁੰਦੇ। ਜਮੋਈ ਦੇ ਵਿੱਚ ਵਿਦਿਆਰਥਣ ਦੇ ਨਾਲ ਹੋਈ ਘਟਨਾ ਦੀ ਸੋਸ਼ਲ ਮੀਡੀਆ 'ਤੇ ਰੀਲ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਨੇ ਕਾਫੀ ਧੂਲ ਫੜ ਲਿਆ ਸੀ ਔਰ ਇਸੇ ਦੇ ਖਿਲਾਫ ਆਮ ਲੋਕਾਂ ਦੇ ਵਿੱਚ ਸਰਕਾਰ ਦੇ ਖਿਲਾਫ ਰੋਸ ਵੀ ਦਿਖਾਈ ਦੇ ਰਿਹਾ ਸੀ। ਪਰ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਫਿਲਹਾਲ ਆਪਣੀ ਹੀ ਲੈ ਦੇ ਵਿੱਚ ਆਪਣੇ ਬਿਆਨ ਦੇ ਰਹੇ ਨੇ। ਭਾਰਤ ਜੇਕਰ ਚਾਹੇ ਤਾਂ ਪਾਕਿਸਤਾਨ ਦਾ ਨਾਮ ਵੀ ਬਦਲ ਦੇਵੇ। ਇਸ ਵਕਤ ਭਾਰਤ ਤਾਂ ਨਹੀਂ ਕਹਿ ਸਕਦੇ ਪਰ ਸੱਤਾਧਾਰੀ ਧਿਰ ਜਿਹੜੀ ਆ ਉਹ ਘੱਟੋ ਘੱਟ ਇਸ ਗੱਲ ਤੋਂ ਪਰੇਸ਼ਾਨ ਹੈ। ਕੁਛ ਹੱਦ ਤੱਕ ਤਾਂ ਇਹ ਕਰ ਵੀ ਦਿੱਤਾ ਗਿਆ। ਤੁਹਾਨੂੰ ਸ਼ਾਇਦ ਪਤਾ ਹੋਵੇ ਨਾ ਹੋਵੇ ਪਰ ਵਾਰਾਣਸੀ ਦੀ ਇੱਕ ਛੋਟੀ ਸ਼ੀਤਲਾ ਘਾਟ ਦੇ ਉੱਤੇ ਇੱਕ ਪੁਰਾਣਾ ਸ਼ਿਵ ਮੰਦਰ ਹੈ। ਉਸ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਮੰਦਰ ਦਾ ਨਾਂ ਪਾਕਿਸਤਾਨੇਸ਼ਵਰ ਮਹਾਦੇਵ ਮੰਦਰ ਹੈ। ਹੁਣ ਆਖਰਕਾਰ ਇਸ ਮੰਦਰ ਦਾ ਬੋਰਡ ਹਟਾ ਦਿੱਤਾ ਗਿਆ ਅਤੇ ਇਸ ਮੰਦਰ ਨੂੰ ਵੀ ਨਵਾਂ ਨਾਮ ਦੇ ਦਿੱਤਾ ਗਿਆ, ਸਿੰਧੂ ਗੰਗੇਸ਼ਵਰ ਮਹਾਦੇਵ ਮੰਦਰ। ਸਿੰਧੀ ਸਮਾਜ ਅਤੇ ਉਹਨਾਂ ਦੇ ਲੋਕਾਂ ਦੀ ਤਰਫ ਤੋਂ ਮੰਦਰ ਦੇ ਉੱਤੇ ਇਤਰਾਜ਼ ਜਤਾਏ ਗਏ ਸੀ। ਇਸ ਤੋਂ ਬਾਅਦ ਨਗਰ ਨਿਗਮ ਦੀ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਗਿਆ ਅਤੇ ਕਿਹਾ ਗਿਆ ਕਿ ਇਸ ਮੰਦਰ ਦਾ ਇਤਿਹਾਸ ਦੇਸ਼ ਦੀ ਵੰਡ ਦੇ ਨਾਲ ਜੁੜਿਆ ਹੋਇਆ ਜ਼ਰੂਰ ਹੋ ਸਕਦਾ। ਵੰਡ ਦੇ ਸਮੇਂ ਪੂਰਬੀ ਬੰਗਾਲ ਦੇ ਬੋਗੜਾ ਸ਼ਹਿਰ ਤੋਂ ਆਏ ਲੋਕਾਂ ਨੇ, ਲਗਭਗ 8-10 ਸਿੰਧੀ ਪਰਿਵਾਰ ਸੀ, ਉਹ ਆਪਣੇ ਨਾਲ ਇੱਕ ਸ਼ਿਵਲਿੰਗ ਵੀ ਲੈ ਕੇ ਆਏ ਸੀ। ਸ਼ਿਵਲਿੰਗ ਨੂੰ ਗੰਗਾ ਨਦੀ 'ਚ ਪ੍ਰਵਾਹਿਤ ਕਰਨ ਵਾਲੇ ਸੀ ਕਿ ਕੁਝ ਲੋਕਾਂ ਨੇ ਉਹਨਾਂ ਨੂੰ ਰੋਕਿਆ ਅਤੇ ਫਿਰ ਇੱਥੇ ਇਹ ਸ਼ਿਵਲਿੰਗ ਸਥਾਪਿਤ ਕਰਕੇ ਮੰਦਰ ਬਣਾਇਆ ਗਿਆ। ਸ਼ੁਰੂਆਤ 'ਚ ਇਸ ਮੰਦਰ ਦੀ ਪਛਾਣ ਹਿੰਦੂ ਸਿੰਧੀ ਮਹਾਦੇਵ ਮੰਦਰ ਦੇ ਨਾਲ ਹੋਈ ਸੀ, ਪਰ ਕੁਝ ਸਾਲ ਪਹਿਲਾਂ ਮੰਦਰ ਦਾ ਨਾਂ ਪਾਕਿਸਤਾਨੇਸ਼ਵਰ ਮਹਾਦੇਵ ਮੰਦਰ ਦਾ ਨਾਂ ਰੱਖ ਕੇ ਇਸ ਦਾ ਇੱਕ ਬੋਰਡ ਲਗਾ ਦਿੱਤਾ ਗਿਆ ਸੀ। ਸਿੰਧੀ ਸਮਾਜ ਨੇ ਇਸ ਦੇ ਉੱਤੇ ਵਿਰੋਧ ਜਤਾਇਆ ਅਤੇ 27 ਸਤੰਬਰ ਨੂੰ ਹੋਈ ਬੈਠਕ ਤੋਂ ਬਾਅਦ DCP ਅਤੇ ਸਥਾਨਕ ਪ੍ਰਸ਼ਾਸਨ ਨੂੰ ਇਸ ਦਾ ਨਾਮ ਬਦਲ ਕੇ ਸਿੰਧੂ ਗੰਗੇਸ਼ਵਰ ਮਹਾਦੇਵ ਮੰਦਰ ਰੱਖਣ ਦਾ ਸੁਝਾਅ ਦਿੱਤਾ ਗਿਆ ਅਤੇ ਹੁਣ ਇਸ ਦੇ ਬੋਰਡ ਵੀ ਤਿਆਰ ਕਰਕੇ ਬਦਲ ਦਿੱਤੇ ਗਏ ਨੇ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ। ਆਸਟ੍ਰੇਲੀਆ ਦੇ ਵਿੱਚ ਕਲਾਈਮੇਟ ਗਰੁੱਪਸ ਨੂੰ ਹੰਟਰ ਵੈਲੀ ਦੇ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਹਾਈ ਕੋਰਟ ਦੀ ਤਰਫ ਤੋਂ ਇੱਥੋਂ ਦੇ ਸਥਾਨਕ ਲੋਕਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਗਿਆ। ਦੱਸ ਦਈਏ ਕਿ ਹਾਈ ਕੋਰਟ ਦੀ ਤਰਫ ਤੋਂ ਇੱਕ ਰੂਲਿੰਗ ਸੁਣਾਈ ਗਈ ਹੈ ਜਦੋਂ ਕਿਹਾ ਗਿਆ ਹੈ ਕਿ 5 ਦੇ ਵਿੱਚੋਂ 3 ਜੱਜਾਂ ਦੀ ਬੈਂਚ ਨੇ ਕਿ ਹੰਟਰ ਵੈਲੀ ਦੇ ਵਿੱਚ ਰਹਿ ਰਹੇ ਵਸਨੀਕਾਂ ਦੇ ਬਾਰੇ ਸੋਚਦਿਆਂ ਹੋਇਆਂ ਪਿਛਲੇ ਸਾਲ ਦਾ ਇੱਕ ਮੁਕੱਦਮਾ ਜਿਹੜਾ ਧਰਿਆ ਪਿਆ ਸੀ ਅਦਾਲਤ ਦੇ ਵਿੱਚ ਕਿ ਮੁਜ਼ਲ ਬਰੀਕ ਦੇ ਵਿੱਚ ਕੋਲੇ ਦੀ ਖਦਾਨ ਜਿਹੜੀ ਉਹ ਉਸਦੇ ਬਾਰੇ ਜੁੜਿਆ ਹੋਇਆ ਇਹ ਮੁਕੱਦਮਾ ਸੀ, ਉਸੇ ਦੇ ਵਿੱਚ ਅਦਾਲਤ ਨੇ ਹੁਣ ਇੱਥੋਂ ਦੇ ਆਮ ਲੋਕਾਂ ਦੇ ਹੱਕ ਦੇ ਵਿੱਚ ਕਾਰਵਾਈ ਕੀਤੀ ਹੈ। ਕਿਹਾ ਗਿਆ ਹੈ ਕਿ 444 ਮਿਲੀਅਨ ਟਨ ਕੋਲਾ ਜਿਹੜਾ ਇਸ ਸਾਈਟ ਤੋਂ ਐਕਸਟ੍ਰੈਕਟ ਕਰਨ ਦੀ ਇੱਕ ਕੋਸ਼ਿਸ਼ ਹੋਣੀ ਸੀ, ਇੱਕ ਇਸ ਕਿਸਮ ਦੀ ਖਦਾਨ ਇੱਥੋਂ ਸ਼ੁਰੂ ਕੀਤੀ ਜਾਣੀ ਸੀ ਔਰ ਇਹ ਸਾਲ 2048 ਦੇ ਅਖੀਰ ਤੱਕ ਇਹ ਕਾਰਵਾਈ ਚੱਲਣੀ ਸੀ। ਪਰ ਇੱਥੋਂ ਦੇ ਸਥਾਨਕ ਲੋਕਾਂ ਨੇ ਇਸ ਦਾ ਵਿਰੋਧ ਕੀਤਾ, ਇਸ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਇਆ। ਹੁਣ ਅਦਾਲਤ ਦੀ ਤਰਫ ਤੋਂ ਆਖਰਕਾਰ ਉਹਨਾਂ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਗਿਆ ਹੈ। ਉੱਥੇ ਹੀ NSW ਦੀ ਸਰਕਾਰ ਅਤੇ ਫੈਡਰਲ ਸਰਕਾਰ ਰਲ ਕੇ ਲਗਭਗ 125 ਬਿਲੀਅਨ ਡਾਲਰ ਤੋਂ ਵੱਧ ਦੀ ਰਕਮ ਖਰਚ ਕੇ ਨਿਊ ਸਾਊਥ ਵੇਲਸ ਦੀਆਂ ਵਿਕਟੋਰੀਆ ਕਹਿਣ ਲੱਗੇ ਸੀ ਪਰ ਵਿਕਟੋਰੀਆ ਦੀਆਂ ਖੇਤਰੀ ਸੜਕਾਂ ਦੀ ਤਾਂ ਕਦੇ ਹਾਲਤ ਸੁਧਰ ਨਹੀਂ ਸਕਦੀ, ਪਰ ਘੱਟੋ ਘੱਟ NSW ਦੀ ਖੇਤਰੀ ਸੜਕਾਂ ਦੀ ਹਾਲਤ ਸੁਧਾਰਨ ਦੇ ਵਾਸਤੇ ਰਕਮ ਰੱਖੀ ਗਈ ਹੈ। ਦੱਸ ਦਈਏ ਕਿ ਇਸ ਦੇ ਵਿੱਚ ਨਿਊ ਕਾਸਲ ਤੋਂ ਲੈ ਕੇ ਡਬੋ ਦੇ ਦਰਮਿਆਨ ਜਾਣ ਵਾਲੀਆਂ ਸੜਕਾਂ ਦਾ ਖਾਸ ਤੌਰ ਦੇ ਉੱਤੇ ਮੁਰੰਮਤਾਂ ਕੀਤੀਆਂ ਜਾਣਗੀਆਂ। ਸਿਡਨੀ ਤੋਂ ਡਬੋ ਨੂੰ ਜਾਣ ਵਾਲੀਆਂ ਸੜਕਾਂ ਪਹਿਲਾਂ ਹੀ ਬਿਹਤਰ ਹਾਲਤ ਦੇ ਵਿੱਚ ਨੇ, ਪਰ ਨਿਊ ਕਾਸਲ ਤੋਂ ਡਬੋ ਨੂੰ ਜਾਣ ਵਾਲੀਆਂ ਜਿਹੜੀਆਂ ਸੜਕਾਂ ਨੇ ਦੋ ਖੇਤਰੀ ਇਲਾਕਿਆਂ ਨੂੰ ਆਪਸ 'ਚ ਜੋੜਦੀਆਂ ਨੇ, ਉਹਦੇ ਵਾਸਤੇ 1.5 ਬਿਲੀਅਨ ਡਾਲਰ ਦੀ ਰਕਮ ਰੱਖੀ ਗਈ ਹੈ। ਇਸ ਤੋਂ ਇਲਾਵਾ ਮਜ਼ਲ ਬਰੂਕ ਤੋਂ ਆਰਮੀ ਡੇਲ ਦੇ ਦਰਮਿਆਨ ਇੱਕ ਕੋਰੀਡੋਰ ਬਣਾਉਣ ਅਤੇ ਯੂਸਟਨ ਤੋਂ ਟੋਕੋਮਾਮ ਵੱਲ ਤੱਕ ਜਿਹੜਾ ਸਟੇਟ ਦਾ ਸਾਊਥ ਵੈਸਟ ਹੈ ਇਹਦੇ ਦਰਮਿਆਨ ਇੱਕ ਰੂਟ ਬਣਾਉਣ ਦੇ ਵਾਸਤੇ ਵੀ ਇਹ ਰਕਮ ਰੱਖੀ ਗਈ ਹੈ। ਐਂਥਨੀ ਐਲਬਨੀ ਸਰਕਾਰ ਨੇ ਇਸ ਦੇ ਵਿੱਚੋਂ 674 ਮਿਲੀਅਨ ਡਾਲਰ ਦੇਣੇ ਨੇ, ਜਦਕਿ 610 ਮਿਲੀਅਨ ਡਾਲਰ ਸੂਬਾਈ ਸਰਕਾਰ ਕ੍ਰਿਸਮਿਸ ਦੀ ਸਰਕਾਰ ਇਸ ਦੇ ਵਿੱਚ ਅਦਾ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਲਗਭਗ 1.25 ਬਿਲੀਅਨ ਡਾਲਰ ਦੇ ਆਸ ਪਾਸ ਦੋਵੇਂ ਸਰਕਾਰਾਂ ਖਰਚ ਕਰ ਦੇਣਗੀਆਂ ਔਰ NSW ਦੇ ਵਿੱਚ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਦੇ ਵਾਸਤੇ ਇਹ ਕਾਫੀ ਵੱਡਾ ਪ੍ਰੋਜੈਕਟ ਮੰਨਿਆ ਜਾ ਰਿਹਾ। ਬਲਕਿ ਜਿਹੜਾ ਡਬੋ ਤੱਕ ਜਾਣ ਵਾਲੀਆਂ ਸੜਕਾਂ ਨੇ ਉਹਨਾਂ ਦੀ ਗਿਣਤੀ ਵੀ ਵਧੇਗੀ ਔਰ
ਬਦਲਵੇਂ ਰੂਟ ਜਿਹੜੇ ਨੇ ਉਹ ਵੀ ਡਬੋ ਨੂੰ ਮਿਲ ਸਕਣਗੇ। ਐਨ ਐਸ ਡਬਲਿਊ ਦੀ ਖੇਤਰੀ ਇਲਾਕੇ ਦੀ ਰਾਜਧਾਨੀ ਜਿਹੜੀ ਉਹ ਡਬੋ ਨੂੰ ਮੰਨ ਲਿਆ ਜਾਂਦਾ ਹੈ। ਉੱਥੇ ਹੀ ਕਾਂਸਟੇਬਲ ਮਿਆਲੀ ਜਾਂ ਕਹਿ ਲਈਏ ਕਿ ਮਰਹੂਮ ਕਾਂਸਟੇਬਲ ਮਿਆਲੀ, ਜਿਨ੍ਹਾਂ ਦੀ ਪਿਛਲੇ ਹਫ਼ਤੇ ਦੇ ਦਰਮਿਆਨ ਪੁਲਿਸ ਦੇ ਹੀ ਇੱਕ ਸਿੰਗਲ ਵਹੀਕਲ ਕ੍ਰੈਸ਼ ਦੇ ਵਿੱਚ ਜਾਨ ਚਲੀ ਜਾਣ ਦੀ ਖ਼ਬਰ ਸਾਹਮਣੇ ਆਉਂਦੀ ਹੈ, ਔਰ ਉਸ ਤੋਂ ਬਾਅਦ ਹੁਣ ਅੱਜ ਦੇ ਦਿਨ ਉਹਨਾਂ ਨੂੰ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ, ਇੱਜ਼ਤ ਦੇ ਨਾਲ ਜਿਹੜੀ ਅੰਤਿਮ ਵਿਦਾਇਗੀ ਦਿੱਤੀ ਗਈ। ਉਹਨਾਂ ਦੇ ਫਿਊਨਰਲ ਦੇ ਉੱਤੇ ਪੁਲਿਸ ਦੇ ਸਿਖਰਲੇ ਅਧਿਕਾਰੀ, ਸਮਾਜ ਦੇ ਅਲੱਗ ਅਲੱਗ ਫਿਰਕਿਆਂ ਦੇ ਲੋਕ ਜੁੜੇ ਹੋਏ ਸ਼ਾਮਲ ਹੋਏ। ਦੱਸ ਦਈਏ ਕਿ 25 ਸਪਤੰਬਰ ਨੂੰ ਇਹ ਸੜਕੀ ਹਾਦਸਾ ਹੋਇਆ ਸੀ, ਜਿੱਥੇ 20 ਸਾਲ ਦੀ ਜਿਹੜੀ ਕਾਂਸਟੇਬਲ ਮੀਆਲੀ ਹੈ ਉਸ ਸੜਕੀ ਹਾਦਸੇ ਦੇ ਵਿੱਚ ਦਮ ਤੋੜ ਗਈ ਸੀ, ਔਰ 24 ਸਾਲ ਦਾ ਜਿਹੜਾ ਮੇਲ ਕਾਂਸਟੇਬਲ ਉਸ ਕਾਰ ਨੂੰ ਚਲਾ ਰਿਹਾ ਸੀ ਉਸ ਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਰਾਇਲ ਪ੍ਰਿੰਸ ਐਲਫਰਡ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਔਰ ਉਹ ਇਸ ਹਾਦਸੇ ਦੇ ਵਿੱਚ ਬਚ ਗਿਆ ਸੀ। ਇਸ ਦਰਮਿਆਨ ਮੀਆਲੀ ਨੂੰ ਯਾਦ ਕਰਦਿਆਂ ਹੋਇਆਂ ਔਰ ਉਸ ਦੇ ਜਵਾਨੀ ਦੀ ਉਮਰ ਦੇ ਵਿੱਚ ਉਸ ਦੀ ਤਰਫ ਤੋਂ ਸੌਕਰ ਦੇ ਪੈਸ਼ਨ ਨੂੰ ਯਾਦ ਕਰਦਿਆਂ ਹੋਇਆਂ ਐਨ ਐਸ ਡਬਲਿਊ ਦੇ ਪੁਲਿਸ ਕਮਿਸ਼ਨਰ ਮੈਲ ਲੈਨਿਆਨ ਨੇ ਉਹਨਾਂ ਨੂੰ ਇੱਕ ਬਹਾਦਰ ਪੁਲਿਸ ਕਰਮੀ ਕਰਾਰ ਦਿੱਤਾ ਅਤੇ ਕਿਹਾ ਕਿ ਮੀਆਲੀ ਦੇ ਸੇਵਾਵਾਂ ਬੇਸ਼ੱਕ ਐਨ ਐਸ ਡਬਲਿਊ ਪੁਲਿਸ ਨੂੰ ਥੋੜ੍ਹੇ ਸਮੇਂ ਦੇ ਲਈ ਮਿਲੀਆਂ ਹੋਣ, ਪਰ ਉਹਨਾਂ ਨੂੰ ਯਾਦ ਰੱਖਿਆ ਜਾਂਦਾ ਰਹੇਗਾ। ਉੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਅੱਜ ਬੋਂਡਾਏ ਦੇ ਵਿੱਚ ਇਕੱਠੇ ਹੁੰਦੇ ਨੇ, ਜਦੋਂ 7 ਅਕਤੂਬਰ ਦੇ ਹਮਲਿਆਂ ਦੀ ਬਰਸੀ ਮਨਾਈ ਜਾਂਦੀ ਹੈ, ਤੀਜੀ ਬਰਸੀ। ਵੈਸੇ ਬੋਂਡਾਏ ਉਹ ਇਲਾਕਾ ਹੈ ਜਿੱਥੇ ਯਹੂਦੀ ਭਾਈਚਾਰੇ ਦੇ ਇੱਕ ਹਨੁਕਾ ਨਾਮ ਦੇ ਪ੍ਰੋਗਰਾਮ ਦੇ ਵਿੱਚ ਗੋਲੀਬਾਰੀ ਕੀਤੀ ਗਈ ਸੀ ਪਿਓ ਪੁੱਤ ਸਾਜੀਦ ਤੇ ਨਾਵੀਦ ਅਕਰਮ ਦੀ ਤਰਫ ਤੋਂ, ਅਤੇ ਉਦੋਂ ਯਹੂਦੀ ਭਾਈਚਾਰੇ ਨੇ ਆਪਣੇ ਲੋਕਾਂ ਨੂੰ ਗਵਾਇਆ ਸੀ। ਅਤੇ 7 ਅਕਤੂਬਰ ਦਾ ਉਹ ਦਿਨ ਹੈ ਜਦੋਂ ਯਹੂਦੀ ਭਾਈਚਾਰੇ ਦੇ ਉੱਤੇ ਹਮਾਸ ਦੀ ਤਰਫ ਤੋਂ ਇਜ਼ਰਾਈਲ 'ਚ ਦਾਖਲ ਹੋ ਕੇ ਹਮਲਾ ਕੀਤਾ ਗਿਆ ਸੀ। ਇਸ ਦਰਮਿਆਨ ਬਹੁਤ ਸਾਰੇ ਲੋਕਾਂ ਨੇ ਬੰਡਾਈ ਨੂੰ ਸੰਕੇਤਕ ਬਣਾਉਂਦਿਆਂ ਹੋਇਆਂ 7 ਅਕਤੂਬਰ ਦੇ ਉਸ ਹਮਲੇ ਦੇ ਵਿੱਚ ਜਾਨ ਗੁਆਉਣ ਵਾਲੇ ਇਜ਼ਰਾਈਲੀ ਯਹੂਦੀ ਲੋਕਾਂ ਨੂੰ ਯਾਦ ਕਰਦਿਆਂ ਹੋਇਆਂ ਸ਼ਰਧਾਂਜਲੀ ਦਿੱਤੀ। ਸਾਲ 2023 ਦੇ ਵਿੱਚ ਇਜ਼ਰਾਈਲ ਦੇ ਉੱਤੇ ਜਿਹੜਾ ਇਹ ਹਮਲਾ ਹੋਇਆ ਸੀ ਉਸ ਦੇ ਜਵਾਬ 'ਚ ਇਜ਼ਰਾਈਲ ਨੇ ਵੀ ਗਜ਼ਾ ਦੇ ਵਿੱਚ ਭਾਰੀ ਤਬਾਹੀ ਮਚਾਈ ਸੀ। ਦੱਸ ਦਈਏ ਕਿ ਇਸ ਦਰਮਿਆਨ ਇਸ ਹਮਲੇ ਦੇ ਵਿੱਚ ਜਿਹੜੇ ਜ਼ਖਮੀ ਹੋਏ ਅਤੇ ਮ੍ਰਿਤਕ ਲੋਕ ਸੀ ਉਹਨਾਂ ਦੇ ਨਾਲ ਸ਼ਰਧਾਂਜਲੀ ਦੇਣ ਦੇ ਲਈ ਸਟੈਂਡ ਵਿਦ ਅਸ ਆਸਟ੍ਰੇਲੀਆ ਨਾਮ ਦੀ ਜਿਹੜੀ ਸੰਸਥਾ ਸੀ ਉਸ ਦੇ ਪ੍ਰਮੁੱਖ, ਉਸ ਦੇ ਕਾਰਕੁਨ ਸ਼ਾਮਲ ਹੋਏ। ਲੋਕ ਇਜ਼ਰਾਈਲੀ ਝੰਡੇ ਦੇ ਵਿੱਚ ਲਪੇਟਿਆ ਹੋਇਆ ਖੁਦ ਨੂੰ ਉੱਥੇ ਮੌਕੇ ਦੇ ਉੱਤੇ ਮੌਜੂਦ ਹੋਏ। ਵੈਸੇ ਇਕੱਲਾ ਅੱਜ ਦੇ ਦਿਨ ਪ੍ਰਦਰਸ਼ਨ ਨਹੀਂ ਸੀ, 7 ਅਕਤੂਬਰ ਦੇ ਦਿਨ ਨੂੰ ਫਲਸਤੀਨੀ ਭਾਈਚਾਰੇ ਨੂੰ ਹਮਾਇਤ ਕਰਦੇ ਜਿਹੜੇ ਗੁੱਟ ਨੇ ਉਹ ਵੀ ਕਾਫੀ ਅਹਿਮ ਮੰਨਦੇ ਨੇ, ਕਿਉਂਕਿ ਇਹੀ ਦਿਨ ਸੀ ਕਿ ਜਿਸ ਤੋਂ ਬਾਅਦ ਇਜ਼ਰਾਈਲ ਨੇ ਗਜ਼ਾ ਦੇ ਵਿੱਚ ਭਿਆਨਕ ਤਬਾਹੀ ਮਚਾਈ ਸੀ, ਔਰ ਜਿਸ ਦੇ ਚੱਲਦਿਆਂ ਗਜ਼ਾ 'ਚ ਹੁਣ ਤੱਕ 76,000 ਤੋਂ ਵਧੇਰੇ ਲੋਕਾਂ ਦੀ ਜਾਨ ਵੀ ਚਲੀ ਗਈ ਹੈ। ਇਸ ਬਾਬਤ ਇੱਕ ਖ਼ਬਰ ਤੁਸੀਂ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਜਾ ਕੇ ਵੀ ਦੇਖ ਸਕੋਗੇ। ਖੇਡ ਜਗਤ ਦੇ ਨਾਲ ਜੁੜੀਆਂ ਹੋਈਆਂ ਖ਼ਬਰਾਂ, ਜਿੱਥੇ ਉਸ ਤੋਂ ਪਹਿਲਾਂ ਇੱਕ ਖ਼ਬਰ ਆਸਟ੍ਰੇਲੀਆ ਦੇ ਬਿਜ਼ਨਸ ਦੇ ਨਾਲ ਜੁੜੀ ਹੋਈ ਕੱਢ ਲਈਏ, ਜਿੱਥੇ ਵੱਡੇ ਬ੍ਰਾਂਡ ਜਿਹੜੇ ਨੇ ਇੱਕ ਇੱਕ ਕਰਕੇ ਰੋਜ਼ਾਨਾ ਬੰਦ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਨੇ। ਉੱਥੇ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਡੇਵਿਡ ਜੋਨਸ ਦੇ ਵਿੱਚ ਕੱਪੜਿਆਂ ਦੇ ਜਿਹੜੇ ਖਾਸ ਤੌਰ ਦੇ ਉੱਤੇ ਕੁਝ ਬ੍ਰਾਂਡ ਨੇ, ਉਹਨਾਂ ਦੇ ਵਿੱਚੋਂ ਕੁਝ ਇੱਕ ਬ੍ਰਾਂਡ ਜਿਹੜੇ ਇੱਕ ਇੱਕ ਕਰਕੇ ਹੁਣ ਬਾਹਰ ਹੋ ਰਹੇ ਨੇ, ਜਿਵੇਂ ਕੰਟਰੀ ਰੋਡ, ਵਿਚਰੀ, ਮਿਮਕੋ, ਇਹਨਾਂ ਦੇ ਬ੍ਰਾਂਡ ਜਿਹੜੇ ਨੇ ਉਹ ਹੁਣ ਬੰਦ ਕੀਤੇ ਜਾਣਗੇ। ਡੇਵਿਡ ਜੋਨਸ ਦੇ ਨਾਲ ਇਹਨਾਂ ਦੀ ਸਾਂਝ ਨਹੀਂ ਰਹੇਗੀ। ਕੰਟਰੀ ਰੋਡ ਗਰੁੱਪ ਦੀ ਤਰਫ ਤੋਂ ਇਹ ਤਿੰਨੇ ਬ੍ਰਾਂਡ ਜਿਹੜੇ ਨੇ ਆਪਣੇ ਨਾਂ ਦੇ ਹੇਠ ਚਲਾਏ ਜਾਂਦੇ ਨੇ। ਡੇਵਿਡ ਜੋਨਸ ਜਿਹੜਾ ਉਹ ਵੂਲਵਰਸ ਹੋਲਡਿੰਗਸ ਦੀ ਤਰਫ ਤੋਂ ਚਲਾਇਆ ਜਾਂਦਾ ਇੱਕ ਅਦਾਰਾ ਹੈ। ਅਜਿਹੇ ਦੇ ਵਿੱਚ ਸਾਲ 2027 ਦੀ ਸ਼ੁਰੂਆਤ ਦੇ ਵਿੱਚ ਹੀ ਜਿੰਨੀਆਂ ਪਾਪੂਲਰ ਲੋਕੇਸ਼ਨਸ ਨੇ ਡੇਵਿਡ ਜੋਨਸ ਦੀਆਂ, ਉੱਥੋਂ ਕੰਟਰੀ ਰੋਡ ਗਰੁੱਪ ਦੇ ਬ੍ਰਾਂਡ ਦੇ ਨਾਲ ਜੁੜੇ ਹੋਏ ਕੱਪੜੇ ਹਟਾ ਲਏ ਜਾਣਗੇ। ਖੇਡ ਜਗਤ ਦੇ ਨਾਲ ਜੁੜੀ ਖ਼ਬਰ ਇਹ ਹੈ ਕਿ ਬਾਥਸਟ 1000 ਇੱਕ ਵਾਰ ਫਿਰ ਤੋਂ ਸ਼ੁਰੂ ਹੋਣ ਵਾਲਾ ਇਸ ਸਾਲ। ਜਿੱਦਾਂ ਵਿਕਟੋਰੀਆ ਦੇ ਵਿੱਚ ਮੈਲਬਨ ਕੱਪ ਦਾ ਜੋ ਕਰੇਜ਼ ਰਹਿੰਦਾ, ਉੱਦਾਂ ਹੀ ਖੇਤਰੀ ਐਨ ਐਸ ਡਬਲਿਊ ਦੇ ਵਿੱਚ ਬਾਥਸਟ 1000 ਜਿਹੜੀ ਕਾਰਾਂ ਦੀ ਰੇਸ ਹੈ ਉਹ ਆਪਣੇ ਆਪ ਦੇ ਵਿੱਚ ਕਾਫ਼ੀ ਦਿਲਚਸਪ ਹੁੰਦੀ ਹੈ। ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇੱਧਰ ਨੂੰ ਜਾਂਦੇ ਨੇ। ਵੈਸੇ ਜੇ ਹੁਣ ਤੁਸੀਂ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਕਾਫ਼ੀ ਲੇਟ ਹੋ ਚੁੱਕੇ ਹੋ, ਕਿਉਂਕਿ ਬਾਥਸਟ ਦੇ ਵੱਲ ਵੈਸੇ ਵੀ ਇਸ ਵਕਤ ਸਾਰੇ ਦੇ ਸਾਰੇ ਜਿਹੜੇ ਮੋਟੇਲਸ ਨੇ ਜਾਂ ਏਅਰਬੀਐਨਬੀ ਨੇ ਉਹ ਭਰੇ ਹੋਏ ਨੇ, ਔਰ ਵੈਸੇ ਵੀ ਟ੍ਰੈਫਿਕ ਬਹੁਤ ਜ਼ਿਆਦਾ। ਕੱਲ੍ਹ ਦੇ ਦਿਨ ਤੋਂ ਯਾਨੀ 8 ਤਰੀਕ ਤੋਂ
ਜਿਹੜੇ ਮੁਕਾਬਲੇ ਉਹਨਾਂ 'ਚ ਕੁਆਲੀਫਾਈਂਗ ਮੁਕਾਬਲੇ ਜਾਂ ਕੁਝ ਹੋਰ ਮੁਕਾਬਲੇ ਸ਼ੁਰੂ ਹੋ ਜਾਣਗੇ ਔਰ ਇਹ 11 ਅਕਤੂਬਰ ਤੱਕ ਇਸੇ ਤਰੀਕੇ ਦੇ ਨਾਲ ਕਾਰਾਂ ਦੀਆਂ ਦੌੜਾਂ ਇੱਥੇ ਹੁੰਦੀਆਂ ਰਹਿਣਗੀਆਂ। ਸਾਬਕਾ ਪ੍ਰਧਾਨ ਮੰਤਰੀ ਤੱਕ ਇਹਨਾਂ ਖੇਡਾਂ ਦੇ ਵਿੱਚ ਇਹਨਾਂ ਦੌੜਾਂ ਦੇ ਵਿੱਚ ਪਹੁੰਚਦੇ ਰਹੇ ਨੇ। ਬਾਥਰਸਟ 1000 ਇਹਨਾਂ ਨੂੰ ਕਿਹਾ ਜਾਂਦਾ ਔਰ ਸੈਂਟਰਲ ਵੈਸਟ NSW ਦੇ ਵਿੱਚ ਜਾਣ ਦੇ ਲਈ ਲਿਥਗੋ ਤੋਂ ਲੈ ਕੇ ਬਾਥਰਸਟ ਤੱਕ ਲੰਮੀਆਂ ਕਤਾਰਾਂ ਜਿਹੜੀਆਂ ਨੇ ਲੋਕਾਂ ਦੇ ਵਾਹਨਾਂ ਦੀਆਂ ਦੇਖੀਆਂ ਜਾ ਸਕਦੀਆਂ ਨੇ। ਇਸ ਕਰਕੇ ਇਸ ਸਾਲ ਇਸ ਰੇਸ ਦਾ ਕਰੇਜ਼ ਵੀ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਕਿਹਾ ਜਾ ਰਿਹਾ। ਮਾਊਂਟ ਪੈਨਰੋਮਾ ਜਿਸ ਨੂੰ ਕਾਰ ਚਾਲਕਾਂ ਦੇ ਤਰਫ ਤੋਂ ਜਾਂ ਵਿੰਟੇਜ ਕਾਰਾਂ ਦੇ ਜਿਹੜੇ ਚਾਲਕ ਨੇ ਉਹਨਾਂ ਦੀ ਤਰਫ ਤੋਂ ਇੱਕ ਮੱਕਾ ਵੀ ਮੰਨ ਲਿਆ ਜਾਂਦਾ। ਇਸ ਥਾਂ ਦੇ ਉੱਤੇ ਪਹੁੰਚਣ ਦੇ ਲਈ ਵਹੀਰਾਂ ਘੱਤ ਕੇ ਲੋਕ ਉੱਥੇ ਪਹੁੰਚ ਰਹੇ ਨੇ। ਉਧਰ ਲਿਓਨਲ ਮੈਸੀ ਬਿਊਨਜ਼ਾਇਰਸ ਦੇ ਵਿੱਚ ਚੱਲ ਰਹੇ ਇੱਕ ਮੈਚ ਦੇ ਦਰਮਿਆਨ ਅਰਜਨਟੀਨਾ ਦੇ ਲਈ ਆਪਣਾ ਆਖਰੀ ਫੁੱਟਬਾਲ ਮੈਚ ਖੇਡੇ। ਬੈਨਿਨ ਦੇ ਖਿਲਾਫ ਇੱਕ ਫਰੈਂਡਲੀ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਮੈਸੀ ਦੀ ਅੱਖਾਂ ਦੇ ਵਿੱਚ ਅੱਥਰੂ ਸੀ। ਅਰਜਨਟੀਨਾ ਨੇ ਮੈਚ 3-0 ਦੇ ਨਾਲ ਹਾਲਾਂਕਿ ਜਿੱਤ ਲਿਆ। ਇਸੇ ਮੈਚ 'ਚ ਮੈਸੀ ਨੇ ਵੀ ਇੱਕ ਗੋਲ ਕੀਤਾ। ਇਸ ਤਰ੍ਹਾਂ ਉਹ ਆਪਣੇ ਆਖਰੀ ਮੈਚ ਦੇ ਵਿੱਚ ਵੀ ਮੈਸੀ ਦੀ ਮੈਜੀਸ਼ੀਅਨ ਦਾ ਜਾਦੂ ਜਿਹੜਾ ਉਹ ਬਰਕਰਾਰ ਰੱਖ ਸਕੇ ਅਤੇ ਆਖਰੀ ਗੋਲ ਵੀ ਆਪਣੇ ਕਰੀਅਰ ਦਾ ਕਰ ਦੇਗੇ। ਮੈਸੀ ਅਰਜਨਟੀਨਾ ਦੇ ਲਈ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ ਅਤੇ ਟੀਮ ਦੇ ਰਿਕਾਰਡ ਗੋਲ ਸਕੋਰਰ ਨੇ। ਵਿਸ਼ਵ ਕੱਪ ਫਾਈਨਲ ਦੇ ਵਿੱਚ ਸਪੇਨ ਤੋਂ ਹਾਰਨ ਤੋਂ ਬਾਅਦ 6 ਹਫ਼ਤਿਆਂ ਬਾਅਦ ਉਹਨਾਂ ਨੇ 6 ਹਫ਼ਤਿਆਂ ਬਾਅਦ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਉਹਨਾਂ ਕਿਹਾ ਸੀ ਕਿ ਉਹਨਾਂ ਦੇ ਕੋਲ ਹੁਣ ਫੁੱਟਬਾਲ ਨੂੰ ਦੇਣ ਦੇ ਲਈ ਹੋਰ ਕੁਝ ਨਹੀਂ ਬਚਿਆ। ਹਾਲਾਂਕਿ ਉਹ ਇੰਟਰ ਮਿਆਮੀ ਕਲੱਬ ਦੇ ਨਾਲ ਫੁੱਟਬਾਲ ਖੇਡਣਾ ਜਾਰੀ ਰੱਖਣਗੇ ਕਿਉਂਕਿ ਉਹਨਾਂ ਦੇ ਨਾਲ ਕੰਟਰੈਕਟ ਦੇ ਵਿੱਚ ਉਹ ਬੱਝੇ ਹੋਏ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ। ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਅੱਛਾ ਸੁਣਨਾ ਇੱਕ ਗੱਲ ਦੱਸ, ਸੱਚੀ ਸੱਚੀ ਦੱਸੇਗਾ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਦਿਸ ਆਟਮ ਲਾਫ ਆਊਟ ਲਾਊਡ ਵਿਦ ਆਯੁਸ਼ਮਾਨ ਖੁਰਾਨਾ ਐਂਡ ਸਾਦਾ ਅਲੀ ਖਾਨ ਇਨ ਉੜਦਾ ਤੀਰ।
2: ਇੱਕ ਪਾਕਿਸਤਾਨੀ ਜਾਸੂਸ ਹਿੰਦੁਸਤਾਨ ਜਾਏਗਾ।
3: ਦੇਸ਼ ਭਗਤੀ ਤੋਂ ਯਾਦ ਆ ਗਈ,
4: ਦੇਸ਼ ਕੌਣ ਸਾ ਹੈ ਯੇ ਭੁੱਲ ਗਿਆ।
1: ਅ ਸਪਾਈ ਮਿਸ਼ਨ ਗੋਨ ਰੋਂਗ ਵਿਦ ਹਿਲੇਰੀਅਸ ਮੋਮੈਂਟਸ।
5: ਉਹਦੀ ਇੱਕ ਬਾਰਡਰ ਚੱਲ ਰਹੀ ਹੈ।
1: ਨਹੀਂ ਜੀ, ਇਹ ਤਾਂ ਉੜਦਾ ਤੀਰ ਚੱਲ ਰਿਹਾ ਹੈ ਫਰੋਮ ਅਕਟੋਬਰ 9th ਐਟ ਸਿਨੇਮਾਸ ਨੀਅਰ ਯੂ।
6: ਲਾਦੇ ਫੇਰੇ।
7: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
8: ਹਾਂਜੀ ਰੇ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਟੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਟਵਿੱਟਰ ਉੱਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਜੀ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
3: This autumn, laugh out loud with Ayushman Khurana and Saad Ali Khan in Urda Teer.
4: Ek Pakistani jasoos Hindustan jayega.
5: Desh bhakti to yaad aa gayi.
6: Desh kaun sa hai? Ye bhul gaya.
3: A spy mission gone wrong with hilarious moments.
7: Udhi ek border chal rahi hai.
3: Nahi ji, ye to Urda Teer chal raha hai. From October 9th at cinemas near you.
8: Suno ji, gaddi Akshara Jewelers wal le lo.
9: O jo hukam meri sarkar.
8: O aa kidhar? Harry Spark wal jana. Tusi aa kithe ja rahe ho?
9: Akshara Jewelers di dooji location.
8: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
9: आहो जी आहो
8: अक्षरा ज्वेलर अपनी दूजी लोकेशन 56 गारफील्ड रोड ईस्ट रिवर्स्टन विच वी तुहाडी सेवा विच

इजाजत है। This is the Rishi Rich beat. मेरे दिल में इजाजत है।

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-GEELONG-ROAD ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਹਾਂਜੀ 1600।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: This autumn, laugh out loud with Ayushman Khurana and Saad Ali Khan in Urda Teer.
1: Ek Pakistani jasoos Hindustan jayega.
2: Desh bhakti to yaad aage.
3: Desh kaun sa hai? Ye bhool gaya.
0: A spy mission gone wrong with hilarious moments.
4: Woh ye border chal rahi hai?
0: Nahi ji, ye to Urda Teer chal raha hai. From October 9th at cinemas near you.
5: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤ ਹਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Hanji, yo hai Hanji Hanji,
4: Hanji Radio.
5: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
6: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਵਿਅਕਤੀ ਪੁਰਾਣੇ ਸਮਿਆਂ 'ਚ ਜਿਹਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਮੇਰੀ ਕਿਸਮਤ ਖਰਾਬ ਹੈ, ਕਦੀ ਵੀ ਕੋਈ ਕੰਮ ਕਰਦਾ ਉਹਦੀ ਇੱਛਾ ਦੇ ਉਲਟ ਹੁੰਦਾ, ਫਸਲ ਬੀਜੀ ਉਹ ਨਹੀਂ ਚੱਜ ਦੇ ਨਾਲ ਹੋਈ, ਉਹਨੂੰ ਲੱਗਾ ਮੇਰੀ ਕਿਸਮਤ ਖਰਾਬ ਹੈ। ਹੋਰ ਕੋਈ ਇੱਧਰ ਉੱਧਰ ਦੇ ਆਰ ਪਾਰ ਕਰਕੇ ਰੋਟੀ ਪਾਣੀ ਚਲਾਉਣਾ ਸ਼ੁਰੂ ਕੀਤਾ, ਉਹ ਵੀ ਕੰਮ ਨਹੀਂ ਚੱਲਿਆ, ਲੱਗਿਆ ਮੇਰੀ ਕਿਸਮਤ ਹੋਰ ਖਰਾਬ ਹੈ, ਇਹ ਦਿਨ ਮੇਰੇ ਮਾੜੇ ਚੱਲ ਰਹੇ ਨੇ, ਮੇਰਾ ਪਰਿਵਾਰ ਵੀ ਮੇਰੇ ਨਾਲ ਸਿੱਧੇ ਮੂੰਹ ਨਹੀਂ ਬੋਲਦਾ, ਮੇਰੇ ਬੱਚੇ ਵੀ ਕਹਿਣੇ ਵੇਖੇ 'ਚੋਂ ਬਾਹਰ ਨੇ। ਕਿਸੇ ਨੇ ਖੇਤਾਂ 'ਚ ਬੈਠੇ ਨੂੰ ਦੱਸਤਾ ਕਿ ਜੇ ਤੈਨੂੰ ਲੱਗਦਾ ਤੇਰੀ ਕਿਸਮਤ ਖਰਾਬ ਹੈ ਤਾਂ ਫਲਾਣੀ ਥਾਂ ਦੇ ਉੱਤੇ ਇੱਕ ਬਾਬਾ ਆ, ਇੱਕ ਸਾਧੂ ਆ, ਉਹ ਤੇਰੀ ਪੁਰਾਣੀ ਕਿਸਮਤ ਰੱਖ ਲੂਗਾ ਅਤੇ ਨਵੀਂ ਤੈਨੂੰ ਦੇ ਦੂਗਾ। ਬੜਿਆਂ ਦੀ ਉਹ ਕਿਸਮਤ ਬਦਲਦਾ, ਅਤੇ ਜੇ ਤੈਨੂੰ ਲੱਗਦਾ ਤੇਰੀ ਕਿਸਮਤ ਖਰਾਬ ਆ ਤਾਂ ਨਵੀਂ ਕਿਸਮਤ ਲੈ ਆ। ਪੁਰਾਣੇ ਸਮੇਂ 'ਚ ਲੋਕ ਭੋਲੇ ਸਨ, ਉੱਥੋਂ ਘਰ ਵੀ ਨਹੀਂ ਗਿਆ ਅਤੇ ਕਿਸਮਤ ਲੈਣ ਤੁਰ ਪਿਆ। ਕਾਫੀ ਦਿਨਾਂ ਦਾ ਸਫ਼ਰ ਤੈਅ ਕਰਕੇ ਆਖਿਰਕਾਰ ਉਹ ਜਗ੍ਹਾ ਲੱਭੀ, ਜਾ ਕੇ ਗੱਲ ਕੀਤੀ, ਜੀ ਮੈਨੂੰ ਕਿਸਮਤ ਚਾਹੀਦੀ ਹੈ। ਤੇ ਅੱਗੋਂ ਸਾਧੂ ਨੇ ਹੱਸ ਕੇ ਕਿਹਾ, ਵੇਖ ਤੇਰੀ ਕਿਸਮਤ, ਅੱਜ ਕਿਸਮਤਾਂ ਹੀ ਮੁੱਕ ਗਈਆਂ, ਆ ਤੇਰੇ ਤੋਂ ਅੱਗੇ ਦੋ ਬੰਦੇ ਹੁਣੇ ਲੈ ਕੇ ਗਏ ਆ, ਚੰਗੀ ਤੇਰੀ ਕਿਸਮਤ ਹੈ। ਮੈਂ ਤਾਂ ਜੀ ਏਡੀ ਦੂਰੋਂ ਚੱਲ ਕੇ ਆਇਆ, ਮੇਰਾ ਕੀ ਕਸੂਰ ਹੈ, ਮੈਂ ਤਾਂ ਇੰਨੇ ਦਿਨ ਭੰਨ ਕੇ ਆਇਆ, ਇੰਨਾ ਲੰਮਾ ਪੈਂਡਾ ਵਾਰ ਵਾਰ ਤਾਂ ਨਹੀਂ ਆਇਆ ਜਾਂਦਾ। ਅਤੇ ਬਾਬੇ ਨੇ ਕਿਹਾ, ਚੱਲ ਤੂੰ ਮੇਰੇ ਨਾਲ ਚੱਲ, ਫਿਰ ਆਪਾਂ ਇਸ ਵਾਰੀ ਵੱਧ ਕਿਸਮਤਾਂ ਲੈ ਆਵਾਂਗੇ, ਹੋਰ ਬੰਦਿਆਂ ਦਾ ਭਲਾ ਹੋ ਜੂਗਾ ਅਤੇ ਨਾਲੇ ਮੈਂ ਇਕੱਲਾ ਆਇਆ, ਮੈਨੂੰ ਵੀ ਇੱਕ ਸਾਥ ਮਿਲ ਜੂਗਾ ਸਫ਼ਰ ਦੇ ਉੱਤੇ। ਉਹ ਬਾਬਾ, ਉਹ ਸਾਧੂ ਉਸ ਬੰਦੇ ਨੂੰ ਨਾਲ ਲੈ ਕੇ ਹੁਣ ਰਾਹ ਪੈ ਗਏ ਨੇ, ਕਿਸਮਤਾਂ ਲੈਣ ਚੱਲੇ ਨੇ। ਥੋੜ੍ਹਾ ਸਮਾਂ ਤਾਂ ਰਾਹ ਠੀਕ ਸੀ, ਬੜੀਆਂ ਸੋਹਣੀਆਂ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ, ਪਰ ਅੱਗੇ ਚੱਲ ਕੇ ਕੀ ਵੇਖਦੇ ਨੇ ਕਿ ਸਾਹਮਣੇ ਇੱਕ ਜੰਗਲ ਹੈ ਅਤੇ ਜੰਗਲ ਦੇ ਵਿੱਚੋਂ ਦੀ ਸ਼ਾਇਦ ਲੰਘਣਾ ਪੈਣਾ। ਪਹਿਲਾਂ ਤਾਂ ਜੰਗਲ ਵੇਖ ਕੇ ਘਬਰਾ ਗਿਆ, ਹਾਲੇ ਘਬਰਾਇਆ ਹੀ ਸੀ ਕਿ ਪੈਰ ਦੇ ਵਿੱਚ ਇੱਕ ਮੋਟਾ ਸਾਰਾ ਕੰਡਾ ਵੱਜਾ। ਵੇਖਦਾ ਵਾ ਪੈਰ ਲਹੂ ਲਹਾਨ ਹੋ ਗਿਆ ਅਤੇ ਸਾਧੂ ਵੱਲ ਵੇਖ ਕੇ ਜਿੱਦਾਂ ਆਪਣੀ ਨਾਰਾਜ਼ਗੀ ਜ਼ਾਹਰ ਕਰਦਾ ਕਿ ਤੂੰ ਮੈਨੂੰ ਕਿਹੜੇ ਪਾਸੇ ਲੈ ਆਇਆ, ਇੱਥੇ ਤਾਂ ਕੰਡੇ ਬਹੁਤ ਨੇ, ਹੋਰ ਕੋਈ ਰਾਹ ਨਹੀਂ ਹੈਗਾ ਜਿੱਥੇ ਕੰਡੇ ਥੋੜ੍ਹੇ ਘੱਟ ਹੋਣ। ਅਤੇ ਬਾਬੇ ਨੇ ਸਮਝਾਇਆ, ਵੇਖ ਜਿਹੜਾ ਰਾਹ ਮੈਂ ਜਾਣਦਾ ਮੈਂ ਤਾਂ ਉਸੇ ਰਾਹ ਤੈਨੂੰ ਲੈ ਕੇ ਜਾ ਰਿਹਾ, ਵੇਖ ਜਦੋਂ ਤੂੰ ਕੋਈ ਗੁਲਾਬ ਤੋੜੇਗਾ ਤਾਂ ਤੈਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵਾ ਕਿ ਉਹਦੇ ਨਾਲ ਕੰਡੇ ਆ। ਸ਼ੁਕਰ ਕਰ ਕੇ ਤੇਰੇ ਪੈਰ ਦੇ ਵਿੱਚ ਕੰਡਾ ਵੱਜਾ, ਇਹਦਾ ਮਤਲਬ ਕਿ ਤੈਨੂੰ ਕੋਈ ਵਧੀਆ ਚੀਜ਼ ਮਿਲਣ ਵਾਲੀ ਆ, ਕੋਈ ਵੱਡੀ ਚੀਜ਼ ਮਿਲਣ ਵਾਲੀ ਆ, ਬਾਕੀ ਤੇਰੇ ਕੋਲ ਦੋ ਰਾਹ ਨੇ, ਜੇ ਤੂੰ ਚਾਹਵੇਂ ਤਾਂ ਇੱਥੋਂ ਵਾਪਸ ਮੁੜ ਸਕਦਾ ਅਤੇ ਜੇ ਤੂੰ ਚਾਹਵੇਂ ਤਾਂ ਮੇਰੇ ਨਾਲ ਅੱਗੇ ਵੱਧ ਸਕਦਾ, ਜਿਹੋ ਜਿਹੇ ਕੰਡੇ ਤੇਰੇ ਵੱਜਣੇ ਉਹੋ ਜਿਹੇ ਮੇਰੇ ਵੱਜਣੇ, ਆ ਕੰਡੇ ਕੁੰਡੇ ਮਰ ਮਰਵਾ ਕੇ ਜੇ ਆਪਾਂ ਇਹ ਰਾਹ ਤੋਂ ਪਾਰ ਕਰ ਗਏ ਤਾਂ ਸੋਚ ਅੱਗੇ ਕੀ ਪਿਆ ਵਾ, ਬਾਕੀ ਕੁਦਰਤ ਨੇ ਤੈਨੂੰ ਸਾਰੀਆਂ ਉਹ ਚੀਜ਼ਾਂ ਦਿੱਤੀਆਂ ਨੇ ਜਿਹਦੇ ਨਾਲ ਤੂੰ ਕੰਡਿਆਂ ਤੋਂ ਬਚ ਸਕੇ, ਤੈਨੂੰ ਅੱਖਾਂ ਦਿੱਤੀਆਂ ਨੇ, ਤੈਨੂੰ ਸੂਝ ਬੂਝ ਦਿੱਤੀ ਆ, ਥੋੜ੍ਹਾ ਵੇਖ ਕੇ ਟਿਕਾ ਕੇ ਪੈਰ ਰੱਖ। ਕਿਸੇ ਨਾ ਤਰ੍ਹਾਂ ਇਹ ਵਿਅਕਤੀ ਮੰਨ ਗਿਆ, ਕੰਡਿਆਂ ਤੋਂ ਬਚਦਾ ਬਚਾਉਂਦਾ, ਪੱਥਰਾਂ ਤੋਂ ਬਚਦਾ ਬਚਾਉਂਦਾ, ਝਾੜੀਆਂ ਤੋਂ ਪਾਸੇ ਹੋ ਹੋ ਕੇ ਲੰਘਦਾ, ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਡਰਦਾ ਡਰਾਉਂਦਾ ਇਹ ਜੰਗਲ ਦੇ ਪਾਸਿਓਂ ਦੀ ਹੋ ਕੇ ਅੱਗੇ ਲੰਘ ਗਿਆ। ਗੱਲਾਂ ਬਾਤਾਂ ਰਾਹ 'ਚ ਚੱਲੀ ਜਾਂਦੀਆਂ ਨੇ। ਇਹਨੂੰ ਲੱਗਦਾ ਸੀ ਕਿ ਸ਼ਾਇਦ ਇਹ ਸਫ਼ਰ ਸਭ ਤੋਂ ਔਖਾ ਸੀ। ਬੜਾ ਖੁਸ਼ ਆ ਕਿ ਆਪਾਂ ਜੰਗਲ ਪਾਰ ਕਰ ਲਿਆ ਅਤੇ ਹੁਣ ਤਾਂ ਕਿਸਮਤ ਆਈ ਲਓ। ਜੰਗਲ ਜਿੱਦਾਂ ਹੀ ਪਿਆਰ ਕੀਤਾ ਤਾਂ ਥੋੜ੍ਹੀ ਦੂਰ ਅੱਗੇ ਚੱਲ ਕੇ ਨਦੀ ਸੀ। ਨਦੀ ਵੇਖਦਾ ਪਾਣੀ ਤੋਂ, ਕਹਿੰਦੇ ਨੇ ਪਹਿਲਾਂ ਹੀ ਡਰ ਲੱਗਦਾ ਸੀ, ਅਤੇ ਉੱਥੇ ਫਿਰ ਵੇਰ ਜਾਂਦਾ, ਮੈਨੂੰ ਤਾਂ ਜੀ ਤੈਰਨਾ ਨਹੀਂ ਆਉਂਦਾ, ਅਤੇ ਜੇ ਨਦੀ ਦਾ ਪਾਣੀ ਵੱਧ ਗਿਆ ਤਾਂ ਮੈਂ ਤਾਂ ਇੱਥੇ ਮਰ ਜੂੰਗਾ, ਮੈਂ ਤਾਂ ਇੱਥੇ ਡੁੱਬ ਜੂੰਗਾ। ਬਾਬੇ ਨੇ ਫਿਰ ਸਮਝਾਇਆ, ਵੇਖ ਤੇਰੇ ਕੋਲ ਦੋ ਰਾਸਤੇ ਨੇ, ਹੁਣ ਜਿੱਥੇ ਆਪਾਂ ਆ ਚੁੱਕੇ ਹਾਂ, ਜਾਂ ਤਾਂ ਤੂੰ ਵਾਪਸ ਮੁੜ ਜਾ, ਅਤੇ ਜਾਂ ਫਿਰ ਦੂਸਰਾ ਰਾਹ ਇਹ ਆ ਕਿ ਤੂੰ ਤੈਰ ਕੇ ਇਹ ਨਦੀ ਪਾਰ ਕਰ ਜਾ ਜੋ ਕਿ ਤੈਨੂੰ ਤੈਰਨਾ ਨਹੀਂ ਆਉਂਦਾ। ਅਤੇ ਫਿਰ ਇੱਕ ਤੀਸਰਾ ਰਾਹ ਹੋਰ ਹੈਗਾ, ਤੂੰ ਬੇੜੀ ਦੇ ਉੱਤੇ ਵੀ ਇਹ ਨਦੀ ਪਾਰ ਕਰ ਸਕਦਾ। ਤੂੰ ਸਿਰਫ ਮਨ ਦੇ ਵਿੱਚ ਇਹ ਚੀਜ਼ ਧਾਰ ਕਿ ਮੈਂ ਨਦੀ ਤੋਂ ਪਾਰ ਲੰਘਣਾ, ਅਤੇ ਫਿਰ ਅੱਗੇ ਚੀਜ਼ ਆਉਂਦੀ ਆ ਕਿ ਉਹ ਲੰਘਣਾ ਕਿੱਦਾਂ, ਹੁਣ ਅਗਲਾ ਸਾਡੇ ਕੋਲ ਹੱਲ ਕੀ ਆ। ਥੋੜ੍ਹੀ ਦੇਰ ਬੈਠਦੇ ਨੇ, ਬੇੜੀ ਦਾ ਇੰਤਜ਼ਾਰ ਕਰਦੇ ਨੇ, ਬੇੜੀ 'ਤੇ ਬਹਿੰਦੇ ਆ, ਨਦੀ ਪਾਰ ਕਰ ਜਾਂਦੇ। ਬੰਦਾ ਫਿਰ ਬੜਾ ਖੁਸ਼ ਆ ਕਿ ਮੈਂ ਕਿਸਮਤ ਦੇ ਇੱਕ ਰਾਹ ਲੰਘ ਕੇ ਹੋਰ ਨੇੜੇ ਹੋ ਗਿਆ। ਸੋਚਦਾ ਮੈਂ ਇੱਕ ਦੀਆਂ ਦੋ ਕਿਸਮਤਾਂ ਲੈ ਕੇ ਜਾਊਂਗਾ, ਕੱਲ੍ਹ ਨੂੰ ਕਿਤੇ ਬੱਚਿਆਂ ਨੂੰ ਵੀ ਲੋੜ ਪੈ ਜਾਂਦੀ ਹੈ, ਵੋਟੀ ਨੂੰ ਲੋੜ ਪੈ ਜਾਂਦੀ ਹੈ। ਬੜਾ ਖੁਸ਼ ਹੈ, ਇਹਨੇ ਨੂੰ ਕੀ ਵੇਖਦਾ ਕਿ ਅੱਗੇ ਇੱਕ ਵੱਡਾ ਪਰਬਤ ਹੈ, ਇੱਕ ਵੱਡਾ ਪਹਾੜ ਹੈ। ਇਸ ਬਾਬੇ ਵੱਲ ਵੇਖਦਾ, ਸਾਧੂ ਵੱਲ ਵੇਖਦਾ ਅਤੇ ਪੁੱਛਦਾ ਕੀ ਹੁਣ ਇਹ ਵੀ ਪਾਰ ਕਰਨਾ, ਅਤੇ ਜੇ ਪਾਰ ਕਰਨਾ ਤਾਂ ਇਹ ਨਹੀਂ ਉਮਰ ਕੋ ਆਉਣਾ, ਤੂੰ ਤਾਂ ਮੈਨੂੰ ਬਣਾਇਆ ਸ਼ਦਾਈ, ਤੂੰ ਜਿੱਧਰ ਨੂੰ ਚਾਹੁੰਦਾ ਉੱਧਰ ਨੂੰ ਮੈਨੂੰ ਲਈ ਫਿਰਦਾ, ਕਦੀ ਜੰਗਲ ਕਦੀ ਨਦੀਆਂ ਕਦੀ ਪਹਾੜ, ਮੈਨੂੰ ਲੱਗਦਾ ਉਚਾਈ ਤੋਂ ਡਰ, ਕਿਸਮਤ ਲੈਣ ਗਿਆ ਮੈਨੂੰ ਲੱਗਦਾ ਮੈਂ ਆਪਣੀ ਜਾਨ ਹੀ ਗਵਾ ਪੈਣੀ। ਬਾਬੇ ਨੇ ਫਿਰ ਸਮਝਾਇਆ, ਵੇਖ ਤੇਰੇ ਕੋਲ ਫਿਰ ਦੋ ਹੀ ਰਾਹ ਨੇ, ਜਾਂ ਤਾਂ ਵਾਪਸ ਚੱਲਿਆ ਜਾ ਇੱਥੋਂ ਤੱਕ ਦੇ ਸਫ਼ਰ ਸਾਡਾ, ਅਤੇ ਜਾਂ ਫਿਰ ਔਖਾ ਸੌਖਾ ਹੋ ਕੇ ਅਤੇ ਪਰਬਤ ਮੇਰੇ ਨਾਲ ਚੜ੍ਹ। ਅਤੇ ਹੁਣ ਇਹੋ ਜਿਹਾ ਕੋਈ ਰਾਹ ਵੀ ਨਹੀਂ ਹੈ ਜਿੱਦਾਂ ਨਦੀ ਦੇ ਵਿੱਚ ਬੇੜੀ ਵਾਲਾ ਕੋਈ ਹੱਲ ਹੈਗਾ। ਇਹਦੇ ਵਿੱਚ ਤਾਂ ਇਹੋ ਹੀ ਮੈਂ ਕਰ ਸਕਦਾ ਕਿ ਆਪਾਂ ਥੋੜ੍ਹਾ ਜਿਹਾ ਚੜ੍ਹ ਕੇ ਸਾਹ ਲੈ ਲਿਆ ਕਰਾਂਗੇ, ਜਿੱਥੋਂ ਕਿ ਇੱਕ ਦਿਨ ਲੱਗਣਾ ਵਾ ਦੋਵਾਂ 'ਚ ਤਿੰਨਾਂ 'ਚ ਚੜ੍ਹ ਜਾਂਗੇ, ਜੇ ਹਿੰਮਤ ਕਰ ਸਕਦਾ ਤਾਂ ਕਰ। ਚਾਹੁੰਦਾ ਵੀ ਆ ਹਿੰਮਤ ਕਰਨੀ, ਪਰ ਤਾਂ ਪਰਬਤ ਵੱਲ ਧਿਆਨ ਮਾਰਦਾ, ਪਿੱਛੇ ਯਾਦ ਆਉਂਦਾ ਵੀ ਮੈਂ ਖੇਤ ਉੱਦਾਂ ਹੀ ਛੱਡ ਕੇ ਆਇਆ, ਫਿਰ ਵਾਪਸ ਜਾ ਕੇ ਘਰ ਬਾਹਰ ਵੀ ਵੇਖਣਾ, ਮਾਲ ਡੰਗਰ ਵੀ ਵੇਖਣਾ, ਇਹ ਪਹਾੜ ਚੜ੍ਹ ਕੇ ਹੋਰ ਅੱਗੇ ਪਤਾ ਨਹੀਂ ਕੀ ਆਉਣਾ, ਇਹ ਜੰਗਲ ਲੰਘਦਾ ਵਾ ਅਤੇ ਨਦੀ ਲੈ ਆਉਂਦਾ ਵਾ, ਨਦੀ ਲੰਘਦੀ ਆ ਅਤੇ ਪਰਬਤ ਲੈ ਆਉਂਦਾ, ਅੱਗੇ ਪਤਾ ਨਹੀਂ ਕਿਹੜਾ ਸਮੁੰਦਰ ਹੋਣਾ, ਮਨਾ ਅੱਗੋਂ ਵੀ ਤੈਨੂੰ ਵਾਪਸ ਹੀ ਪਰਤਣਾ ਪੈਣਾ, ਕਿਸਮਤ ਹੀ ਲੈਣੀ ਆ ਫਿਰ ਕਿਤੇ ਵਾਪਸ ਆ ਕੇ ਅਤੇ ਇਸੇ ਦੇ ਕੋਲੋਂ ਲੈ ਜੂੰਗਾ, ਇਹ ਕੰਮ ਥੋੜ੍ਹਾ ਜਿਹਾ ਔਖਾ। ਵੇਰ ਗਿਆ ਹੁਣ ਵਾਪਸ ਜਾਣਾ ਚਾਹੁੰਦਾ, ਪਰ ਕਿਸਮਤ ਤਾਂ ਹੀ ਮਿਲਣੀ ਆ ਜੇ ਇਸ ਸਫ਼ਰ 'ਤੇ ਅੱਗੇ ਵਧੇ। ਵਾਪਸ ਮੁੜਨ ਲੱਗਾ, ਸਵਾਲ ਪੁੱਛਦਾ, ਦੱਸ ਮੈਨੂੰ ਵੀ ਕੀ ਇਸ ਪਰਬਤ ਤੋਂ ਅੱਗੇ ਕਿਸਮਤ ਹੈਗੀ ਆ, ਜਾਂ ਫਿਰ ਹੋਰ ਵੀ ਕਿੰਨਾ ਕੁ ਅੱਗੇ ਜਾਣਾ, ਜਾਂ ਅੱਗੇ ਕਿਹੜੀਆਂ ਕਿਹੜੀਆਂ ਮੁਸੀਬਤਾਂ ਆਉਣੀਆਂ, ਕਿੱਦਾਂ ਦੇ ਪੈਂਡੇ ਆਉਣੇ ਆ, ਮੈਨੂੰ ਕੁਛ ਦੱਸ ਤਾਂ ਸਹੀ। ਬਾਬੇ ਨੇ ਕਿਹਾ, ਉਹ ਤਾਂ ਮੈਨੂੰ ਵੀ ਨਹੀਂ ਪਤਾ। ਸਾਧੂ ਦੇ ਮੂੰਹ ਵੱਲ ਵੇਂਦਾ ਤੇ ਅਗਲਾ ਸਵਾਲ ਪੁੱਛ ਲੈਂਦਾ, ਜੇ ਤੈਨੂੰ ਵੀ ਨਹੀਂ ਪਤਾ ਤਾਂ ਫਿਰ ਮੈਨੂੰ ਨਾਲ ਕਿਉਂ ਲਈ ਫਿਰਦਾ, ਫਿਰ ਇਹੋ ਜਿਹੇ ਰਾਹਾਂ ਦੇ ਉੱਤੇ ਮੇਰਾ ਸਮਾਂ ਕਿਉਂ ਖਰਾਬ ਕੀਤਾ। ਬਾਬੇ ਨੇ ਕਿਹਾ, ਵੇਖ ਇਹੋ ਹੀ ਗੱਲ ਸਮਝਣ ਵਾਲੀ ਹੈ, ਇਹ ਜਿਹੜੇ ਰਾਹਾਂ ਤੋਂ ਆਪਾਂ ਲੰਘ ਕੇ ਆਏ ਹਾਂ ਨਾ, ਇਹੋ ਹੀ ਜ਼ਿੰਦਗੀ ਦਾ ਸਫ਼ਰ ਹੈ, ਅਤੇ ਜਿਹੜੇ ਵੀ ਰਾਹ ਦੇ ਉੱਤੇ ਜਿਹੜੇ ਵੀ ਮੋੜ ਦੇ ਉੱਤੇ ਸਾਨੂੰ ਜ਼ਿੰਦਗੀ ਦੇ ਵਿੱਚ ਇਹ ਲੱਗਣਾ ਸ਼ੁਰੂ ਹੋ ਜਾਂਦਾ ਨਾ ਕਿ ਇਹ ਬੜਾ ਔਖਾ ਵਾ, ਅਤੇ ਫਿਰ ਅੱਧਾ ਕੁ ਤੁਸੀਂ ਉਦੋਂ ਹਾਰ ਚੁੱਕੇ ਹੁੰਦੇ ਹੋ। ਅਗਲੀ ਗੱਲ ਇਹ ਹੁੰਦੀ ਆ ਕਿ ਤੁਸੀਂ ਅੱਧੇ ਕਹਾਰੇ ਜਦੋਂ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਫਿਰ ਉਸ ਕੰਮ ਨੂੰ ਚੰਗੀ ਤਰ੍ਹਾਂ ਦੇ ਨਾਲ, ਉਸ ਪੈਂਡੇ ਨੂੰ ਚੰਗੀ ਤਰ੍ਹਾਂ ਦੇ ਨਾਲ ਸਰ ਨਹੀਂ ਕਰ ਪਾਉਂਦੇ, ਅਤੇ ਉਦੋਂ ਹੀ ਸਫ਼ਰ ਸ਼ੁਰੂ ਹੁੰਦਾ ਕਿਸਮਤ ਦਾ, ਨਹੀਂ ਤਾਂ ਕਿਸਮਤ ਨਾਂ ਦੀ ਕੋਈ ਚੀਜ਼ ਹੀ ਨਹੀਂ। ਔਖਾ ਸੌਖਾ ਹੋ ਕੇ ਤੈਨੂੰ ਮੈਂ ਜੰਗਲ ਲੰਘਾਇਆ, ਨਹੀਂ ਤਾਂ ਤੇਰੀ ਤਾਂ ਉੱਥੇ ਹੀ ਇੱਕ ਤਰ੍ਹਾਂ ਦੀ ਕਿਸਮਤ ਖਰਾਬ ਹੀ ਸੀ, ਤੂੰ ਉੱਥੇ ਕਹਿ ਸਕਦਾ ਸੀ, ਉੱਥੇ ਕਹਿ ਰਿਹਾ ਸੀ कि मैनू कंडा वज गया, मेरी किस्मत खराब हो गई। पर उस तो बाद मैं तेनों हौसला दिता तो तू जंगल पार कर आया, फिर किस्मत तो खराब नहीं ही, तेरी नीति खराब ही ना। नदी दे लागे भी तू उदा ही किया, फिर तेरी नीत खराब हुई, फिर तेनों मैं हौसला दिता, कोई आप सोच के होर ला राह लभ्या, बेड़ी दे उत्ते बैठे अगे आ गए। तो जो नदी पार कर ली उदों तेनों लगन लग पाया कि मेरी किस्मत ठीक है। उस तो पहला तक तेनों लग रहा है कि मेरी किस्मत खराब है। फिर मैं चेहरे तेरे चेहरे के उत्ते खुशी वेखी, तेनों लगा कि मेरी किस्मत बहुत चंगी है। तो हुण परबत दे सामे बह के भी तू इदां दीआं गल्लां कर रहा, जे इहनूं पार कर गया तो तेनों लगेगा कि मेरी किस्मत फिर चंगी है, जे नहीं तो माड़ी किस्मत लैके तो वापस चलिया जा। जिंदगी दे विच सिर्फ साढ़े कोल सफर है, जिहड़ी मंजिल ते तू पहुंचना चाहना, मंजिल जानी कि किस्मत जिहड़ी तू लैण आया, वह मंजिल कित है ही नहीं। तो जे बंदा वाकई मंजिल दे उत्ते पहुंच जावे तो फिर उत्थे जा के जिहड़ी बंदे नूं निराशता हाथ लगती है उत्थों फिर बंदा उभर नहीं सकता। इंसान की जिंदगी सिर्फ एक सफर है, तो इस सफर दे विच जो भी अड़चना आउंदियां ने उन्हां नूं किसी ना किसी तरीके दे नाल आपां सर करना, तो जो सर कर लोगे उदों तुहानूं लगेगा साडी किस्मत चंगी है। बहुते इंसान जां हर एक इंसान एक टीचा लैके चलता, हर एक घड़े का एक पॉइंट हुंदा जदों भर जांदा, कोई पहला भरदा कोई बाद च भरदा, तो जिथे भी जाके तुहानूं ये महसूस होना शुरू हो जाए कि साडी किस्मत माड़ी है, इहदा मतलब कि तुहाडी उन्नी क औकात है, इहदा मतलब कि तुहाडे च उन्नी क काबलीयत है, उस तों अगे जाण दी जां उस तों कुछ वड्डा करन दी साडे च काबलीयत नहीं है। इस करके जदों भी किते तुहानूं लगे कि हाए किस्मत, इहदा मतलब कि उत्थे अपने आप नूं माप लो, उह तुहानूं मापण दा एक पैमाना है। तो उत्थे हमेशा ही एक ऑप्शन ये भी रहिंदी है कि तुसीं उस अपने पैमाने नूं वड्डा कर सकते हुंदे हो। जिदां इस बंदे नूं जंगल तो खिच के बाबा नदी तक लाया, तो नदी तो खिच के पहाड़ तक लाया, इत्थे किसे बाबे ने नहीं, तुसीं अपने आप नूं खिच के अगे होर वड्डे टीचे तक लैके जाणा। तो इहदा कोई अंत नहीं है, इस सफर दा कहिंदे ने कोई अंत नहीं है, इस सफर दे उत्ते किसे मंजिल दी भाल नहीं है। ये तुसीं सिर्फ अपने आप दा दायरा वधा सकते हो, जिन्ना वधा सकते हो उन्नी वधिया तुहाडी किस्मत, उन्ना तुहानूं जिंदगी जीण दा आनंद आऊगा। आस करदे हां कि अज दी कहानी तुसीं पसंद कीती होएगी, ते अपनी किस्मत तुहानूं बड़ी वधिया लग रही होएगी।
5: धन्यवाद कहानी सुनन लई। जे तुहाडे कोल भी है अजिही ही कोई मोटिवेशनल अते इंस्पायरिंग कहानी तां तुसीं सानूं मैसेज या ईमेल कर सकदे हो। जे कहानी वधिया लगी तां रेडियो हांजी दे यूट्यूब चैनल तों इस नूं जरूर शेयर करो, अते होर भी कहानियां विचार खबरां अते इंटरव्यू सुनन लई सबस्क्राइब करो रेडियो हांजी दा यूट्यूब चैनल।
4: यार तू इत्थे इन्नी छेती आके पक्का भी हो गया, की जुगाड़ लाया है?
7: जुगाड़ नहीं, ए है 8 सालां तों भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: This station is now the ultimate power in the universe.
3: Radio Haji 1674.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਖੌਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲਹਿਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।
1: ਹਾਂਜੀ 1674 ਹੈ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ।

0: ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸੁ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਵ ਬਿਰਥੈ ਜਾਤ
0: ਮਾਰੈ ਨਾ ਰਾਖੈ ਅਬਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਬਰ ਨਾਹੀ ਦਿਸਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮਕ ਸੰਗ
1: ਨਾਮ ਰਸ ਚੋ ਜੰਤਪਤਾਨੇ ਮਨ ਤਾ ਨਾਮੈ ਨਾਮ ਸਮਾਨ
0: ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ
1: ਹਾਠ ਪੈਰ ਪਵ ਸਹਿ ਹਜੂਰ ਹੈ ਕਹੋ ਨਾਨਕ ਸੇ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋਜਨ ਸਰਵ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸਤਾਰਾਂ ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ਼ ਵਿਸ਼ਵੇ ਗੁਰ ਕਾ ਮਨ ਮਾਨ ਹੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨ ਹੈ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਉਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਮੇਰਾ ਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰ ਹੈ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
1: ਪੁਰਖਾ ਨਾਹੀ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ
0: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕਉ ਦੇ
1: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ
0: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
1: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
1: ਪਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
0: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
1: ਚਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਰਵਨ
0: ਨਿਰਗੁਣ ਅਵਸਰ ਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਿਤ ਬਾਬਾ ਬਨਾਏ ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
1: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
0: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
0: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
1: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
0: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵੈ
1: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
0: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
1: ਅਨਕ ਉਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਅਵਖ ਦਲਾਏ
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗੈ ਪਰਵਾਨ
1: ਮਨ ਪ੍ਰਬੋਧੋ ਹਰ ਕੈ ਨਾਏ ਦੈ ਦਸਤਾਵਤ ਆਵੈ ਠਾਏ
0: ਤਾਕੋ ਬਿਗਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
1: ਕਲ ਤਾਤੀ ਠੰਡਾ ਹਰਨਾਓ ਸਿਮਰ ਸਿਮਰ ਸਦਾ ਸੁਖ ਪਾਓ
0: ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
1: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
0: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
1: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
0: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
1: ਅਨਕ ਪਾਵਨ ਛੂਟਨ ਹਾਰੇ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ ਤੇ ਚੁਟਕਲੇ ਸੁਣ ਸੁਣਾਉਣ ਦਾ ਸਮਾਂ ਹੋ ਚੁੱਕਾ। ਸਾਡੇ ਨਾਲ ਬੱਚੇ ਆ ਚੁੱਕੇ ਨੇ ਤੇ ਆਓ ਫਿਰ ਆਪਾਂ ਬੱਚਿਆਂ ਦੇ ਕੋਲੋਂ ਸੁਣਦੇ ਹਾਂ ਚੁਟਕਲੇ ਤੇ ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ ਤੇ ਤੁਸੀਂ ਵੀ ਜ਼ਰੂਰ ਹੱਸਿਓ ਕਿਉਂਕਿ ਇਹ ਸਮਾਂ ਸਾਡਾ ਹੱਸਣ ਹਸਾਉਣ ਦੇ ਲਈ ਤੇ ਸਭ ਤੋਂ ਪਹਿਲਾਂ ਸਾਡੇ ਨਾਲ ਆਏ ਸੀ ਮੰਨਤ ਤੇ ਫਤਿਹ ਤੇ ਉਸ ਤੋਂ ਬਾਅਦ ਫਿਰ ਅਰਨਬ ਤੁਸੀਂ ਰੈਡੀ ਰਹੋ। ਸਤਿ ਸ੍ਰੀ ਅਕਾਲ ਮੰਨਤ ਫਤਿਹ ਤੁਸੀਂ ਆਉਂਦੇ ਰਹੋ ਕੀ ਹਾਲ ਆ? ਸਤਿ ਸ੍ਰੀ ਅਕਾਲ ਮੰਨਤ ਜੀ ਕੀ ਹਾਲ ਨੇ? ਅਸੀਂ ਠੀਕ ਹਾਂ। ਕਿੱਦਾਂ ਰਿਹਾ ਸਕੂਲ ਫਿਰ?
1: ਬਹੁਤ ਵਧੀਆ।
0: ਓਏ ਹੋਏ ਹੋਏ ਹੋਏ ਇੰਨਾ ਵਧੀਆ ਕੀ ਹੋ ਗਿਆ?
1: ਐਕਚੁਅਲੀ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੈਨੂੰ ਵੋਕੈਬੂਲਰੀ ਨਹੀਂ ਕਰਨ ਦੀ ਲੋੜ ਕਿਉਂਕਿ ਪਤਾ ਨਹੀਂ ਕਿਹੜੀ ਗ੍ਰੇਡ ਨੂੰ ਚਾਹੀਦਾ ਪਰ ਕਿਸੇ ਗ੍ਰੇਡ ਨੂੰ ਚਾਹੀਦਾ ਉਹਨਾਂ ਦੀ ਪ੍ਰੋਜੈਕਟ ਦੇ ਲਈ ਜਿਹੜੀ ਹੁੰਦੀਆਂ ਦੁੱਧ ਦੇ ਕੈਨੀਆਂ ਦੇ ਢੱਕਣ ਹੁੰਦੇ ਆ ਨਾ
0: ਦੁੱਧ ਦੀ
1: ਚਾਹੀਦੀਆਂ ਨੇ।
0: ਉਹ ਕਰਨ
1: ਮੈਂ ਦੋ ਲੈ ਕੇ ਚੱਲੀ ਆ ਅੱਜ ਜਾਂ ਕੱਲ ਨੂੰ ਨਹੀਂ ਮੈਨੂੰ ਵੋਕੈਬੂਲਰੀ ਕਰਨ ਦੀ ਲੋੜ ਕਿਉਂਕਿ ਟੀਚਰ ਨੇ ਕਿਹਾ ਸੀ ਜੇ ਲੈ ਕੇ ਆਉਂਗੇ ਤਾਂ ਫਿਰ ਨਹੀਂ ਲੋੜ।
0: ਅੱਛਾ ਅੱਛਾ ਅੱਛਾ ਤੇ ਇੱਕੋ ਸਾਈ ਇੰਨਾ ਕੁਛ ਬੋਲਤਾ ਕੁੜੀਏ ਤੈਨੂੰ ਸਾਹ ਨਹੀਂ ਚੜਦਾ?
1: ਨਹੀਂ।
0: ਹਾਂ ਤੇ ਨਾਲੇ ਫਤਿਹ ਕੋਲੋਂ ਨਾ ਅੱਜ ਫਾਈਨ ਹੋ ਜਾਣਾ ਤੈਨੂੰ। ਫਾਈਨ ਹੋ ਜਾਣਾ ਕੋਈ ਤੈਨੂੰ ਪਤਾ ਨਹੀਂ ਲੱਗਾ ਵੀ ਮੈਂ ਇਕੱਲਾ ਮਾ ਕੇ ਮੇਰੇ ਨਾਲ ਵੀ ਹੈਗਾ ਭਲਾ ਕੋਈ ਹੈ ਨਾ।
2: ਸਤਿ ਸ੍ਰੀ ਅਕਾਲ।
0: ਹਾਂ ਕਿਉਂਕਿ ਤੂੰ ਸਤਿ ਸ੍ਰੀ ਅਕਾਲ ਵੀ ਨਹੀਂ ਕੀਤੀ।
2: ਇੱਕ ਡੇਢ ਮਿੰਟ ਲੇਟ ਨੂੰ ਤਾਂ ਲੇਟ ਨਾ ਕਿਹਾ ਕਰੋ। ਕਚੋਰੀ ਲੱਖ ਦੀ ਵੀ ਹੋਣੀ ਤੇ ਕੱਖ ਦੀ ਵੀ ਹੋਣੀ
0: ਹੈ। ਮੰਨਤ ਤੂੰ ਕਿਦਾ ਐਡਾ ਇੰਨੇ ਕਿੱਦਾਂ ਤੂੰ ਚੀਜ਼ਾਂ ਫੜ ਲੈਣੀ ਹੈ?
2: ਇਹਨੂੰ ਸਮਝ ਬਹੁਤ ਆ।
0: ਹੈ
1: ਪਤਾ ਨਹੀਂ
0: ਇਹ ਕੁੜੀ ਦੀ ਸਿਕਸ ਸੈਂਸ ਕੰਮ ਕਰਦੀ ਹੈ। ਇਹ ਸਾਰੀਆਂ ਚੀਜ਼ਾਂ ਫੜ ਲੈਂਦੀ ਤੇ
2: ਯੇ ਜਿਹਦੇ ਕਿਤੇ ਸਮਾਰਟ ਆ।
0: ਹਾਂ ਦੁੱਧ ਵਾਲੀਆਂ ਕਿੰਨੀਆਂ ਹੋਰ ਚਾਹੀਦੀਆਂ ਹੋਣਗੀਆਂ ਤੇ ਦੱਸੀ ਸਾਡੇ ਕੋਲ ਵੀ ਆਈਆਂ ਹੈ
2: ਪਲਾਸਟਿਕ ਵਾਲੀਆਂ।
1: ਹਾਂ
0: ਠੀਕ ਹੈ
1: ਫਿਰ ਜੇ ਜ਼ਿਆਦਾ ਹੋ ਗਈਆਂ ਤਾਂ ਫਿਰ ਮੈਨੂੰ ਮੇਰੇ ਹਿਸਾਬ ਨਾਲ ਬਾਕੀ ਮਹੀਨੇ ਲਈ ਵੀ ਕਰਨ ਦੀ ਲੋੜ।
0: ਚੱਲ ਕੋਈ ਨਹੀਂ ਫਿਰ ਮੈਡਮ ਨੂੰ ਕਹਿਓ ਵੀ ਉਹਦੇ 'ਚ ਫੁੱਲ ਲਾ ਲੂਗੀ। ਮਨੀ ਮਨੀ ਪਲਾਂਟ ਲਾ ਲੂਗੀ ਮਨੀ ਪਲਾਂਟ।
1: ਠੀਕ ਹੈ
0: ਕੀ ਸੁਣਾਓਗੇ ਫਿਰ?
1: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ ਜੋਕ ਕਿਹੜਾ ਕਿਹੜਾ?
1: ਇੱਕ ਵਾਰ ਪੱਪੂ ਦੁੱਧ ਪਾਣੀ ਦੀ ਕੈਨੀ ਲੈ ਪਾਣੀ ਦੀ ਲੈਣੀ ਆਉਂਦਾ ਵਾਰ ਟੈਂਕੀ ਤੇ ਕਹਿੰਦਾ ਭਾਈ ਆਹ 5000 ਲੀਟਰ ਦੀ ਕਾਲੇ ਵਾਲੀ ਕਿੰਨੇ ਦੀ ਆ? ਤੇ ਭਾਈ ਕਹਿੰਦਾ ਇਹ 3000 ਦੀ ਆ। ਪੱਪੂ ਤਾਂ ਫਿਰ ਉਹ ਜਿਹੜੀ ਉਹ ਉਧਰ ਪਤਲੀ ਜਿਹੀ ਆ ਉਹ ਕਿੰਨੇ ਦੀ ਆ? ਭਾਈ ਉਹ ਭਰਾਵਾ ਬੱਸ ਕਰ ਇਹ ਤਾਂ ਮੇਰੀ ਪਤਨੀ ਆ ਮਾਫ ਕਰ ਮੈਨੂੰ।
0: ਲੱਗ ਜਾਂਦਾ ਭੁਲੇਖਾ ਦੱਸ ਫਿਰ ਕਿਆ
2: ਕਹਿੰਦਾ ਉਹ ਕਿਸੇ ਦਾ ਵਿਆਹ ਨਹੀਂ ਸੀ ਹੁੰਦਾ ਉਹਨਾਂ ਤੇ ਉਹ ਅੱਗੇ ਕਹਿੰਦਾ ਮੇਰੇ ਘਰ ਨਹੀਂ ਉਹ ਤਾਂ ਕਹਿੰਦਾ ਭਾਵਾਂ ਕੂਲਰ ਤੇ ਚੁੰਨੀ ਪਾ ਦਿਓ ਕੋਈ ਠੰਡੀ ਬਾ ਦਾ ਬੋਲਾ ਤਾਂ ਆਵੇ। ਮੈਂ ਤਾਂ ਉਹ ਨਹੀਂ ਕਹਿੰਦਾ ਘਰ ਵਾਲੀ ਸਮਝ ਕੇ ਉਮਰ ਕੱਢ ਦੂੰ।
0: ਥੈਂਕ ਯੂ ਮਨਨ।
1: ਥੈਂਕ ਯੂ ਫਤਿਹ ਨਾਲ ਵੀ ਗੱਲ ਕਰ ਲਓ।
0: ਹਾਂਜੀ ਫਤਿਹ ਨਾਲ ਵੀ ਕਰਾ ਦੋ। ਸਤਿ
1: ਸ੍ਰੀ ਅਕਾਲ ਅੰਕਲ ਜੀ ਨਾਲੇ
2: ਮਾਮਾ ਜੀ। ਮੈਂ ਕਿਹਾ ਉਲਝਿਆ ਜਿਹਾ ਲੱਗਦਾ ਅੱਜ ਫਤਿਹ ਸਵੇਰੇ ਸਵੇਰੇ
0: ਕਾਕਾ ਪਤਾ ਲੱਗੂਗਾ ਜਿੱਦਣ ਮੈਚ ਹੋਇਆ।
1: ਦੇਖਿਓ ਸੀ ਜਿੱਤਣਾ।
0: ਚੱਲ ਠੀਕ ਹੈ ਵੇਖੀ ਅਸੀਂ ਤੁਹਾਨੂੰ ਨਾ ਅਸੀਂ ਤੁਹਾਨੂੰ 50 ਰਨਾਂ ਨਾਲ ਹਰਾਉਣਾ
2: ਰਨ ਸਕੋਰਰ ਵੀ ਸਾਡਾ 99 ਦਾ 199 ਲਿਖਾਂਗੇ
1: ਜਿਹੜਾ ਬੰਦਾ ਜਿੱਤਾ ਜਿੱਤਿਆ ਉਹਦੀ ਸਾਰੀ ਟੀਮ ਨੂੰ ਗੋਲਡ ਮੈਡਲ ਸੱਤੇ ਨੂੰ ਲੈ ਕੇ ਦੇਣੇ ਮੇਰੇ
0: ਆਹਾਂ ਤੇ ਜੇ ਆਪਾਂ ਜਿੱਤ ਗਏ ਤੇ
2: ਛਿੱਕਾ ਪੈਂਦਾ
0: ਦੇਖੀਆ
2: 14 ਓਵਰਾਂ ਚ ਮੈਚ ਖਤਮ
0: ਇਹਨੂੰ ਪਤਾ ਨੀ ਬਨੀ ਵੀਰੇ ਦੀ ਬਾਲ ਪਤਾ ਕਿੰਨੀ ਫਾਸਟ ਆ
1: ਸਪੀਡ
0: ਤੇ ਬਾਲ ਆਉਂਦੀ
2: 420 ਤੇ ਨੀ
0: ਆਹੋ ਵੇਖੀ ਕਿੱਦਾਂ ਜਦੋਂ ਵੱਜੇ ਨਾ ਤੈਨੂੰ ਉਹ ਵਾਲੇ ਕੀ ਹੁੰਦੇ ਆ ਲੱਤਾਂ ਚ ਕੀ ਹੁੰਦੇ ਆ ਹੈ
2: ਡਾਈਪਰ ਨਹੀਂ ਪੈਡ
0: ਪਤਾ ਪਿਛਲਾ ਇੱਕ ਮੈਚ ਆਪਾਂ ਖੇਡੇ ਹਾਂ ਤੇ ਉਹਨੇ ਜਿਹੜਾ ਉਹ ਗੋਡਿਆਂ ਤੇ ਬੰਨਦੇ ਆ
2: ਉਹ ਵੀ ਖੰਡਾਤਾ ਸੀ
0: ਉਹ ਤੋੜਤਾ ਸੀ
2: ਚੱਪੜੀ ਤੇ ਫੋਕਸ ਕਰਦਾ
0: ਆਹੋ ਐਡੀ ਤੇਜ਼ ਬਾਲ ਆਈ ਸੀ
1: ਉਹ ਲੱਗੂਗਾ ਕਿਵੇਂ ਉੱਤੇ ਜੇ ਅਸੀਂ ਬਾਲ ਮਾਰਤੀ ਜ਼ੋਰ ਦੀ
0: ਉਹ ਤਾਂ ਵੱਜਣ ਨਹੀਂ ਨਾ ਦਿੰਦਾ ਉਹ ਓਨੇ ਚਿਰ ਚ ਤੇ ਹਲੇ ਬੰਦਾ ਬੈਟ ਸਿੱਧਾ ਹੀ ਕਰ ਰਿਹਾ ਹੁੰਦਾ ਤੇ ਉਹ ਸਿੱਧੀ ਵਿਕਟ ਪੁੱਟੀ ਜਾਂਦੀ ਹੈ
2: ਰਬੜ ਦੀ ਬਾਲ ਨਾਲ ਖੇਡਣਾ ਪੈਣਾ ਆਪਾਂ ਨੂੰ
0: ਹਾਂ ਇਹ ਠੀਕ ਆ ਟੈਨਿਸ ਦੀ ਬਾਲ ਨਾਲ ਖੇਡ ਲਾਂਗੇ ਵੀਰ ਚੱਲ ਵੇਖੀ ਚੱਲ ਵੇਖੀ ਜਾਊਗੀ
2: ਲੈਦਰ ਦਾ ਪਰਸ ਹੀ ਗੋਲ ਕਰਕੇ ਉੱਤੇ ਦੀ ਖਤੂਰੀ ਬਣਾ ਲੈਣੇ ਆ
0: ਚੱਲ ਵੇਖੀ ਜਾਊਗੀ ਫਿਰ
1: ਲੈਦਰ ਦੀ ਬਾਲ ਯੂਜ਼ ਕਰਨੀ
0: ਚੱਲ ਠੀਕ
1: ਵਕਤ ਤੇ
0: ਜਿਹੜੀ ਪਿੱਛੋਂ ਦੀ ਆ ਕੇ ਵਿਕਟ ਨੂੰ ਵੱਜ ਜਾਂਦੀ ਆ ਪਹਿਲਾਂ ਉਹ ਪਛਾਣ ਚੱਲ ਜਾਂਦੀ ਆ ਫਿਰ ਉਹ ਗਾਂ ਨੂੰ ਟਰਨ ਨੂੰ ਕਹਿੰਦੀ
2: ਆ ਆਖਣਾ ਜੇ ਮੂਰੇ ਤੇਰਾ ਕਮਾਲ ਹੈ
1: ਉਹ ਵਿਕਟ ਨਿੱਗੀ ਜੇ ਆਈ ਉਹ ਵਿਕਟ ਨਿੱਗੀ ਸਿੱਧੀ ਜਾਣੀ ਪੈਣੀ ਆ
0: ਪਿੰਡ ਮੈਚ ਹੋਇਆ ਮੈਂ 7 ਛੱਕੇ ਮਾਰੇ ਇੱਕ ਓਵਰ ਚ
2: ਇੱਕ ਨੋਵਲ ਸੀ ਮੈਂ ਪੈਰ ਸੀ ਨਾ ਉਦੋਂ ਇੱਕ ਨੋਵਲ ਦੇਤੀ ਸੀ ਮੈਂ
0: ਇੱਕ ਨੋਵਲ ਹੀ ਵੇਖਿਆ ਇਹਨੂੰ ਇਹ ਵੀ ਨੀ ਪਤਾ ਇਹਨੂੰ ਇਹ ਵੀ ਨੀ ਪਤਾ ਵੇਖਿਆ
1: ਨੋਵਲ ਉਹ ਹੁੰਦੀ ਆ ਜੇ ਤੇ ਕ੍ਰੀਸ ਨੂੰ ਉੱਪਰ ਦੀ ਚਲੀ ਗਈ ਬਾਲ ਤੇ ਹੋਰ ਵੀ ਹੁੰਦੀ ਹੈ ਨੋਵਲ ਕਿਉਂਕਿ ਫਿਰ ਬੈਟ
0: ਇਹਨੂੰ ਕੀ ਪਤਾ ਫਿਰ ਕ੍ਰਿਕਟ ਦਾ ਫਿਰ ਵੇਖਿਆ ਤਾਂ ਨਹੀਂ
2: ਇੰਡੀਆ ਦਾ ਇੰਡੀਆ ਨਾ ਸੀਗਾ ਪਰ ਉਹ ਵੈਸਟ ਵਾਲੇ ਸੀਗੇ
0: ਹੋਰ ਕੀ
2: ਵੈਸਟ ਇੰਡੀਜ਼
0: ਇੰਡੀਆ ਨੇ ਪਤਾ ਕਿਹੜਾ ਤੂੰ ਕੱਢਿਆ ਈ ਬਾਬਾ
1: ਵੀਰ
0: ਕੁੜੀ
1: ਬਿਨਾ ਕਦੇ ਨੀ ਬਿਮਾਰ ਹੁੰਦੀ ਫਿਰ ਵੀ ਗੋਲੀ ਖਾਂਦੀ ਆ
0: ਅੱਛਾ ਇਹ ਕੁੜੀ ਕਦੇ ਨੀ ਬਿਮਾਰ ਹੁੰਦੀ ਫਿਰ ਵੀ ਗੋਲੀ ਖਾਂਦੀ ਆ
2: ਗੋਲੀਆਂ ਦਿੰਦੀ ਆ
0: ਹੈਂ ਮਤਲਬ ਇਹ ਕੀ ਗੋਲੀ ਗੋਲੀ ਬੁੱਝਣੀ ਆ ਕਿ ਕੁੜੀ ਬੁੱਝਣੀ ਆ ਨਹੀਂ ਕੁੜੀ ਬੁੱਝਣੀ ਕਿ ਗੋਲੀ ਬੁੱਝਣੀ ਪਹਿਲਾਂ ਦੱਸੋ ਨਹੀਂ ਆਪਾਂ ਕੀ ਦੱਸਣਾ ਵੀ ਕਿਹੜੀ ਗੋਲੀ ਖਾਂਦੀ ਆ ਕਿਹੜੀ ਗੋਲੀ ਖਾਂਦੀ ਇਹ ਦੱਸਣਾ ਕਿ ਕਿਹੜੀ ਕੁੜੀ ਗੋਲੀ ਖਾਂਦੀ ਇਹ ਦੱਸਣਾ ਉਹ ਭਰਾ ਤੈਨੂੰ ਤਾਂ ਸਾਡੀ ਸਮਝ ਨੀ ਲੱਗਣ ਦੀ
1: ਮੈਨੂੰ ਪਤਾ ਲੱਗਿਆ ਪਰ ਮੈਂ ਨਹੀਂ
0: ਤੇ ਤੂੰ ਦੱਸ ਵੀ ਬੁੱਝਣਾ ਕੀ ਆ ਕੁੜੀ ਬੁੱਝਣੀ ਕਿ ਗੋਲੀ ਬੁੱਝਣੀ ਆ
1: ਕੁੜੀ
0: ਕਿਹੜੀ ਕੁੜੀ ਆ ਤੇ ਇਹ ਤੇ ਸੌਖਾ ਹੀ ਆ ਕੈਂਡਲ ਬੰਦੂਕ ਤੇ ਬੰਦੂਕ ਦੀ ਗੋਲੀ
1: ਚੱਲ
0: ਠੀਕ ਹੈ ਫਿਰ ਆਪਾਂ ਬੁਝਾਰਤਾਂ ਦਾ ਹੀ ਮੈਚ ਪਾ ਲਾਂਗੇ ਆਪਾਂ ਵੀਰ ਕੋਈ ਗੱਲ ਨੀ ਠੀਕ
2: ਹੈ ਦੂਜੀ ਗੱਲ
0: ਥੈਂਕ ਯੂ ਬਾਏ ਬਾਏ ਬਾਏ ਬਾਏ ਬਾਏ ਨੈਕਸਟ ਸਾਡੇ ਨਾਲ ਅਰਨਵ ਸਤਿ ਸ਼੍ਰੀ ਅਕਾਲ ਅਰਨਵ ਉਸ ਤੋਂ ਬਾਅਦ ਯੁਵਰਾਜ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਅਰਨਵ ਜੀ
3: ਹੈਲੋ ਅੰਕਲ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
2: ਜੀ ਅਰਨਵ ਕੀ ਹਾਲ ਚਾਲ
3: ਵਧੀਆ ਤੁਹਾਡਾ ਕੀ ਹਾਲ ਆ
0: ਅਸੀਂ ਬਹੁਤ ਵਧੀਆ ਆ ਵੇਲਾ ਸਾਡੇ ਨਾਲ ਮੈਚ ਪਾ ਕੇ ਬੈਠਾ ਮੁੰਡਾ ਮੈਂ
3: ਵੀ ਤੁਹਾਡੇ ਨਾਲ ਮੈਚ ਪਾਇਆ
2: ਗੋਲੀਆਂ ਚੱਲਦੀਆਂ ਦੇਖੀਆਂ ਪਰ ਉਹ ਤਾਂ ਕ੍ਰਿਕਟ ਚ ਚਲਾਈ ਜਾਂਦਾ
0: ਅੱਛਾ ਤੁਸੀਂ ਵੀ ਉਧਰ ਹੀ ਜੇ ਫਿਰ
2: ਬੜੀ
0: ਫਾਸਟ ਕਰਾਉਂਦਾ ਮੁੰਡਾ ਕੀ ਸੁਣਾਓ ਕਰਨ
3: ਅੱਜ ਅੱਜ ਲਾਂਗੇ ਇੱਕ ਚੁਟਕਲਾ
0: ਹਾਂਜੀ
3: ਪੱਪੂ ਦੀ ਘਰ ਵਾਲੀ ਕਹਿੰਦੀ ਪੱਪੂ ਨੂੰ ਕਿ ਤੁਸੀਂ ਮੈਨੂੰ ਪਿਆਰ ਨੀ ਕਰਦੇ ਪੱਪੂ ਕਹਿੰਦਾ ਚੋਣਾਂ ਤੋਂ ਪਹਿਲਾਂ ਪ੍ਰਚਾਰ ਹੁੰਦਾ ਹੈ ਪਰ ਹੁਣ ਨਹੀਂ
2: ਬਿਕਾ ਹੁਆ ਮਾਲ ਵਾਪਸ ਨਹੀਂ ਹੋਗਾ
0: ਚੋਣਾਂ ਤੋਂ ਪਹਿਲਾਂ ਪ੍ਰਚਾਰ ਹੁੰਦਾ ਹੁਣ ਨਹੀਂ ਹੈ ਥੈਂਕ ਯੂ
2: ਮੇਰੇ ਡੈਮੋ ਹੋਰ ਤਰ੍ਹਾਂ ਦੀ ਹੁੰਦੀ
0: ਥੈਂਕ ਯੂ ਫਿਰ ਆਵਾਂਗੇ ਆਪਾਂ ਕਿਹੜਾ ਤੁਹਾਡਾ ਲੈਵਰਟਨ ਕ੍ਰਿਕਟ ਕਲੱਬ
3: ਮੇਨ ਤੇ ਵਿੰਦਮ ਮਿਲੀ ਹੈ ਪਰ ਲੈਵਰਟਨ ਲਈ ਮੈਚ ਹੀ ਸੀ ਖੇਡਦੇ
0: ਆਹਾਂ ਓਕੇ ਓਕੇ ਹਾਂਜੀ ਕਿਹੜਾ ਤੁਹਾਡਾ ਅੰਡਰ 13 ਕਿ ਅੰਡਰ 12
3: ਅੰਡਰ 13
0: ਓਕੇ ਓਕੇ ਗੁੱਡ ਗੁੱਡ ਗੁੱਡ ਗੁੱਡ ਚਲ ਮੈਂ ਫਿਰ ਵੇਖੂੰਗਾ ਮੈਚ ਤੁਹਾਡਾ
3: ਠੀਕ ਹੈ
0: ਠੀਕ ਹੈ ਕਿਹਦੇ ਨਾਲ ਅੱਜ ਤੁਹਾਡਾ ਮੁਰੂਬਿੰਦ
3: ਅੱਜ ਹੋਗਾ ਮੈਲਟਨ
0: ਹੈ
3: ਮੈਲਟਨ
0: ਮੈਲਟਨ ਨਾਲ
3: ਹਾਂਜੀ
0: ਓਕੇ ਓਕੇ ਚਲੋ ਠੀਕ ਹੈ ਫਿਰ ਮਿਲਦੇ ਆ
3: ਓਕੇ
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਅਰਨਵ ਜੀ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਯੁਵਰਾਜ ਸਤਿ ਸ਼੍ਰੀ ਅਕਾਲ ਯੁਵਰਾਜ ਉਸ ਤੋਂ ਬਾਅਦ ਫਿਰ ਸ਼੍ਰੇਆ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਯੁਵਰਾਜ ਜੀ
1: ਬਹਾਨਾ ਯਾਰ ਨਹੀਂ ਕਿਉਂਕਿ
0: ਅੱਛਾ
2: ਅੱਛਾ ਅੱਛਾ ਕ੍ਰਿਕਟ ਦਾ ਸੀਜ਼ਨ ਸ਼ੁਰੂ ਹੋਇਆ ਯਾਰ, ਹਰ ਕੋਈ ਕ੍ਰਿਕਟ ਦੀਆਂ ਗੱਲਾਂ ਹੈ।
0: ਸਾਰੇ ਕ੍ਰਿਕਟ ਖੇਡੀ ਜਾਂਦੇ ਤੁਸੀਂ?
2: ਉਧਰ ਇੰਡੀਆ ਵਾਲੇ ਵੈਸਟ ਇੰਡੀਜ਼ ਨਾਲ ਪਿੱਚਾ ਪਾਈ ਬੈਠੇ
0: ਇੰਨੇ ਮੈਚ ਯਾਰ, ਤੁਹਾਡਾ ਕਿੱਥੇ ਹੈ ਮੈਚ ਅੱਜ?
1: ਮੇਰਾ ਅੱਜ ਨਹੀਂ ਹੈਗਾ, ਮੇਰੇ ਮੈਚ ਫਰਾਈਡੇ ਤੇ ਸੈਟਰਡੇ ਹੁੰਦੇ ਆ, ਤੇ ਕਿਉਂਕਿ ਮੈਂ ਅੰਡਰ 11 ਖੇਡਦਾ, ਮੇਰੇ ਮੈਚ ਨੈਕਸਟ ਵੀਕ ਤੋਂ ਸ਼ੁਰੂ ਹੋਣਗੇ।
0: ਅੱਛਾ ਅੱਛਾ ਅੱਛਾ, ਤੇ ਤੁਸੀਂ ਕਿਹੜੀ ਟੀਮ ਵੱਲੋਂ ਖੇਡਦੇ ਹੋ?
1: ਚੁਗਲੀਨਾ ਕ੍ਰਿਕਟ ਕਲੱਬ।
0: ਓਕੇ ਓਕੇ ਓਕੇ।
2: ਅੱਛਾ, ਤੇ ਮੈਗਪਾਈ ਆਉਂਦੇ ਆ ਮੈਚ ਦੇਖਣ?
1: ਹਾਂਜੀ, ਕਿਉਂਕਿ ਜਿੱਥੇ ਆਪਾਂ ਟ੍ਰੇਨ ਕਰਦੇ ਆ ਉੱਥੇ ਇੱਕ ਮੈਗਪਾਈ ਦਾ ਵੀ ਨੈਸਟ ਆ, ਇਸ ਲਈ ਇੱਕ ਵਾਰੀ ਆਪਾਂ ਓਵਲ ਦੇ ਅਰਾਊਂਡ ਇੱਕ ਰਾਊਂਡ ਲੈ ਰਹੇ ਸੀਗੇ, ਤੇ ਫਿਰ ਉਦੋਂ ਮੈਗਪਾਈ ਆ ਗਈ, ਤੇ ਫਿਰ ਆਪਾਂ ਸਾਰੇ ਗਰਾਊਂਡ ਤੇ ਲਾਈਕ ਲੇਟ ਗਏ, ਫਿਰ ਉਹ ਤੁਹਾਨੂੰ ਮੈਗਪਾਈ ਕੁਛ ਕਹਿੰਦੀ ਨੀ।
2: ਅੱਛਾ, ਮਿਹਨਤ ਸੀ ਕਿਤੇ ਹੈਲਮਟ ਦੇ ਉੱਤੇ ਉਹ ਸਪਰਿੰਗਾਂ ਵਾਲੇ ਸਿੰਘ ਜੇ ਲਵਾਉਣੇ ਪੈਂਦੇ।
0: ਕੀ ਸੁਣਾਓਗੇ ਫਿਰ ਅੱਜ?
1: ਇੱਕ ਚੁਟਕਲਾ।
0: ਹਾਂਜੀ।
1: ਇੱਕ ਵਾਰੀ ਪਤਨੀ ਕਹਿੰਦੀ ਵੀ ਮੈਂ ਤੁਹਾਡੇ ਬਰਥਡੇ ਲਈ ਬਹੁਤ ਵਧੀਆ ਕੱਪੜੇ ਲੈ ਕੇ ਆਈ ਹਾਂ, ਤੇ ਫਿਰ ਉਹ ਪਤੀ ਕਹਿੰਦਾ ਹੈ ਇੰਨੇ ਵਧੀਆ ਕੱਪੜੇ ਆ, ਮੈਨੂੰ ਵੀ ਤਾਂ ਦਿਖਾ। ਤੇ ਫਿਰ ਪਤਨੀ ਕਹਿੰਦੀ ਹਾਂਜੀ ਦੋ ਮੈਂ ਹੁਣੇ ਪਾ ਕੇ ਆਂਦੀ।
2: ਸਮਾਂ ਵੀ ਤਾਂ ਦਓ ਨਾ। ਸਹੀ ਆ।
0: ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਵੇ ਤੁਹਾਡਾ ਯੁਵਰਾਜ ਜੀ। ਤੇ ਨੈਕਸਟ ਸਾਡੇ ਨਾਲ ਕੌਣ ਹੈ, ਕਿਹਨੂੰ ਕਿਹਾ ਸੀ ਭਲਾ ਆਪਾਂ ਹੈ ਸਾਥੀ?
2: ਮਬਲਹਿਲ ਤੁਹਾਡੇ ਕੋਲ
0: ਕਿੱਥੇ ਭਲਾ
2: ਤੁਸੀਂ? ਵੂਲਵਰਥ ਗਏ ਸੀ ਕੱਲ?
0: ਹਾਂ, ਬਨਾਨੇ ਲੈਣ ਗਏ। ਬਨਾਨੇ ਲੈਣ ਡਿਆ ਸੀ?
2: ਇੱਕ ਤਾਂ ਜਿਹੜੇ ਫ੍ਰੀ ਵਾਲੇ ਬਨਾਨੇ ਹੁੰਦੇ ਆ ਬੱਚੇ ਵੈਸੇ ਚੱਕ ਸਕਦੇ ਆ, ਇੱਕ ਤਾਂ ਉਹ ਵਾਲੇ ਹੁੰਦੇ ਆ।
0: ਹਾਂ ਹਾਂਜੀ, ਉਹ ਤੁਸੀਂ ਖਾਂਦੇ ਹੁੰਦੇ ਹੋ?
1: ਹਾਂਜੀ,
0: ਵਨ ਖਾਂਦੇ ਹੋ? ਓ ਵਾਹ,
2: ਮੈਂ ਕਿਤੇ ਮੁੱਲ ਲੈ ਕੇ ਖਾਣ ਦਾ ਆਪਣੇ ਮਜ਼ਾ, ਕਿਉਂਕਿ ਪਾਪਾ ਦੇ ਪੈਸੇ ਹੁੰਦੇ ਆ।
0: ਐਪਲ ਵੀ ਖਾਂਦੇ ਹੋ?
1: ਹਾਂਜੀ।
0: ਐਪਲ ਕਿੰਨੇ ਖਾਂਦੇ ਹੋ? ਸਾਰੇ ਖਾ ਜਾਂਦੇ ਹੋ? ਸਾਰਾ ਹੀ
2: ਵਿੱਚ ਕਾਲੇ ਜੇ ਬੀਜ ਛੱਡ ਕੇ?
0: ਓਏ ਹੋਏ ਹੋਏ ਹੋਏ, ਇਹ ਤਾਂ ਵਾਕਈ ਵੱਡਾ ਹੋ ਗਿਆ ਮੁੰਡਾ। ਮੈਂ ਵੇਖਿਆ ਸੀ ਜੂੜਾ ਵੀ ਵੱਡਾ ਹੋ ਗਿਆ ਇਹਦਾ।
1: ਅੱਛਾ,
0: ਤੁਸੀਂ ਵੀ ਕ੍ਰਿਕਟ ਪਲੇ ਕਰਨਾ ਵਾ?
2: ਓਹੋ,
0: ਤੁਸੀਂ ਫਤਿਹਵੀਰ ਜੀ ਦੀ ਟੀਮ ਚ ਹੋਣਾ ਕਿ ਸਾਡੀ ਟੀਮ ਚ ਹੋਣਾ? ਤੁਸੀਂ ਫਿਰ ਕੀ ਕਰੋਗੇ, ਬੋਲਿੰਗ ਕਰੋਗੇ ਕਿ ਬੈਟਿੰਗ ਕਰੋਗੇ?
1: ਬੈਟਿੰਗ।
0: ਵਾਹ, ਫਿਰ ਤੇ ਸਾਡੇ ਕੋਲ ਬੈਟਿੰਗ ਬੜੀ ਹੋ ਗਈ, ਤੇ ਫਿਰ ਛੱਕੇ ਬੜੇ ਵੱਜਣੇ ਫਿਰ।
1: ਹਾਂਜੀ।
0: 6-4, 6-4
1: ਭਾਵੇਂ
2: ਇੰਨੇ ਸਾਰੇ,
0: ਪਰ ਬੋਲ ਨਹੀਂ ਗਵਾਉਣੀ, ਏਡੀ ਜ਼ੋਰ ਦੀ ਨਾ ਮਾਰਿਓ ਸ਼ਾਟ,
2: ਨਹੀਂ ਆਪਾਂ ਬੋਲ ਬਾਲਟੀ ਜੀ ਚੱਕ ਲਿਆਵਾਂਗੇ।
0: ਜ਼ਿਆਦਾ ਬੋਲਾਂ ਲਿਆਵਾਂਗੇ?
2: ਹਾਂ, ਉਹ 'ਚ 20 ਹੁੰਦੀਆਂ ਮੈਨੂੰ ਲੱਗਦਾ।
0: ਬਸ ਠੀਕ ਆ ਫਿਰ, ਤੁਹਾਨੂੰ ਤੁਹਾਨੂੰ
2: ਕਿ ਚੰਦਰਾ ਗੁਆਂਢ ਨਾ ਹੋਵੇ, ਕਈ ਵਾਰ ਗੁਆਂਢੀ ਮੋੜਦੇ ਨਹੀਂ ਨਾ।
0: ਠੀਕ ਆ, ਤੁਹਾਨੂੰ 3 ਬੋਲ ਮਿਲਣੀਆਂ ਅਤੇ 3 ਨਹੀਂ ਗਵਾ ਦੇਣੀਆਂ। ਠੀਕ ਆ, ਚਲੋ ਕੀ ਸੁਣਾਓਗੇ ਫਿਰ? ਓਕੇ।
1: ਪੁੱਛਣਾ ਸੀ।
0: ਹਾਂਜੀ ਸ਼੍ਰੇਆ,
4: ਗਾਇ ਸਕਨਾ ਕਟਬੁ ਮੇਵੋ ਮੇਵੇ ਕਾਮੁਨ ਜੁਲੀ ਸੇਵਨ ਕੋ ਪਸੰਦ ਜਬ ਆਸਾ ਕੋ ਗਾਡ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਪਾਚ ਕਾਸਾ ਪਾਜ ਕੀ ਫਟੇ।
0: ਵੈਰੀ ਨਾਈਸ ਵੀਰਾ, ਤੁਸੀਂ ਤੇ ਬਹੁਤ ਬੀਬੇ ਹੋ ਯਾਰ।
4: ਹਾਂਜੀ
0: ਓਏ ਬੜੀ, ਤੁਸੀਂ ਤੇ ਪਾਠ ਵੀ ਸਿੱਖ ਲਿਆ। ਥੈਂਕ ਯੂ ਵੀਰ ਜੀ, ਥੈਂਕ ਯੂ। ਮੈਨੂੰ ਨੀਂਦ ਬੜੀ ਆਈ ਸ਼੍ਰੇਆ,
2: ਚਾਹ ਪੀ ਲੈਣੀ।
0: ਹਾਂ ਮੈਨੂੰ ਸੁਸਤੀ ਪਈ ਓ ਕੁੜੀਓ,
4: ਚਾਹ ਪੀ ਕੇ ਆਇਆ।
0: ਓ ਚਾਹ ਚਾਹ ਨੀ ਪੀਤੀ,
2: ਪੀਣੀ ਪੈਣੀ ਹੁਣ।
4: ਕੀ ਪੀਤਾ ਦੇਦ
0: ਹੈਂ?
4: ਕੀ ਪੀਤਾ?
0: ਚਾਹ ਪਾਣੀ ਪੀਤਾ।
2: ਬੈਸਟ ਡ੍ਰਿੰਕ ਇਨ ਦ ਵਰਲਡ
0: ਹੈਂ?
4: ਤੁਸੀਂ ਚਾਹ, ਤੁਸੀਂ ਬਦਾਮ ਖਰੋਟ ਖਾਦਾ?
0: ਨਹੀਂ ਤੁਸੀਂ ਲਿਆਂਦੇ ਨਹੀਂ, ਤੁਸੀਂ ਦਿੱਤੇ ਨਹੀਂ ਸਾਨੂੰ। ਅੱਛਾ ਉਹ ਕਿੰਡਰ ਜਾਂਦਾ ਹੈ, ਓਕੇ ਓਕੇ। ਉੱਥੇ ਬਦਾਮ ਵੇਸਟ ਹੀ ਜਾਂਦੇ ਆ,
2: ਉੱਥੇ ਵਾੜ ਘਟ ਕੇ ਗਾਂ ਜ਼ਿਆਦਾ ਮਿਲਦੀਆਂ ਹੈ।
0: ਕੀ ਸੁਣਾਓਗੇ ਫਿਰ?
4: ਬੋਲੀ
0: ਓਕੇ।
4: ਕਦੀ ਆਇਆ ਕਰੋ, ਕਦੀ ਆਇਆ ਕਰੋ, ਕਦੀ ਆਇਆ ਕਰੋ, ਕਦੀ ਜਾਇਆ ਕਰੋ,
0: ਪੱਤੇ ਤੋੜ ਤੋੜ ਸੀਟੀਆਂ ਵਜਾਇਆ, ਪੱਠੇ ਵੱਢ ਵੱਢ ਸੀ
4: ਬੱਲੇ
2: ਬੱਲੇ ਪੱਠੇ ਲੈਣ ਚੱਲੇ।
0: ਥੈਂਕ ਯੂ, ਥੈਂਕ ਯੂ, ਹੈਵ ਅ ਨਾਈਸ ਡੇ। ਥੈਂਕ ਯੂ, ਥੈਂਕ ਯੂ ਸ਼੍ਰੇਆ, ਥੈਂਕ ਯੂ ਵੀਰਾ। ਅਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ, ਅਤੇ ਉਸ ਤੋਂ ਬਾਅਦ ਫਿਰ ਤਵਨੀਤ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਸੀਸ ਕੌਰ, ਮੈਨੂੰ ਲੱਗਦਾ ਵੀ ਅਸੀਸ ਕੌਰ ਤਾਂ ਹਾਲੇ ਹੋਈ ਨਹੀਂ ਵਿਹਲੀ, ਅਤੇ ਆਪਾਂ ਪਹਿਲਾਂ
2: ਕੋਲ ਪਹੁੰਚ ਗਈ ਹੋਣੀ ਆ।
0: ਹਾਂ ਨਹੀਂ ਥੋੜਾ ਜਿਹਾ ਲੇਟ ਆਉਂਦੀ ਹੁੰਦੀ ਅੱਜ ਕੱਲ੍ਹ। ਆਪਾਂ ਅਨਾਹਤ ਨੂੰ ਲੈ ਲੈਂਦੇ। ਸਤਿ ਸ਼੍ਰੀ ਅਕਾਲ ਅਨਾਹਤ, ਤੁਸੀਂ ਆਉਂਦੇ ਰਹੋ।
4: ਓ ਬਾਈ ਮੈਂ ਬੋਲ ਪਈ,
0: ਬੋਲ ਪਈ, ਲੇਟ ਹੋ ਗਈ, ਲੇਟ ਹੋ ਗਈ।
4: ਆਊਟ ਮੈਂ ਆਪਦੇ ਸ਼ੂਜ਼ ਪਾੜੀ ਸੀ ਤੰਗੂ, ਮੈਨੂੰ ਪ੍ਰੋਪਰਲੀ ਨਹੀਂ ਗੱਲ ਸੁਣੀ, ਫਿਰ ਮੰਮਾ ਨੇ ਦੱਸਤਾ।
0: ਹਾਂ
2: ਤੇ ਅਨਾਉਂਸਮੈਂਟਸ ਹੋ ਰਹੀਆਂ
0: ਹੋ, ਪਰ
2: ਹੁਣ ਤ੍ਰਿਗਣ ਕਿਰਪਾ ਧਿਆਨ ਦੇ,
0: ਪਰ ਇਹ ਤੇ ਥੱਲੇ ਬੂਟ ਥਾਂ ਨੂੰ ਹੋ ਕੇ ਤੇ ਬੂਟ ਬੰਨਣ ਡਹੀ ਤੇ ਆਪਾਂ ਤੇ ਵੇਖਿਆ
4: ਨਹੀਂ। ਪਤਾ ਕੀ, ਮੈਂ ਤਾਂ ਇੱਕ ਹੱਥ ਨਾਲ ਵੀ ਕੋਈ ਕੰਮ ਕਰ ਸਕਦੀ,
0: ਇੱਕ ਹੱਥ ਨਾਲ ਬੂਟ ਪਾ ਸਕਦੀ,
4: ਇੱਕ ਹੱਥ ਨਾਲ ਮੈਂ ਬੂਟ ਪਾ ਰਹੀ ਸੀ, ਮੈਂ ਆਪਦੇ ਕਲੋਜ਼ ਕਰ ਰਹੀ ਸੀ ਤੇ ਇੱਕ ਹੱਥ ਨਾਲ ਮੈਂ ਫੋਨ ਫੜਿਆ ਆ।
2: ਤੇ ਇੱਕ ਹੱਥ ਨਾਲ ਫੀਤੇ ਵੀ ਕਰ ਲੈਣੇ ਹੋ ਕਿ ਨਹੀਂ, ਕੱਸ ਲੈਣੇ ਹੋ ਕਿ ਨਹੀਂ?
0: ਕੱਸ ਲੈਂਦੀ ਹੋਣੀ ਆ
2: ਫੀਤੇ, ਲੇਸਿਸ ਕਰ ਲੈਣੇ ਹੋ ਇੱਕ ਹੱਥ ਨਾਲ?
0: ਹੈ
4: ਚੰਗੀ ਤਰ੍ਹਾਂ ਨਹੀਂ ਆ ਰਹੀ ਮੈਨੂੰ, ਪੂਰੀ ਸੁਣ ਰਹੀ ਨਹੀਂ।
0: ਹਾਂ ਪਤਾ ਮੈਨੂੰ
2: ਇੱਕ ਹੱਥ ਨਾਲ ਫੋਨ ਫੜਿਆ ਫਿਰ ਤੁਸੀਂ?
4: ਨਹੀਂ
2: ਹੁਣ ਆ ਰਹੀ ਆਵਾਜ਼?
0: ਅਸੀਂ ਦੋ ਜਮਾਨਾ ਨਾਲ ਬੋਲਣ ਡੇ ਨਾ ਤਾਂ ਕਰਕੇ
4: ਕੁਆਇਟ ਜੀ ਆ ਰਹੀ।
0: ਅੱਛਾ
4: ਓਕੇ,
0: ਫੇਰ ਹੁਣ
4: ਕੁਆਇਟ ਆਈ?
0: ਅੱਛਾ ਫੇਰ ਕਿੱਦਾਂ ਠੀਕ ਹੋ ਗਈ?
4: ਹੁਣ ਅੱਛਾ ਹੁਣ ਠੀਕ ਆ।
0: ਬੱਲੇ ਵੇਖਿਆ ਵੇਖਿਆ ਜਾਣੇ
2: ਆਪ ਬਿਜ਼ੀ ਸੀਗੀ, ਮੈਂ ਸ਼ੂਜ਼ ਪਾ ਲਾਂ ਪਹਿਲਾਂ।
0: ਜੇ ਤੂੰ ਕੁੜੀਏ ਹੁਣੇ ਹੀ ਇਹ ਗੱਲਾਂ ਜਾਣਦੀ ਹੈ ਤੇ ਗਾਂ ਕੀ ਕਰੇਂਗੀ ਦੱਸ ਮੈਨੂੰ? ਹੈਂ
2: ਸਮਾਰਟਨੈਸ ਕਾ ਕੋਈ ਪੈਮਾਨਾ ਥੋੜੀ ਨਾ ਹੋਤਾ,
0: ਤੂੰ ਹੁਣੇ ਚਾਰਦੀ ਹੈ ਸਾਨੂੰ,
4: ਪਤਾ ਨਹੀਂ
0: ਹਾਏ ਹੈ
2: ਜੀ। ਸਾਡੀ ਲੀਡਰ ਵੀ ਆ,
0: ਹੋਰ ਇੰਨੀ ਸਮਾਰਟ ਕੁੜੀ,
2: ਲੀਡਿੰਗ ਫਰਮ ਦ ਫਰੰਟ।
4: ਸਾਨੂੰ ਪਤਾ ਮੇਰੇ ਘਰ ਮਾਮਾ ਜੀ ਮੇਰੇ ਘਰ ਆਏ ਸੀ ਤੇ ਫਿਰ ਉਹਨਾਂ ਨੇ ਕੱਪ ਕੇ ਲਿਆਏ, ਤੇ ਉਹ ਛੋਟੇ ਜਿਹੇ ਚੋਕਲੇਟ ਵਾਲੇ ਉਹ ਕਰਸੋਨ ਜੇ ਨੀ ਹੁੰਦੇ ਉਹ ਵੀ ਲਾਏ ਸੀ ਤੇ ਅੱਜ ਦੀਵਰੇ ਨੇ ਦੋ ਲੈ ਕੇ ਜਾ ਰਿਹਾ ਸਨੈਕ ਲਈ ਤੇ ਮੈਂ ਵੀ ਮੈਂ ਇੱਕ ਲੈ ਰਹੀ।
0: ਅੱਛਾ ਤੁਸੀਂ ਕਿਉਂ ਇੱਕ ਲੈ ਰਹੇ ਹੋ? ਤੁਹਾਨੂੰ ਤੁਸੀਂ ਨਿੱਕੇ ਹੋ ਤਾਂ ਕਰਕੇ
4: ਖਾ ਤਾਂ ਮੈਂ ਲਉ ਬਟ ਫਿਰ ਕਿਉਂਕਿ ਮੇਰੇ ਲੰਚ ਬਾਕਸ ਤਾਂ ਹੋਰ ਵੀ ਬਾਲੀ ਚੀਜ਼ਾਂ ਪਈਆਂ ਤਾਂ ਖਾਦਾ ਨਹੀਂ ਜੋ
2: ਸਮਾਨ ਜਿਆਦਾ।
0: ਅੱਛਾ ਅੱਛਾ ਕੀ ਪਿਆ ਤੁਹਾਡੇ ਲੰਚ ਬਾਕਸ ਚ ਇਹੋ ਜਿਹਾ?
4: ਲੈਟਿਸ, ਖੀਰਾ, ਆਲੂ ਵਾਲੇ ਰਾਈਸ ਤੇ ਉਹ ਕਸੁੰਡ।
0: ਓਏ ਹੋਏ
4: ਫਿਰ ਬਾਲੇ ਚੀਜ਼ਾਂ ਪਈਆਂ।
0: ਤੇ ਤੁਸੀਂ ਖਾਣ ਜਾਂਦੇ ਹੋ ਕਿ ਪੜਨ ਜਾਂਦੇ ਹੋ ਭਲਾ?
4: ਖਾਣ ਫ੍ਰੀ ਡ੍ਰਿੰਕਾਂ ਹੁੰਦੀਆਂ ਤੇ ਮੈਂ ਲਰਨ ਵੀ ਕਰਦੀ।
0: ਓਕੇ
2: ਤੁਸੀਂ ਆਪਣਾ ਫੂਡ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਹੈ ਨਾ? ਕਰ ਸਕਦੇ ਹਾਂ।
4: ਫਰੂਟ ਲੰਚ ਤੇ ਸਨੈਕ ਵੀ ਹੁੰਦਾ ਨਾ ਤਾਂ ਸਾਡੀ ਢਿੱਡੀ ਨਾ ਹੰਗਰੀ ਹੋਏ।
0: ਅੱਛਾ ਅੱਛਾ ਅੱਛਾ ਅੱਛਾ ਤੁਹਾਡੇ ਜੇ ਟਿਫਨ ਚ ਥਾਂ ਹੁੰਦੀ ਤੇ ਭਾਵੇਂ ਪੌੜੀ ਵੀ ਲੈ ਜਾ ਕਰੋ ਨਾਲ।
4: ਆਈ ਐਮ ਨਾਟ ਸ਼ੋਰ ਵਿਦ ਦੈਟ। ਵਾਈ ਸ਼ਲ ਆਈ ਪੁੱਟ ਪੁੱਟ ਅ
0: ਟਿਫਨ ਚੋ ਪੌੜੀ ਕੱਢ ਕੇ ਤੇ ਸਾਰੇ ਸਕੂਲ ਨਾਲ ਉੱਚੇ ਹੋ ਜਾਣਾ ਤੁਸੀਂ।
4: ਹਾਂਜੀ ਕੀ ਕਿਹਾ ਸੀ? ਸੁਣਿਆ ਨੀ।
0: ਜਦੋਂ ਤੁਹਾਡੀ ਬ੍ਰੇਕ ਹੋਣੀ ਨਾ ਤੇ ਉਦੋਂ ਤੁਸੀਂ ਸਕੂਲ ਦੇ ਵਿੱਚ ਪੌੜੀ ਲਾ ਕੇ ਤੇ ਸਾਰਿਆਂ ਨਾਲ ਉੱਚੇ ਹੋ ਜਾਣਾ। ਅੰਗਰੇਜ਼ੀ ਜ਼ਿਆਦਾ ਨਹੀਂ ਆਉਣ ਲੱਗ ਪਈ ਤੈਨੂੰ?
4: ਹਾਂ ਯਾ ਮੈਨੂੰ ਅੰਗਰੇਜ਼ੀ ਬੜੀ ਆਉਂਦੀ। ਹਾਂਜੀ
0: ਕੀ ਸੁਣਾਓਗੇ?
4: ਬੋਲ।
0: ਓਕੇ
4: ਸੁਣਨੀ ਚਾਚੀਏ ਸੁਣਨੀ ਤਾਈਏ ਸੁਣਨੀ ਚਾਚੀਏ ਸੁਣਨੀ ਤਾਈਏ ਸੁਣਨੀ ਮਾਦੀ ਤਾਈਏ ਨੀ ਗੁਰੂਆਂ ਨੇ ਸਾਨੂੰ ਗੁਰ ਬਖਸ਼ੀ ਗੁਰਮੁਖੀ।
0: ਬਲ ਬਲ ਬਲ ਬਲ ਬਲ ਭੁੱਲ ਗਈ ਭੁੱਲ ਗਈ ਭੁੱਲ ਗਈ
4: ਬਖਸ਼ੀ ਗੁਰਮੁਖੀ ਲੜ ਬੱਚਿਆਂ ਨੂੰ ਲਾਏ ਆਪਣੀ ਮਾਂ ਬੋਲੀ ਅਮਰਾ ਵਿੱਚ ਚਮਕਾਈਏ ਆਪਣੀ ਮਾਂ ਬੋਲੀ
2: ਅਮਰਾ ਵਿੱਚ ਚਮਕਾਈਏ ਆਪਣੀ ਮਾਂ ਬੋਲੀ
4: ਬਲ ਬਲ ਬਲ ਬਲ ਬਲ ਚੱਕ ਦੋ
0: ਮੇਰੀ ਗੱਲ ਸੁਣ ਕੁੜੀਏ ਮੇਰੀ ਗੱਲ ਸੁਣ ਅਸੀਸ ਹੈਲੋ
5: ਹਰਗੁਣ
0: ਆ ਗਈ ਮੈਨੂੰ ਲੱਗਦਾ। ਅਨਾਹਤ ਕਿੱਥੇ ਗਈ ਅੱਜ?
5: ਓਹਨੂੰ ਬੁਖਾਰ ਹੋ ਗਿਆ।
0: ਕੀ ਗੱਲ?
5: ਉਹ ਕੱਲ ਵੀ ਉਹਨੂੰ ਬਹੁਤ ਗਰਮ ਹੋ ਗਈ ਸੀ ਤੇ ਫਿਰ ਸਕੂਲੋਂ ਫੋਨ ਆਇਆ ਤੇ ਫਿਰ ਉਹਨੂੰ ਘਰੇ ਲੈ ਕੇ ਆਏ ਸੀ।
2: ਉਹ ਵਾਇਰਲ ਹੋਣਾ ਜਾਂ ਫਿਰ
0: ਵੈਸੇ ਠੀਕ ਹੈ ਜ਼ੁਕਾਮ ਜ਼ੁਕਮ ਹੋਇਆ ਵਾ?
5: ਹਾਂਜੀ।
0: ਉਹ ਤਾਂ ਫਿਰ ਤਾਂ
5: ਹਾਂਜੀ ਹੋ ਗਈ।
0: ਠੀਕ ਹੈ ਉਹਦਾ ਹੁਣ?
5: ਹਾਂਜੀ ਸੁੱਤੀ ਪਈ ਆ।
0: ਓਕੇ ਓਕੇ ਓਕੇ ਠੀਕ ਆ। ਕੀ ਸੁਣਾਓਗੇ ਫਿਰ ਤੁਸੀਂ
5: ਅੱਜ? ਮੈਂ ਨਾਹਤ ਵੱਲੋਂ ਵੀ ਤੇ ਆਪਣੇ ਵੱਲੋਂ ਵੀ ਸੁਣਾਉਂਗੀ।
0: ਓਕੇ ਓਕੇ ਹਾਂਜੀ ਪਲੀਜ਼।
5: ਦੋ ਚੁਟਕਲੇ।
0: ਹਾਂਜੀ।
5: ਪਹਿਲਾ, ਇੱਕ ਵਾਰੀ ਪੱਪੂ ਡੈਂਟਿਸਟ ਕੋਲ ਜਾਂਦਾ ਤੇ ਉਹਨੂੰ ਪੁੱਛਦਾ ਵੀ ਤੁਸੀਂ ਕਦੀ ਬਿਨਾਂ ਦਰਦ ਕੀਤੇ ਦੰਦ ਕੱਢਿਆ? ਤੇ ਉਹ ਕਹਿੰਦਾ ਕਿ ਨਹੀਂ, ਮੈਂ 25 ਸਾਲ ਹੋ ਗਏ ਮੈਨੂੰ ਕਰਦੇ ਨੂੰ, ਮੈਂ ਅੱਜ ਤੱਕ ਐਵੇਂ ਤਾਂ ਨਹੀਂ ਕੀਤਾ ਵੀ ਥੋੜੀ ਦੇਰ ਤਾਂ ਦਰਦ ਹੁੰਦੀ ਓ ਹੈ। ਤੇ ਪੱਪੂ ਕਹਿੰਦਾ ਕਿ ਮੈਂ ਕੱਢ ਸਕਦਾ। ਡੈਂਟਿਸਟ ਪੁੱਛਦਾ ਉਹ ਕਿਵੇਂ? ਉਹ ਕਰਦਾ
0: ਅਸੀਂ ਵੀ ਕੱਢ ਸਕਦੇ। ਇਹ ਕਿਹੜਾ, ਇਹ ਕਿਹਦਾ ਸੀ? ਇਹ ਅਨਾਹਤ ਦਾ ਸੀ ਕਿ ਤੁਹਾਡਾ ਸੀ?
5: ਇਹ ਅਨਾਹਤ ਦਾ
0: ਸੀ। ਇਹ ਅਨਾਹਤ ਦਾ ਸੀ। ਓਕੇ ਤੁਹਾਡਾ ਕਿਹੜਾ ਹੋਣਾ?
5: ਇੱਕ ਵਾਰੀ ਪਤਨੀ ਪਤੀ ਨੂੰ ਪੁੱਛਦਾ, ਮਤਲਬ ਪਤਨੀ ਪਤੀ ਨੂੰ ਪੁੱਛਦਾ
0: ਅੱਜ ਕੱਲ ਚੱਲਦਾ ਅੱਜ ਕੱਲ ਠੀਕ ਹੈ ਹਾਂਜੀ ਅੱਛਾ
2: ਚੱਲਦਾ ਚੁਲਦਾ ਕੋਈ ਨੀ ਪੰਜਾਬ ਜਾ ਕੇ ਦੇਖੋ
0: ਅੱਛਾ
5: ਭਗਵਾਨ ਦੀ ਆਰਤੀ ਬਾਅਦ ਚੋ ਹੀ ਓਹਦੀ ਪਹਿਲਾਂ ਹੋ ਗਈ
2: ਪੰਜਾਬੀ ਦੇ ਲੋ ਹਨਾ
0: ਉਸ ਪਤੀ
2: ਅਰਥ ਅਨਰਥ
0: ਥੈਂਕ ਯੂ ਅਰਗਨ
5: ਥੈਂਕ ਯੂ ਹੈਵ ਅ ਨਾਈਸ ਡੇ
0: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਹੁਣ ਤਵਨੀਤ ਐਂਡ ਸਿਬਲਿੰਗ ਸਤਿ ਸ੍ਰੀ ਅਕਾਲ ਤਵਨੀਤ
6: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਂਟੀ ਆਈ ਮੀਨ ਅੰਕਲ ਜੀ
2: ਅੰਕਲ ਜੀ ਸਤਿ ਸ੍ਰੀ ਅਕਾਲ ਕੀ ਹਾਲ
0: ਸਤਿ ਸ੍ਰੀ ਅਕਾਲ ਅੱਜ ਗੁੱਤ ਖੁੱਲੀ ਲਈ ਫਿਰਦੀ ਆ
6: ਨਹੀਂ
0: ਹਾਂ
2: ਕੀਤੀ ਹੋਈ
6: ਇੱਕ ਮੈਂ ਗੁੱਤ ਕੀਤੀ
0: ਇੱਕ ਕੀਤੀ ਨਹੀਂ ਆ
6: ਨਹੀਂ ਮੈਂ ਦੋ ਕੀਤੀ
0: ਅੱਛਾ ਦੋ ਕੀਤੀ ਆ ਓਕੇ ਫਿਰ ਇੱਕ ਦੂਸਰੇ ਪਾਸੇ ਆ ਨਾ ਮੈਂ ਇਧਰੋਂ ਵੇਖਣ ਡਿਆ
2: ਰੀਵਨ ਵੀ ਬੰਨੇ
0: ਹੈ ਵਿਖਾਓ ਹਾਂ ਭਲਾ ਇੱਧਰ ਨੂੰ ਕਰੋ ਇੱਧਰ ਨੂੰ ਕਰੋ ਭਲਾ ਵਿਖਾਇਓ ਦੂਜੀ ਵੀ
2: ਆ ਲੈ
0: ਹਾਂ ਨਹੀਂ ਹੈਗੀ ਹੈਗੀ ਹੈਗੀ ਆ ਦੋ ਤੇ ਬੜੀਆਂ ਸੋਹਣੀਆਂ ਗੁੱਤਾਂ ਹੋਈਆਂ ਅਜੇ ਤੇ
6: ਤੁਹਾਨੂੰ ਕਿਵੇਂ ਪਤਾ
0: ਲੈ ਤੇ ਮੈਨੂੰ ਪਤਾ ਲੱਗ ਗਿਆ ਤੇ ਮੈਨੂੰ ਪਤਾ ਲੱਗ ਗਿਆ ਇਹ ਰੋਜ਼ ਹੀ ਸੋਹਣੀਆਂ ਗੁੱਤਾਂ ਕਰਕੇ ਜਾਂਦੀ ਆ
2: ਸਾਡੇ ਡਰੋਨ ਛੱਡੇ ਹੋਏ ਆ
0: ਹੈ
6: ਤੁਹਾਡਾ ਜੋਨ ਕਿੱਥੇ ਹੈ
0: ਹਾਂਜੀ
6: ਤੁਹਾਡਾ ਜੋਨ ਕਿੱਥੇ ਹੈ
0: ਸਾਡਾ ਜੋਨ
6: ਡਰੋਨ
0: ਡਰੋਨ ਤੇ ਆ ਵੇਖ ਆਪਾਂ ਇੱਥੇ ਝੋਲੇ ਚ ਪਾਇਆ ਹਲੇ
2: ਭੀ ਭੀ ਕਰ ਨੀ ਰਿਹਾ ਤੁਹਾਡੇ ਆਲੇ ਦੁਆਲੇ ਨਾਲੇ
0: ਤੁਹਾਡੇ ਘਰ ਆਪਾਂ ਇੱਕ ਮੱਖੀ ਛੱਡੀ ਆ ਉਹਦੇ ਵਿੱਚ ਅਸੀਂ ਕੈਮਰਾ ਲਾਇਆ ਵਾ
2: ਸ਼ਿਲਪਾ ਨਾਮ
6: ਦਾ ਕਦੇ ਵੀ ਨਹੀਂ ਹੈਗੇ
0: ਹੈ
6: ਅਸੀਂ ਗੱਡੀ ਛੇਗੇ
0: ਅਸੀਂ ਗੱਡੀ
2: ਨਹੀਂ ਫਿਰ ਮੱਖੀ ਤਾਂ ਨਾਲ ਨਾਲ ਹੀ ਰਹਿੰਦੀ ਆ ਹੋਰ ਪਿੱਛੇ ਫੋਲੋ ਕਰਦੀ ਤੁਹਾਨੂੰ
0: ਦੂਰੋਂ ਵੇਂਦੀ ਆ
2: ਤੁਸੀਂ ਚੋਕਲੇਟ ਬਹੁਤ ਖਾਂਦੇ ਹੋ ਨਾ ਤਾਂ ਕਰਕੇ ਨਾਲ ਨਾਲ ਹੀ ਰਹਿੰਦੀ
6: ਨਹੀਂ ਨਹੀਂ ਚੋਕਲੇਟ ਖਾਂਦੀ
0: ਨਹੀਂ ਇਹ ਨਹੀਂ ਖਾਂਦੀ ਕੁੜੀ ਇਹ ਤਾਂ ਬਹੁਤ ਹੈਲਦੀ ਹੈਲਦੀ ਖਾਂਦੀ ਆ ਕੀ ਖਾਦਾ ਅੱਜ
6: ਅੱਜ ਅਸੀਂ ਵੀਟ ਮਿਕਸ ਖਾਦਾ
0: ਅੱਜ ਵੀਟ ਮਿਕਸ ਖਾਦਾ ਦੁੱਧ ਪਾ ਕੇ
6: ਹਾਂਜੀ
0: ਓਕੇ
2: ਵੀਟ ਮਿਕਸ ਵਿੱਚ ਤਾਂ એનર્ਜੀ ਵੀ ਬਹੁਤ ਹੁੰਦੀ ਹੈ
0: ਤੇ ਹੋਰ ਕੀ ਪਾਇਆ ਵਿੱਚ
6: ਹਾਂਜੀ ਹੋਰ ਪਾਇਆ ਯਾਦ ਲੇਜ਼ਨ ਦੁੱਧ ਵੀਟ ਮਿਕਸ ਤੇ ਗ੍ਰੀਨ ਬੇਰੀਜ਼ ਆਈ ਮੀਨ ਰੈਡ ਬੇਰੀਜ਼
0: ਰੈਡ ਬੇਰੀਜ਼ ਓਕੇ ਤੇ ਉਹ ਨਹੀਂ ਪਾਇਆ ਖੰਡ ਨਹੀਂ ਪਾਈ
6: ਨਹੀਂ
0: ਵੈਰੀ ਗੁੱਡ ਵੈਰੀ ਗੁੱਡ ਫਿਰ ਤੇ ਵਾਕੇ ਕੁੜੀ ਬੜਾ ਹੈਲਦੀ ਹੈਲਦੀ ਖਾਂਦੀ ਹੈ ਕੀ ਸੁਣਾਓਗੇ ਫਿਰ
6: ਇੱਕ ਚੁਟਕਲਾ ਰੀਅਲ
0: ਅੱਛਾ ਰੀਅਲ ਚੁਟਕਲਾ ਹਾਂਜੀ
6: ਇੱਕ ਦਿਨ ਵੀਜੀ ਅਮੀ ਮਮਾ ਸੁੱਕਨੇ ਪਾਲੇ ਸੀ ਕੱਪੜੇ ਤੇ ਡੈਡਾ ਵੀਜੀ ਨੂੰ ਪਰੋਂਡਿਆ ਸੀ ਪਰੋਂਡੇ ਸੀ ਤੇ ਫਿਰ ਇੱਕ ਵਰਡ ਆਇਆ
0: ਫਿਰ ਬਿਸ਼ਮ ਬਿਸ਼ਮ
6: ਹਾਂਜੀ
0: ਕੌਣ ਵੀਰ ਜੀ ਦੁਬਾਰੀ
6: ਟੀਚਰ ਦਾ ਨਾਮ
0: ਉਹ ਬਸ ਉਹ ਨਹੀਂ ਲੋੜ ਨਹੀਂ ਹੁੰਦੀ ਟੀਚਰ ਦਾ ਨਾਮ ਨਹੀਂ ਦੱਸੀਦਾ ਓਕੇ
6: ਹਾਂ ਤੇ ਮਮਾ ਪੁੱਛ ਰਹੇ ਤੇ ਫਿਰ ਦਾਦਾ ਕਹਿੰਦੇ ਮੈਨੂੰ ਨਹੀਂ ਪਤਾ ਮੈਂ ਜਸ ਗੱਲਾਂ ਬਾਤਾਂ ਹੀ ਕੀਤੀ
0: ਅੱਛਾ ਨਾ ਨਹੀਂ ਪਤਾ ਓਕੇ ਓਕੇ ਓਕੇ
2: ਹਾਡੇ ਵੀ ਮੌਕਾ ਸਾਂਭ ਗਿਆ ਨਹੀਂ ਉਹ ਨਾਂ ਲੈ ਕੇ ਅਗਲੇ 50 ਸਾਲ ਲੰਘਣੇ ਸੀ
0: ਤੇ ਨੈਕਸਟ ਕਿਹਦੀ ਵਾਰੀ ਆ
6: ਨੈਕਸਟ ਦੀਦੀ ਦੀ ਵਾਰੀ ਹੈ
0: ਹਾਂਜੀ ਹੈਲੋ ਦੀਦੀ
6: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਤਾਇਆ ਜੀ
0: ਉਹ ਸਤਿ ਸ਼੍ਰੀ ਅਕਾਲ
2: ਕੀ ਹਾਲ ਚਾਲ ਨੇ
6: ਮੇਰਾ ਠੀਕ ਆ ਤੁਹਾਡਾ ਕੀ ਹਾਲ ਹੈ
0: ਸਾਡਾ ਵੀ ਠੀਕ ਆ ਜਾ ਰਹੇ ਹੋ ਸਕੂਲ
6: ਹਾਂਜੀ ਅਸੀਂ ਪਹੁੰਚ ਗਏ
0: ਅੱਛਾ ਪਹੁੰਚ ਹੀ ਗਏ ਓਕੇ ਓਕੇ ਓਕੇ ਗੁੱਡ ਅੱਜ ਪਗਾਟਾ ਕਰਕੇ ਵਾਰੀ ਆਈ ਕਿ ਕਿੱਦਾਂ ਆਈ ਅੱਜ
6: ਮੈਂ ਲਾਸਟ ਕਰਨੀ ਸੀ
0: ਅੱਛਾ ਤੇ ਹਲੇ ਤੇ ਵੀਰ ਜੀ ਵੀ ਆਉਣਾ ਵਾ
6: ਹਾਂਜੀ ਵੀਰ ਜੀ ਨੇ ਲਾਸਟ ਗੱਲ ਕਰਨੀ
0: ਓਕੇ ਵੀਰ ਜੀ ਟ੍ਰੈਫਿਕ ਚੈੱਕ ਕਰਦਾ ਹੋਣਾ ਨਾ
6: ਹਾਂਜੀ
0: ਓਕੇ ਤੁਸੀਂ ਕਿਸ ਨੂੰ
6: ਟ੍ਰੈਫਿਕ ਦੇ ਆਫਤ ਪੇ ਹੋਇਆ ਟ੍ਰੈਫਿਕ ਦੇ ਆਫਤ ਪਿਆ ਹੋਇਆ
0: ਓਕੇ ਘਰੇ ਵੀ ਟ੍ਰੈਫਿਕ ਦੱਸਦਾ ਹੁੰਦਾ ਵੀਰ ਜੀ ਕਿ ਨਹੀਂ
6: ਹਾਂਜੀ ਦੱਸਦਾ ਦਾ ਬ੍ਰਿਜ ਜੋ ਥੱਲੇ ਆਂਦਾ ਦੇਖ ਰਾ ਸਾਰੇ ਪਾਸੇ ਜੋ ਠੀਕ ਹੈ ਮੋਲ
0: ਫਿਰ ਕੀ ਕਹਿੰਦਾ
6: ਮੋਲ ਚਾ ਕਹਿੰਦਾ ਅੱਜ ਨਹੀਂ ਕੋਈ ਟ੍ਰੈਫਿਕ ਹੈ ਇੱਥੇ
0: ਕੀ ਸੁਣਾਓਗੇ ਫਿਰ
6: ਇੱਕ ਰੀਅਲ ਲਾਈਫ ਗੱਲ
0: ਅੱਛਾ ਰੀਅਲ ਲਾਈਫ ਗੱਲ ਓਕੇ ਅੱਜ ਰੀਅਲ ਲਾਈਫ ਗੱਲਾਂ ਚੱਲ ਰਹੀਆਂ ਓਕੇ
6: ਜੀ ਇੱਕ

0: ਤੂੰ ਇਹ ਫਿਰ ਮੇਰੀ ਫਿਲਮ ਦੇਖੀ ਹੋਣੀ ਗੋਰਿਆਂ ਨੂੰ ਦਫਾ ਕਰ।
1: ਹਾਂ ਤੂੰ ਕੁੜੀਏ ਬਹੁਤ ਪੰਗੇ ਲੈਣੀ ਆ।
2: ਅਮਰਿੰਦਰ ਗਿੱਲ ਚ ਦੇਖੀ ਸੀ ਕੋਈ ਕਹਿੰਦਾ ਸੀ ਦਫਾ ਹੋ
0: ਉੱਥੇ ਖੂਹ ਚ ਮਰ।
2: ਬੋਲੀ ਪਾਊਗੀ ਸ਼ਰਾ ਵਾਲੀ
1: ਠੱਠੇ ਖੂਹ ਚ ਨੀ ਪਾਉਣਾ ਉਹਨੂੰ ਆਪਾਂ ਉਹਨੂੰ ਕਚਾਲੂ ਬਣਾ ਦੇਣਾ ਉਹਦਾ
0: ਵਿਆਹ ਵੀ ਠੱਠੇ ਖੂਹ ਆ ਮਤਲਬ ਵਿਆਹ ਹੀ ਚੱਲਣ
1: ਉਹਨੂੰ ਉਹਦੀ ਚਾਟ ਬਣਾ ਦੇਣੀ ਆਪਾਂ। ਹਾਂ ਚਾਟ ਬਣਾ ਦੇਣੀ ਉਹਦੀ ਵੀ
0: ਆਲੂ ਕਚਾਲੂ
2: ਸ਼ਕਰਕੰਦੀ ਬਣਾ ਲਓ ਦੇਣਾ।
1: ਆਹ ਸ਼ਕਰਕੰਦੀ ਬਣਾ ਲਈ ਚਲੋ
0: ਨੂਣ ਲਾ ਕੇ
1: ਸ਼ਕਰਕੰਦੀ ਬਣਾ ਲਾਂਗੇ ਫਿਰ। ਥੈਂਕ ਯੂ ਤੇ ਵੀਰ ਜੀ।
2: ਆ ਵੀਰ ਜੀ ਪਿੱਛੇ ਬੈਠਾ ਹੋਇਆ।
1: ਹੈਲੋ ਵੀਰ ਜੀ ਕੀ ਹਾਲ ਚਾਲ ਨੇ?
0: ਵੀਰ ਜੀ ਕਿਤੇ ਵਰਕਸ਼ਾਪ ਤੇ ਨੇ।
1: ਹੈਲੋ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਕੋਈ ਵੀ ਨਹੀਂ ਜੀ।
0: ਸਤਿ ਸ਼੍ਰੀ ਅਕਾਲ ਜੀ
2: ਅੰਕਲ ਜੀ ਤੇ ਅੰਕਲ ਜੀ।
0: ਹਾਂਜੀ ਅੰਕਲ ਜੀ ਹੋ ਗਏ ਹਾਜ਼ਰ। ਮੇਲਾ ਦਾ ਮਰਿੰਦਰ ਦਾ ਗਾਣਾ ਨੀ ਸੁਣਿਆ ਹਾਜ਼ਰ
1: ਹੋ
0: ਜੋ ਕਹਿ ਦੇ
1: ਹੈ ਵੀਰ ਜੀ।
2: ਹਾਂਜੀ ਤੁਸੀਂ ਕੀ ਕਰਦੇ ਤੇ
1: ਕਿੱਥੇ ਕਿੱਥੇ ਫਿਊਜ ਹੋਏ ਫਿਰਦੇ ਅੱਜ?
2: ਗੱਡੀ
1: ਹੈ ਗੱਡੀ ਚੋ।
2: ਹਾਂਜੀ
0: ਤੁਸੀਂ ਕੀ ਕਰਦੇ ਪਏ?
1: ਪਰ ਤੁਸੀਂ ਕਿਉਂ ਪਾਉਂਦੇ ਹੋ? ਤੁਸੀਂ ਤੇ ਜ਼ਿੰਮੇਵਾਰ ਬੰਦੇ ਹੋ ਯਾਰ, ਤੁਸੀਂ ਤੇ ਸਿਆਣੇ ਹੋ। ਦੀਦੀ ਤੇ ਚੱਲ ਪਾ ਦਿੰਦੀ ਆ, ਤੁਸੀਂ ਤੇ ਬੜੇ ਸਿਆਣੇ ਹੋ।
2: ਛੋਟੀ ਇੱਕ ਦੋ ਬਿੱਲੀਆਂ ਸੀ, ਦੋ ਬਿੱਲੀਆਂ ਸੀ, ਉਹ ਬਿੱਲੀ ਟੋਕ ਟੋਕ ਕਰਦੇ ਪਏ ਸੀ। ਉਹਨਾਂ
1: ਨੇ ਫਿਰ ਤੁਹਾਨੂੰ ਕੀ ਕਿਹਾ?
2: ਪਹੁੰਚਾ
0: ਵੀ ਮਾਰ ਦਿੰਦੀਆਂ ਬਿੱਲੀਆਂ ਚ ਬਾਂਦਰ ਹੁੰਦਾ ਜਿਹੜਾ ਉਹਦੇ।
1: ਕੀ ਸੁਣਾਓਗੇ ਫਿਰ ਅੱਜ?
2: ਬੋਲੀ
1: ਓਕੇ
2: ਬਾਲੀ ਬੱਸੀ ਖੱਟਣ ਗਿਆ ਸੀ, ਬਾਲੀ ਬੱਸੀ ਖੱਟਣ ਗਿਆ ਸੀ, ਖੱਟੇ ਲੈਂਦਾ ਬਤਾ ਕਪਲੇਟਾਂ ਦੀ ਨੂੰ ਅੱਖ ਮਾਰ ਗਿਆ ਡੱਡੂ, ਦਾਲ ਚੱਕ ਟੰਡੀ ਨੂੰ ਅੱਖ ਮਾਰ ਗਿਆ ਡੱਡੂ,
0: ਚੈਨ ਚ ਫਸ ਗਿਆ ਪਹੁੰਚਾ ਬੋਤਲ
1: ਵੀਰ ਜੀ। ਮੈਂ ਤੁਹਾਨੂੰ ਇੱਕ ਡੱਡੂ ਭੇਜੂਗਾ, ਮੈਂ ਤੁਹਾਡੇ ਲਈ ਇੱਕ ਨਾ ਡੱਡੂ ਲਿਆਂਦਾ ਸੀ।
0: ਲੱਡੂ
2: ਲੈਗੋ ਚ ਡੱਡੂ ਹੀ ਹੈਗਾ, ਮੈਂ ਡੱਡੂ ਫਾਇੰਡ ਕੀਤਾ ਲੈਗੋ ਚ।
1: ਅੱਛਾ ਅੱਛਾ ਅੱਛਾ ਮੈਂ ਤੁਹਾਨੂੰ ਭੇਜੂਗਾ ਇੱਕ
2: ਡੱਡੂ। ਸਾਲਾ ਪਿੰਕ ਸੀ, ਉਹਦੇ ਕੋਲ ਪੂਛ ਵੀ ਸੀ।
1: ਓਕੇ ਮੈਂ ਨਾ ਇੱਕ ਡੱਡੂ ਉਹਦੀ ਅੱਖ ਖਰਾਬ ਹੋ ਗਈ, ਉਹ ਜਿਹੜੀ ਅੱਖ ਮਾਰਦਾ ਸੀ ਨਾ ਉਹਦੀ ਅੱਖ ਖਰਾਬ ਹੋ ਗਈ, ਹੁਣ ਓਪਰੇਸ਼ਨ ਕਰਾਊਗਾ।
0: ਅਗਲੀ ਬੋਲੀ ਸੁਣ ਲਈ ਸੀ ਨਾ, ਅੱਖ ਮਾਰਨੇ ਅੱਖ ਮਾਰਨੇ ਦੀ ਅਲਖ ਮਕਾ ਦਿੰਦੀ।
1: ਥੈਂਕ ਯੂ, ਥੈਂਕ ਯੂ ਵੀਰ ਜੀ।
2: ਥੈਂਕ ਯੂ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ, ਥੈਂਕ ਯੂ।

0: ਥੈਂਕ ਯੂ ਤੇ ਸਨ ਸਾਡੇ ਨਾਲ ਵੀਰ ਜੀ ਤੇ
1: ਮੰਡ ਸਾਹਿਬ ਵੀ ਟਰਾਈ ਕਰਦੇ ਲੱਗਦੇ ਸੀ ਮੈਨੂੰ
0: ਹਾਂਜੀ
1: ਗਲਤੀ ਨੂੰ ਭੁਲੇਖਾ ਲੱਗਿਆ
0: ਮੰਡ ਸਾਹਿਬ ਛਾਤੀਆਂ ਮਾਰਦੇ ਸੀ ਉਹ ਪਰ ਨਿਆਣਿਆਂ ਦੇ ਵਿੱਚ ਵੱਜਦੇ ਫਿਰਦੇ ਨਾ ਚੰਗੇ ਲੱਗਦੇ ਹੁਣ ਨਿਆਣਿਆਂ 'ਚ ਵਿੱਚ ਮੈਂ
1: ਆਹੋ ਜਦ ਹੁਣ ਡੱਡੂ ਦੀ ਅਨਾਊਂਸਮੈਂਟ ਹੋਈ ਆ ਉਦੋਂ ਆਉਣ
0: ਹਾਂ ਵੀ ਨਿਆਣੇ ਸਕੂਲ ਚੱਲ ਜਾਣ ਫਿਰ ਆਉਣ ਹੈ ਨਾ ਹਾਲੇ ਜਾਂਦਾ ਨਹੀਂ ਬਚਪਨਾ ਨਹੀਂ ਜਾਂਦਾ ਉਹਨਾਂ 'ਚੋਂ
1: ਮਸੂਮੀਅਤ
0: ਹੈਂ ਹਰਮਨ ਹਾਲੇ ਰੱਖਦੇ ਆ ਹਾਲੇ ਪੂਰਾ ਮਤਲਬ ਹਿਸਾਬ ਤਾਬ ਜਿਹਾ
1: ਨਹੀਂ ਉਹਨਾਂ ਨੂੰ ਇਹ ਹੁੰਦਾ ਨਾ ਵੀ ਜਿਹੜੇ ਆ ਦੋ ਚੁਟਕਲੇ ਸੁਣਾਏ ਇਹਦੇ ਨਾਲ ਦੇ ਦੋ ਮੈਨੂੰ ਚੇਤੇ ਆ ਗਏ
0: ਥੈਂਕ ਯੂ ਤੇ ਕੁਲਵੀਰ ਜੀ ਕਹਿੰਦੇ ਨੇ ਕਿ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ ਸੇਠੀ ਧਾਰੀਵਾਲ ਸਾਹਿਬ ਕੀ ਹਾਲ ਚਾਲ ਨੇ ਤੁਹਾਡੇ ਸਪੇਨ ਦੇ ਕੀ ਹਾਲ ਨੇ ਹੁਣ ਮੌਸਮ ਮੂਸਮ ਕਿੱਦਾਂ ਵਾ ਠੀਕ ਆ ਕੁਛ ਠੀਕ ਹੋਇਆ ਸੈੱਟ ਹੋਇਆ ਕੰਮ ਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਕਹਾਣੀ ਵਧੀਆ ਲੱਗੀ ਤੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਿ ਪਰਮਾਤਮਾ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਬਣਾਈ ਰੱਖਣ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਰਾਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਰੱਬ ਚੰਗੀ ਸਿਹਤ ਦੇਵੇ ਤੰਦਰੁਸਤੀ ਤੇ ਚੜ੍ਹਦੀ ਕਲਾ ਦੇਵੇ ਤੇ ਹੱਸਦੇ ਵੱਸਦੇ ਰਹੋ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਰਮਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਰੱਬ ਚੜ੍ਹਦੀ ਕਲਾ 'ਚ ਰੱਖੇ ਤੇ ਤੰਦਰੁਸਤੀ ਬਖਸ਼ੇ ਰਜਿੰਦਰ ਬਾਵਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਬੁੱਧਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਤੇ ਰਮਨਦੀਪ ਸੀਜਾ ਜੀ ਵੀ ਕਹਿੰਦੇ ਨੇ ਕਿ ਵੈਰੀ ਗੁੱਡ ਮੋਰਨਿੰਗ ਅਤੇ ਇੰਜੋਏ ਕਰ ਰਹੇ ਹਾਂ ਸ਼ੋਅ ਅਤੇ ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਡਾਕਟਰ ਸਾਹਿਬ ਅਤੇ ਸਾਰੇ ਹਾਂਜੀ ਪਰਿਵਾਰ ਨੂੰ ਅਤੇ ਬਿਊਟੀਫੁੱਲ ਸਟੋਰੀ ਸੀ ਅੱਜ ਦੀ ਅਤੇ ਲੋਟ ਟੂ ਲਰਨ ਇੰਜੋਏ ਯੂਅਰ ਡੇ ਸਾਰਿਆਂ ਦੇ ਲਈ ਭੇਜਦੇ ਨੇ ਮੈਸੇਜ ਅਤੇ ਇੱਧਰ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਬਹੁਤ ਵਧੀਆ ਦਿਨ ਰਹੇ ਅਤੇ ਸਿੱਖਿਆਦਾਇਕ ਕਹਾਣੀ ਖੂਬਸੂਰਤ ਅਤੇ ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਅਤੇ ਢਿੱਲੋਂ ਸਾਹਿਬ ਵੀ ਕਹਿੰਦੇ ਨੇ ਕਿ ਕਹਾਣੀ ਸਿੱਖਿਆਦਾਇਕ ਸੀ ਬਹੁਤ ਵਧੀਆ ਅਤੇ ਬੜੀ ਵਧੀਆ ਸੁਣਾਈ ਅਤੇ ਗੀਤ ਵੀ ਬੜਾ ਵਧੀਆ ਲੱਗਾ ਅਤੇ ਬਹੁਤ ਬਹੁਤ ਮਿਹਰਬਾਨੀ ਜੀ ਵੀ ਗੀਤ ਆਪਣਾ ਹਰਦੇਵ ਮਾਹੀਨੰਗਲ ਦਾ ਅਤੇ ਹਰਦੇਵ ਮਾਹੀਨੰਗਲ ਨਿਊਜ਼ੀਲੈਂਡ ਵਾਲੇ ਅਤੇ ਉਹ ਆਈ ਥਿੰਕ ਬੈਲਟ ਵਾਲੇ ਦਿਵਾਲੀ ਮੇਲੇ ਦੇ ਉੱਤੇ ਪਰਫੋਰਮ ਵੀ ਕਰਨ ਆ ਰਹੇ ਨੇ ਉੱਥੇ ਵੀ ਤੁਸੀਂ ਪਹੁੰਚ ਸਕਦੇ ਹੋ ਤੁਸੀਂ ਹੁੰਮ ਕੇ ਹੁਮਾ ਕੇ ਕਿਉਂਕਿ ਗੇੜਾ ਛੇੜਾ ਫਿਰ ਦਿਵਾਲੀ ਵਾਲੇ ਦਿਨਾਂ ਦੇ ਵਿੱਚ ਤਾਂ ਲੱਗਦਾ ਰਹਿੰਦਾ ਅਤੇ ਇਸ ਵਾਰੀ ਜਿਹੜਾ ਗੇੜਾ ਲੱਗ ਰਿਹਾ ਇਸ ਗੇੜੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਜਾ ਕੇ ਅਤੇ ਦਿਵਾਲੀ ਦੀ ਗੱਲ ਕਰੀਏ ਅਤੇ ਦਿਵਾਲੀ ਭਾਈ ਇਕੱਤੀ ਵਾਲਾ ਜਿਹੜਾ ਸਾਇਆ ਬੜਾ ਭਾਰਾ ਜਿਹਾ ਵੁੱਡਲੀ ਵੀ ਦਿਵਾਲੀ ਆ ਇਕੱਤੀ ਤਰੀਕ ਨੂੰ ਅਤੇ ਇਕੱਤੀ ਤਰੀਕ ਨੂੰ ਜਿਹੜੀ ਫੈਡਰੇਸ਼ਨ ਸਕੇਅਰ ਦੇ ਉੱਤੇ ਦਿਵਾਲੀ ਹੁੰਦੀ ਆ ਉਹ ਵੀ ਆ ਅਤੇ ਜਿਹੜਾ ਬੈਲਟ ਵਾਲਾ ਵਾ ਹਰਦੇ ਮਾਹੀ ਨੰਗਲ ਮਾਸਟਰ ਸਲੀਮ ਅਤੇ ਸਰਦਾਰ ਅਲੀ ਇਹ 24 ਤਰੀਕ ਨੂੰ 24 ਅਕਤੂਬਰ ਨੂੰ ਬੈਲਰਟ ਸ਼ੋਅ ਗਰਾਊਂਡ ਦੇ ਵਿੱਚ ਤੁਸੀਂ ਪਹੁੰਚੋ 12 ਵਜੇ ਤੋਂ 8 ਵਜੇ ਦੇ ਦਰਮਿਆਨ ਅਤੇ ਮੇਲੇ ਦਾ ਆਨੰਦ ਮਾਣੋ ਹਾਂਜੀ ਮਨ ਸਾਹਿਬ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਹੋ ਹੈਲੋ ਮਨ ਸਾਹਿਬ ਹੈਲੋ
1: ਹਾਂਜੀ ਮਨ ਸਾਹਿਬ ਕੀ ਹਾਲ ਚਾਲ ਜੀ
0: ਤੁਸੀਂ ਵੀ ਬੂਟ ਪਾਉਣ ਲੱਗ ਪਏ ਹੋ
2: ਸਾਹ ਲੈਣ ਲੱਗ ਗਿਆ ਸੀਗਾ ਜੀ
0: ਓਹੋ ਬੂਟ ਪਾ ਕੇ
1: ਨਹੀਂ ਡਾਕਟਰ ਨੇ ਕਿਹਾ ਵੀ ਸਵੇਰੇ ਔਖੇ ਔਖੇ ਸਾਹ ਲਓ ਮਿਸਤਰੀ ਕੰਧ ਨੀ ਕਰਦੇ ਹੁੰਦੇ ਜਦੋਂ ਸਾਹਿਲ ਰੱਖੀ ਹੁੰਦੀ ਕਹਿੰਦੇ ਇਹ ਕੀ ਹੈ ਕਹਿੰਦਾ ਮਿਸਤਰੀਆਂ ਦਾ ਦਮ ਦਬਾਊਗਾ ਜਦੋਂ ਸਾਹ ਜਦੋਂ ਥੱਕੇ ਥੁੱਕੇ ਹੋਈਏ ਨਾ ਫਿਰ ਸਾਹ ਲੈਣ ਲਈ ਬਹਿ ਜਾਈਦਾ ਸਾਹਲ ਲਾਲਾ ਦੇਖੀ ਜਾਈਦੀ ਵੀ ਕੰਧ ਸਿੱਧੀ ਹੈ ਹੁਣ ਆਪੋ ਆਪਣੀ ਡੈਫੀਨੇਸ਼ਨ ਜੀ ਸਾਹ ਦੀ
2: ਰੇਡੀਓ ਨੂੰ ਬਹੁਤ ਪਿਆਰ ਕਰਦੀ ਜੀ ਸਾਰੇ ਮਾਮਾ ਜੀ ਹੁਣੀ ਭਾਜੀ ਹੁਣੀ ਨਰਿੰਦਰ ਭਾਜੀ ਹੁਣੀ ਤੇ ਬਾਕੀ ਸਾਰੇ ਜਾਣੇ ਆਂਟੀ ਜੀ ਅੰਕਲ ਜੀ ਰੇਡੀਓ ਹਾਂਜੀ ਨੂੰ ਬਹੁਤ ਪਿਆਰ ਕਰਦੇ ਨੇ
1: ਮੈਂ ਤਾਂ ਕਹਿੰਦਾ ਇੱਕ ਸਟੂਡੀਓ ਖੋਲ ਹੀ ਦਈਏ ਹੁਣ ਆਪਣਾ ਕਿਉਂਕਿ ਜਾਣ ਆਉਣ ਤਾਂ ਲੱਗਣ ਲੱਗਿਆ ਹੀ ਰਹਿੰਦਾ ਉੱਥੇ ਜਦੋਂ ਉਂਗਲ ਜੀ ਕਰਨਾ ਵੀ ਉਹ ਜਿੱਥੇ ਤੱਕ ਨਿਗਾਹ ਜਾਂਦੀ ਆਪਣੀ ਥਾਂ ਉਦੋਂ ਹੀ ਉਂਗਲ ਜੀ ਪੜ ਲਵੇ ਉੱਥੇ
0: ਅਸੀਂ ਤੇ ਇਹ ਕਹਿ ਸਕਦੇ ਨਾ ਜਿੱਥੋਂ ਤੱਕ ਨਿਗਾਹ ਜਾਂਦੀ ਉੱਥੋਂ ਤੱਕ ਰੇਂਜ ਆਉਂਦੀ ਹੋਣੀ ਆ
1: ਮੈਂ ਕਿਹਾ ਜੀ ਇੰਨੇ ਖਤੇ ਇਹਨਾਂ ਦਾ ਇੰਨੀ ਥਾਂ ਡਰੋਨ ਬੌਂਦਲ ਜੇ ਉੱਥੇ ਜਾ ਕੇ ਤਾਂ
2: ਨਹੀਂ ਭਾਜੀ ਬੜਾ ਬੜਾ ਵਧੀਆ ਰਿਹਾ ਪੂਰਾ ਦਿਨ ਉੱਥੇ ਮੇਲਾ ਸੀਗਾ ਉੱਥੇ ਸਪੈਂਡ ਕਰਕੇ ਆਏ ਬੜਾ ਵਧੀਆ ਉਹਨਾਂ ਨੇ ਰੋਹ ਦੀ ਨਾ ਉਹ ਲਾਈ ਵੀ ਸੀਗੀ ਸਟਾਲ ਤੇ ਮੈਂ ਸਾਰਾ ਦਿਨ ਉਹਨਾਂ ਕੋਲ ਹੀ ਰਿਹਾ ਉੱਥੇ ਸੇਵਾ ਕਰਦੇ ਰਹੇ ਤੇ ਉੱਥੇ ਦੋ ਕੁ ਗੱਲਾਂ ਇਕੱਠੀਆਂ ਹੋਈਆਂ ਸੀ ਮੈਂ ਕਿਹਾ ਚਲੋ ਸਾਂਝੀਆਂ ਕਰਦਾ ਪਹਿਲਾਂ ਤਾਂ ਇੱਕ ਗੋਰੀ ਆਈ ਜੀ ਗੋਰੀ ਦੇਖ ਕੇ ਬੜਾ ਹੈਰਾਨ ਰਹੀ ਕਹਿੰਦੀ ਗੰਨਿਆਂ ਚੋਂ ਤੁਸੀਂ ਜੂਸ ਕੱਢ ਰਹੇ ਹੋ
0: ਗੋਰੀ ਨੂੰ ਪਤਾ ਸੀ ਭਲਾ ਤੁਸੀਂ ਵੀ ਜੂਸ ਪੀਂਦੇ ਹੋ ਏਦਾਂ ਤਾਂ ਨਹੀਂ ਕਹਿੰਦੀ ਭਲਾ
2: ਭਾਜੀ ਵਿਹਲੇ ਹੋਏ ਨੇ ਉਹਨਾਂ ਨੂੰ ਵੀ ਲੈ ਲਿਓ ਕ੍ਰਿਕਟ ਟੀਮ ਚ ਥੋੜਾ ਸਾਹ ਮਿਲਿਆ ਉਹਨਾਂ ਨੂੰ ਵੀ
1: ਹਾਂ ਨਾਲੇ ਹਜੇ ਤੈਨੂੰ ਕਹਿ ਤੈਨੂੰ ਇਹ ਨੀ ਸੀ ਦੱਸਿਆ ਵੀ ਲੀਂਬੂ ਅੱਧਾ ਪਾ ਕੇ
2: ਨਹੀਂ ਫਿਰ ਨਾ ਭਾਜੀ ਨੇ ਦੱਸਿਆ ਜੋਲ ਭਾਜੀ ਨੇ ਦੱਸਿਆ ਕਹਿੰਦੇ ਅਸੀਂ ਨਾ ਇਹਦੀ ਜੈਗਰੀ ਵੀ ਬਣਾ ਲੈਂਦੇ ਆ ਇਹਨੂੰ ਗਰਮ ਕਰਕੇ ਕਹਿੰਦੀ ਵਾਹ ਉਹ ਕਹਿੰਦੀ ਬੜੇ ਤੁਸੀਂ ਆਪਣੇ ਦਿਮਾਗੀ ਹੋ ਮੈਂ ਵਿੱਚੋਂ ਮਨੋਂ ਸੋਚਿਆ ਮੈਂ ਕਿਹਾ ਤੁਸੀਂ ਦਿਮਾਗ ਦੇਖਿਆ ਨੀ ਹੋਰ ਜ਼ਿਆਦਾ ਗਰਮ ਕਰਕੇ ਇਹਦਾ ਹੋਰ ਕੁਝ ਵੀ ਬਣਾ ਲੈਂਦੇ
1: ਆਹੋ ਇਹਦਾ ਡੱਬੇ ਪਾਏ ਜਾਂਦੇ ਪਲਾਸਟਿਕ ਦੇ ਗੁੜ ਪੁਰਾਣਾ ਹੋ ਜੇ ਤਾਂ ਹਨਾ ਉਹ ਵੀ ਚੱਲ ਜਾਂਦਾ
0: ਹਾਂ ਵੇਖ ਲਓ ਤੁਸੀਂ ਹਨਾ ਕਿੱਦਾਂ ਦੀਆਂ ਗੱਲਾਂ ਸਿਖਾਉਂਦੇ ਗੋਰੀਆਂ
1: ਮਸੂਮ ਬਹੁਤ ਨੇ
2: ਨਹੀਂ ਭਾਜੀ ਉੱਥੇ ਇੱਕ ਹੋਰ ਨਾ ਇੱਕ ਸੀਗੀ ਇੱਕ ਚਲੋ ਮੈਂ ਉਹ ਨੀ ਦੱਸ ਸਕਦਾ ਬੰਦਾ ਸੀ ਕਿ ਜਨਾਨੀ ਸੀ ਉਹ ਤੁਸੀਂ ਆਪ ਹੀ ਲਾ ਲਿਓ ਕਿਉਂਕਿ ਦੇਖੋ ਬਾਅਦ ਚੋਂ ਮੇਰੇ ਤਾਂ ਘਰੇ ਆਪ ਵੋਟਾਂ ਜਾ ਰਹੀਆਂ ਬੀਬੀਆਂ ਦੀਆਂ ਆ ਤੇ ਜਿਹੜਾ ਇੱਕ ਮੇਰੇ ਨਾਲ ਆ ਉਹ ਵੀ ਰਿਸ਼ਵਤ ਰਿਸ਼ਵਤ ਲੈ ਕੇ ਉੱਧਰ ਹੋ ਜਾਂਦਾ ਮੈਂ ਇਕੱਲਾ ਹੀ ਰਹਿ ਜਾਂਦਾ ਭਾਜੀ ਉੱਥੇ ਨਾ ਆ ਕੇ ਨਾ ਮੈਂ ਅਸੀਂ ਸੇਵਾ ਕਰਨ ਦੇ ਸੀ ਤੇ ਕੋਈ ਆਇਆ ਤੇ ਕਹਿੰਦੇ ਕਹਿੰਦੇ ਸ਼ੂਗਰ ਫ੍ਰੀ ਆ
0: ਕੀ
2: ਨਹੀਂ ਕਹਿੰਦੇ ਇਹ ਚ ਮਿੱਠਾ ਤਾਂ ਨਹੀਂ ਪਾਇਆ ਕਹਿੰਦੇ ਮਿੱਠਾ ਤਾਂ ਨੀ ਪਾਇਆ ਮੈਂ ਕਿਹਾ ਨਹੀਂ ਇਹ ਸ਼ੂਗਰ ਫ੍ਰੀ ਹੈਗੀ ਹੈ ਤੇ ਕਹਿੰਦੇ ਨਹੀਂ ਨਹੀਂ ਮੇਰਾ ਮੁੰਡਾ ਨਾ ਨਹੀਂ ਚਲੋ ਹੁਣ ਜੈਂਡਰ ਤਾਂ ਰਿਵੀਲ ਹੋ ਗਿਆ
0: ਨਹੀਂ ਮੁੰਡਾ ਤੇ ਬੰਦੇ ਦਾ ਵੀ ਹੁੰਦਾ ਹੀ ਆ ਆਪਣਾ ਪਾਲਾ ਮਾਰਦਾ ਤੁਹਾਨੂੰ
1: ਪਹਿਲਾਂ ਹੀ ਦੱਸਦਾ ਸਵੇਰ ਦੇ ਔਖੇ ਔਖੇ ਸਾਹ ਲੈ ਰਹੇ
0: ਹੈ ਤੇ ਇੱਥੇ ਮੇਰੀ ਨੱਤ ਦੇ ਗਈ ਹੈ ਆਹ ਤੇ ਉਹ ਕੰਮ ਹੋ ਗਿਆ ਤੁਹਾਡਾ
2: ਸੇਵਾ
0: ਕਰਦੇ ਟਿਚਰਾਂ ਕਰਨੀਆਂ ਤੇ ਬੰਨੀ ਨਾ ਸਹੀ
2: ਨਹੀਂ ਨਹੀਂ ਮੈਂ ਤਾਂ ਸੁਣਦਾ ਸੀਗਾ
0: ਅੱਜ ਤੁਸੀਂ ਸੁਣਦੇ ਸੀ ਅੱਛਾ
2: ਮੈਂ ਸੁਣਦਾ ਸੀਗਾ ਮੈਂ ਸਿਰਫ ਓਬਜ਼ਰਵ ਕਰ ਰਿਹਾ ਸੀ ਮੈਂ ਕਿਹਾ ਟੀਚਰ ਨਹੀਂ ਜੀ ਕੀਤੀ ਮੈਂ ਟੀਚਰ ਨਹੀਂ ਕਿਸੇ ਨੂੰ ਕਰਦਾ ਹੈਗਾ ਮਜ਼ਾਕ ਕਰ ਲਈਦਾ ਟੀਚਰ ਨਹੀਂ ਕਰੀ ਹੈਗੀ
1: ਉਹਦੇ ਤੇ ਛੱਡ ਦੇਈਦਾ ਵੀ ਉਹਨੂੰ ਟਿਚਰ ਇੱਕ ਮਜ਼ਾਕ
2: ਤੇ ਭਾਜੀ ਮੈਂ ਕਿਹਾ ਨਹੀਂ ਸ਼ੂਗਰ ਫ੍ਰੀ ਹੈ ਤੁਸੀਂ ਪੀ ਲਓ ਕਹਿੰਦੇ ਨਹੀਂ ਮੇਰਾ ਮੁੰਡਾ ਨਾ ਜ਼ਿਆਦਾ ਮਿੱਠੇ ਵਾਲਾ ਪੀਂਦਾ ਤੇ ਉੱਧਰ ਲੱਗ ਕੇ ਭਾਜੀ ਕਹਿੰਦੇ ਫਿਰ ਜਲੇਬੀਆਂ ਹੈਗੀਆਂ ਨਾਲ ਜਲੇਬੀਆਂ ਘੋਲ ਕੇ ਦੇ ਦਿੰਦੇ
1: ਮੇਰਾ ਹੀ ਸ਼ੀਰਾ ਹੈ ਐਸਾ ਕਰਨਾ ਕਹਿੰਦਾ ਜੀ ਦੋ ਗੰਨੇ ਦੇ ਰਸ ਤੇ ਗਲਾਸ ਮੇਰੇ ਵੱਲੇ ਚ ਥੋੜਾ ਸ਼ੂਗਰ ਕੰਮ ਰੱਖਣਾ
2: ਭਾਜੀ ਤੁਸੀਂ ਯਕੀਨ ਨੀ ਮੰਨਣਾ ਆਪਾਂ ਜੇ ਤਾਂ ਇੱਥੇ ਜੰਮਿਆ ਕੋਈ ਉਹਨੂੰ ਤਾਂ ਕਹਿ ਸਕਦੇ ਆ ਕਿ ਵੀ ਬੰਦਾ ਕਹਿ ਦੇਗਾ ਯਾਰ ਜਿੱਦਾਂ ਹੁਣ ਨਿਹਾਲ ਆ ਨਿਹਾਲ ਸੇਵਾ ਕਰਨ ਦਿਆ ਸੀ ਮੈਂ ਨਿਹਾਲ ਨੂੰ ਪਹਿਲਾਂ ਉਹਨਾਂ ਨੇ ਪੁੱਛਿਆ ਮਾਮਾ ਜੀ ਨੇ ਵੀ ਕੀ ਕਰਨ ਲੱਗਿਆ ਕਹਿੰਦੇ ਗਾਜਰਾਂ ਦਾ ਜੂਸ ਕੱਢਣ ਲੱਗਿਆ ਮੈਂ ਕਿਹਾ ਇਹਨੇ ਗਾਜਰਾਂ ਹੀ ਦੱਸਣੀਆਂ ਸਾਡੇ ਘਰੇ ਗੰਨੇ ਪੈਂਦੇ ਨੀ ਨਾ ਮਿਕਸੀ ਚ
1: ਸਹੀ ਆ ਜੋ ਆਉਂਦਾ ਬੰਦਾ ਉਹੀ ਕਹਿੰਦਾ
0: ਹਾਂ ਨਹੀਂ ਨਹੀਂ ਫਰਕ ਪੈ ਜਾਂਦਾ ਬਈ ਫਰਕ ਪੈ ਜਾਂਦਾ ਫਿਰ ਚਲੋ ਥੈਂਕ ਯੂ ਥੈਂਕ ਯੂ ਥੈਂਕ ਯੂ ਮਾਸਟਰ ਥੈਂਕ ਯੂ ਚੜ੍ਹਦੀ ਕਲਾ ਦੇ ਵਿੱਚ ਰਹੋ ਖੁਸ਼ ਰਹੋ ਹੱਸਦੇ ਖੇਡਦੇ ਰਹੋ ਕਰਨ ਜੀ ਧੰਨਵਾਦ ਤੁਹਾਡਾ ਨਹੀਂ ਸਮੀ ਸਾਹਿਬ ਨਹੀਂ ਆਏ ਅੱਜ ਅਤੇ ਥੈਂਕ ਯੂ ਅਤੇ ਬ੍ਰੋਏ ਸਿਸਟਰਸ ਧੰਨਵਾਦ ਕਹਿੰਦੇ ਨੇ ਕਿ ਚੜ੍ਹਦੀ ਕਲਾ ਚਰੋ ਰੇਡੀਓ ਹਾਂਜੀ ਜਿੰਦਾਬਾਦ ਚੜ੍ਹਦੀ ਕਲਾ ਨਵਰਾਜਪਾਲ ਜੀ ਕਹਿੰਦੇ ਕਿ ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਸਰਬੱਤ ਦਾ ਭਲਾ ਲੋਚਦੇ ਅਤੇ ਰਾਜ ਜੀ ਵੀ ਕਹਿੰਦੇ ਨੇ ਕਿ ਗੁੱਡ ਮਾਰਨਿੰਗ ਅਤੇ ਹੁਣ ਤੁਹਾਡੇ ਕੋਲ ਇੰਨੇ ਆ ਭਾਈ ਇਜਾਜ਼ਤ ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਚਰੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 ਏ

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਰੇਡੀਓ ਹਾਂਜੀ 1674।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
0: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियाँ बने और भी रोशन शान के साथ।
5: This station is now the ultimate power in the universe.
2: Radio Haji 1674.
6: Star Studio 18 and Panorama Studios production present.
7: Nahi beti ke liye justice chahiye.
8: Mujhe justice nahi, badla chahiye.
6: Drishyam the conclusion, starring Ajay Devgan, Tabu, Shreya Saran, Jaydeep Alawar and many more.
9: Is baar khatra kab, kaise aur kahan se aayega? Batana mushkil hai.
6: The end we've been waiting for. Drishyam the conclusion in cinema 2nd October.
9: Kyunki kahani abhi khatam nahi hui hai. Aakhri hissa baki hai.
6: Overseas released by Zee Studios.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ, ਚਿਹਰੇ ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤੇ ਆਓ, ਸਭ ਤੋਂ ਪਹਿਲਾਂ ਚਿਹਰੇ ਤੇ ਖੁਸ਼ੀ ਲੈ ਕੇ ਆਈਏ ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹ ਖੁਸ਼ੀ ਆਪਣੇ ਚਿਹਰੇ ਤੇ ਸਜਾ ਕੇ ਰੱਖਿਓ। ਕਹਿੰਦੇ ਨੇ ਜਦੋਂ ਆਪਾਂ ਸਵੇਰੇ ਸਵੇਰੇ ਚਿਹਰੇ ਤੇ ਮੁਸਕਰਾਹਟ ਲੈ ਕੇ ਆਉਂਦੇ ਹਾਂ, ਖੁਸ਼ੀ ਲੈ ਕੇ ਆਉਂਦੇ ਹਾਂ, ਤੇ ਆਪਾਂ ਤੈਅ ਕਰ ਚੁੱਕੇ ਹੁੰਦੇ ਹਾਂ ਅੱਜ ਆਪਾਂ ਆਪਣਾ ਦਿਨ ਕਿਹੜੇ ਪਾਸੇ ਲੈ ਕੇ ਜਾਣਾ। ਜੇ ਨਹੀਂ ਤਾਂ ਕਿਸੇ ਦਿਨ ਅਜ਼ਮਾ ਕੇ ਵੇਖ ਲਓ, ਜਾਂ ਫਿਰ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਪੁੱਛ ਕੇ ਵੇਖ ਲਓ। ਸਾਡਾ ਦਿਨ ਤੈਅ ਹੁੰਦਾ ਕਿ ਆਪਾਂ ਸਵੇਰ ਕਿਤੇ ਕਿਹੜੇ ਨਾਲ ਕਿਹੜੇ ਤਰੀਕੇ ਦੇ ਨਾਲ ਆਪਾਂ ਸ਼ੁਰੂ ਕਰਦੇ ਹਾਂ, ਖੁਸ਼ੀ ਖੁਸ਼ੀ ਸ਼ੁਰੂ ਕਰਦੇ ਹਾਂ, ਮੱਥੇ 'ਤੇ ਤਿਊੜੀਆਂ ਪਾ ਕੇ ਕਰਦੇ ਹਾਂ, ਗਿਲੇ ਸ਼ਿਕਵਿਆਂ ਦੇ ਨਾਲ ਕਰਦੇ ਹਾਂ, ਰੋਸਿਆਂ ਦੇ ਨਾਲ ਕਰਦੇ ਹਾਂ, ਕੱਲ੍ਹ ਦੇ ਦਿਨ ਦਾ ਭਾਰ ਲੈ ਕੇ ਕਰਦੇ ਹਾਂ, ਜਾਂ ਫਿਰ ਹੌਲੇ ਭਾਰ ਕੱਲ੍ਹ ਦੇ ਦਿਨ ਦਾ ਸਾਰਾ ਕੁਛ ਇੱਕ ਪਾਸੇ ਰੱਖ ਕੇ ਨਵੇਂ ਸਿਰੇ ਤੋਂ ਇੱਕ ਨਵੀਂ ਹਲਕੀ ਫੁਲਕੀ ਸਵੇਰ ਆਪਾਂ ਸ਼ੁਰੂ ਕਰਦੇ ਹਾਂ। ਅਤੇ ਫਿਰ ਦਿਨ ਸਾਡੇ ਹੱਥ ਵਿੱਚ ਆਪਾਂ ਕਿੱਦਾਂ ਦਾ ਬਿਤਾਉਣਾ। ਅਤੇ ਵੈਸੇ ਕੌਣ ਨਹੀਂ ਚਾਹੁੰਦਾ ਕਿ ਮੇਰਾ ਦਿਨ ਅੱਜ ਖੁਸ਼ੀ ਖੁਸ਼ੀ ਬੀਤੇ। ਆਓ ਫਿਰ ਇਸੇ ਮੁਸਕਰਾਹਟ ਨੂੰ ਬਰਕਰਾਰ ਰੱਖਦੇ ਹਾਂ, ਇਹਨਾਂ ਖੁਸ਼ੀਆਂ ਨੂੰ ਬਰਕਰਾਰ ਰੱਖਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਜਪਾਨ ਦੇ ਵਿੱਚ ਇੱਕ ਫਕੀਰ ਹੋਇਆ ਰਜ਼ਾਈ। ਅਕਸਰ ਹੀ ਨਿੱਕੀਆਂ ਨਿੱਕੀਆਂ ਕਹਾਣੀਆਂ ਦੇ ਵਿੱਚ ਅੱਜ ਵੀ ਕਹਿੰਦੇ ਨੇ ਜਪਾਨ 'ਚ ਉਹਨੂੰ ਯਾਦ ਕੀਤਾ ਜਾਂਦਾ, ਉਹਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ, ਉਹਦੀਆਂ ਸਿੱਖਿਆਵਾਂ ਅੱਗੇ ਬੱਚਿਆਂ ਨੂੰ ਦੱਸੀਆਂ ਜਾਂਦੀਆਂ ਨੇ, ਬੱਚਿਆਂ ਨੂੰ ਅਤੇ ਕੀ ਵੱਡਿਆਂ ਨੂੰ ਵੀ ਬੜੇ ਸਰਲ ਜਿਹੇ ਤਰੀਕੇ ਦੇ ਨਾਲ ਸਮਝਾਉਣ ਦੇ ਲਈ ਇਹ ਕਹਾਣੀਆਂ ਵਰਤ ਲਈਆਂ ਜਾਂਦੀਆਂ। ਉਸੇ ਦੇ ਵਿੱਚੋਂ ਇੱਕ ਕਹਾਣੀ, ਕਹਿੰਦੇ ਨੇ ਕਿ ਇੱਕ ਵਾਰੀ ਇੱਕ ਚੋਰ ਰਜਾਈ ਦੀ ਕੁਟੀਆ ਚਾਹ ਵੜਿਆ। ਵੈਸੇ ਰਜਾਈ ਬਾਰੇ ਦੱਸ ਦਈਏ ਤਾਂ ਕਹਿੰਦੇ ਨੇ ਕਿ ਉਹ ਇੱਕ ਐਸਾ ਫਕੀਰ ਸੀ ਜਿਹਨੇ ਕਦੀ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਕਮਾਇਆ, ਜੇ ਕਮਾਇਆ ਤਾਂ ਉਸ ਰੱਬ ਦਾ ਨਾਂ। ਹੋਰ ਦੁਨਿਆਵੀ ਵਸਤਾਂ ਦੇ ਵਿੱਚੋਂ ਉਹਦੇ ਕੋਲੋਂ ਇੱਕ ਕੰਬਲ ਤੋਂ ਇਲਾਵਾ ਹੋਰ ਕੁਛ ਨਹੀਂ ਸੀ। ਕੜਾਕੇ ਦੀ ਠੰਡ, ਰਜਾਈ ਅਤੇ ਉਹਦਾ ਕੰਬਲ ਇੱਕ ਅਲੱਗ ਬਿਰਤੀ ਦੇ ਵਿੱਚ ਬੈਠਾ ਅੱਜ ਆਪਣੇ ਰੱਬ ਨੂੰ ਯਾਦ ਕਰ ਰਿਹਾ। ਅਕਸਰ ਹੀ ਵੇਖਣ ਵਾਲੇ ਕਹਿੰਦੇ ਸੀ ਕਿ ਰਜਾਈ ਮਰ ਗਿਆ, ਇੱਕ ਦੂਸਰੇ ਦੀਆਂ ਸਹੁੰਾਂ ਖਾ ਜਾਂਦੇ ਸੀ ਕਿ ਮੈਨੂੰ ਇੱਦਾਂ ਪ੍ਰਤੀਤ ਹੋਇਆ। ਮੈਂ ਖੁਦ ਵੇਖਿਆ, ਮੈਂ ਖੁਦ ਮਹਿਸੂਸ ਕੀਤਾ ਕਿ ਉਹ ਸਾਹ ਨਹੀਂ ਸੀ ਲੈ ਰਿਹਾ। ਅਗਲੇ ਦਿਨ ਜਦੋਂ ਜਾ ਕੇ ਵੇਖਦੇ ਤਾਂ ਉਹ ਫਿਰ ਚੰਗਾ ਭਲਾ ਹੁੰਦਾ। ਉਹ ਰੱਬ ਦੇ ਨਾਲ ਇੱਦਾਂ ਇੱਕ ਮੈਂ ਘੋ ਕੇ ਗੱਲਾਂ ਕਰਦਾ ਜਿੱਦਾਂ ਇਸ ਦੁਨੀਆ ਤੋਂ ਕਿਸੇ ਦੂਸਰੀ ਦੁਨੀਆ ਦੇ ਵਿੱਚ ਚਲਾ ਗਿਆ ਹੋਵੇ। ਅੱਜ ਜਦੋਂ ਇੱਕ ਚੋਰ ਕੜਕੀ ਠੰਡ ਦੇ ਵਿੱਚ ਇਹਦੀ ਕੁਟੀਆ 'ਚ ਵੜਿਆ, ਰਜਾਈ ਆਪਣੇ ਧਿਆਨ ਦੇ ਵਿੱਚ ਬੈਠਾ ਸੀ। ਚੋਰ ਨੇ ਇੱਧਰ ਉੱਧਰ ਹੱਥ ਪੈਰ ਮਾਰਿਆ, ਉਹਨੂੰ ਲੱਗਾ ਕਿ ਇਹ ਮਰਿਆ, ਉਹਨੂੰ ਲੱਗਾ ਕਿ ਇਹ ਸੁੱਤਾ, ਕੁਛ ਹਿੱਲ ਜੁਲ ਹੋਈ ਹੈ, ਇਹਨੂੰ ਕੋਈ ਪਤਾ ਨਹੀਂ ਲੱਗਾ। ਉਹਦੀ ਝੁੱਗੀ ਝੌਂਪੜੀ ਦੇ ਵਿੱਚ ਕੋਈ ਬਹੁਤਾ ਸਮਾਨ ਤਾਂ ਸੀ ਨਹੀਂ, ਚੋਰ ਨੂੰ ਬਹੁਤਾ ਸਮਾਂ ਨਹੀਂ ਲੱਗਾ ਇਹ ਤੈਅ ਕਰਨ ਦੇ ਵਿੱਚ ਕਿ ਹੁਣ ਮੈਨੂੰ ਵਾਪਸ ਚਲੇ ਜਾਣਾ ਚਾਹੀਦਾ। ਅੱਜ ਉਹਦੀ ਸਾਰੀ ਰਾਤ ਇਸੇ ਤਰ੍ਹਾਂ ਲੰਘੀ ਸੀ। ਕਿਸੇ ਵੀ ਪਾਸੇ ਦਾਰ ਨਹੀਂ ਸੀ ਲੱਗਾ। ਉਹ ਸੋਚਦਾ ਸੀ ਕਿ ਇਸ ਕੁਟੀਆ ਦੇ ਵਿੱਚੋਂ ਕੁਛ ਮਾੜਾ ਮੋਟਾ ਹੀ ਹੱਥ ਲੱਗ ਜੇ। ਚੋਰ ਦੀ ਫਿਤਰਤ ਹੈ, ਉਹ ਹੁਣ ਘਰੋਂ ਨਿਕਲਿਆ ਅਤੇ ਉਹਨੇ ਕੁਛ ਨਾ ਕੁਛ ਤਾਂ ਚੋਰੀ ਕਰਕੇ ਜਾਣਾ। ਪਰ ਰਜਾਈ ਕੋਲ ਉਹਨੂੰ ਕੀ ਲੱਭਣਾ ਸੀ? ਕੁਛ ਨਹੀਂ ਲੱਭਾ। ਜਾਣ ਲੱਗਾ ਤਾਂ ਰਜਾਈ ਦੀ ਸਮਾਧੀ ਟੁੱਟ ਗਈ। ਰਜਾਈ ਨੇ ਪਿੱਛੋਂ ਆਵਾਜ਼ ਮਾਰੀ, ਇੱਕ ਜ਼ੋਰਦਾਰ ਕੜਕੀ ਹੋਈ ਆਵਾਜ਼, ਠਹਿਰ, ਕਿੱਥੇ ਜਾ ਰਿਹਾ? ਚੋਰ ਇੱਕਦਮ ਡਰ ਗਿਆ, ਜਿੱਦਾਂ ਮੈਂ ਫੜਿਆ ਗਿਆ ਹਾਂ। ਰਜਾਈ ਨੇ ਇਸ਼ਾਰੇ ਦੇ ਨਾਲ ਲਾਗੇ ਆਉਣ ਲਈ ਕਿਹਾ। ਉਹਦੇ ਚਿਹਰੇ ਦੇ ਉੱਤੇ, ਉਹਦੀਆਂ ਅੱਖਾਂ ਦੇ ਵਿੱਚ, ਉਹਦੀ ਆਵਾਜ਼ ਦੇ ਵਿੱਚ ਕੁਛ ਇੱਦਾਂ ਦਾ ਸੀ ਕਿ ਚੋਰ ਭੱਜਣ ਦਾ ਸੋਚ ਹੀ ਨਹੀਂ ਸਕਿਆ। ਜਿੱਦਾਂ ਇੱਕ ਤਾਰ ਦੇ ਨਾਲ ਬੰਨ ਕੇ ਰਜਾਈ ਨੇ ਆਪਣੇ ਵੱਲ ਖਿੱਚ ਲਿਆ ਹੋਵੇ। ਕਹਿਣ ਲੱਗਾ, ਖਾਲੀ ਹੱਥੀਂ ਕਿਉਂ ਜਾ ਰਿਹਾ? ਤੂੰ ਕੁਛ ਲੱਭਦਾ ਸੀ, ਮੇਰੇ ਘਰੋਂ ਤੂੰ ਖਾਲੀ ਹੱਥੀਂ ਜਾਏਗਾ? ਮੈਨੂੰ ਉਸ ਰੱਬ ਦੀ ਨਜ਼ਰਾਂ ਦੇ ਵਿੱਚ ਗੁਨਹਗਾਰ ਬਣਾਉਣਾ? ਅੱਜ ਪਹਿਲੀ ਵਾਰ ਇੱਦਾਂ ਹੋਇਆ ਮੇਰੇ ਘਰ ਕੋਈ ਆਇਆ। ਮੈਂ ਉਸ ਰੱਬ ਦਾ ਸ਼ੁਕਰਾਨਾ ਕਰਾਂ, ਮੇਰੇ ਘਰ ਉਹਨੇ ਕੋਈ ਭੇਜਿਆ, ਮੇਰੇ ਦਾਰ ਉਹਨੇ ਕੋਈ ਭੇਜਿਆ। ਅਕਸਰ ਲੋਕ ਅਮੀਰਾਂ ਦੇ ਘਰ ਜਾਂਦੇ ਆ, ਪੈਸੇ ਵਾਲਿਆਂ ਦੇ ਘਰ ਜਾਂਦੇ ਆ, ਜਿਨ੍ਹਾਂ ਦੇ ਘਰ 'ਚ ਬਹੁਤ ਕੁਛ ਹੁੰਦਾ ਵਾ, ਉੱਥੇ ਜਾ ਕੇ ਮੰਗਦੇ ਆ, ਉੱਥੇ ਚੋਰੀ ਕਰਦੇ ਆ। ਮੈਂ ਕਿੱਦਾਂ ਸ਼ੁਕਰਾਨਾ ਕਰਾਂ ਆਪਣੇ ਰੱਬ ਦਾ, ਅੱਜ ਮੇਰੇ ਘਰ ਵੀ ਉਹਨੇ ਚੋਰ ਭੇਜਿਆ। ਅਤੇ ਜੇ ਮੈਂ ਅੱਜ ਤੈਨੂੰ ਖਾਲੀ ਹੱਥੀਂ ਭੇਜਦਾ, ਮੈਂ ਕਿੱਥੇ ਲੇਖਾ ਦਊਂ? ਆਪਣੇ ਪਿੰਡੇ ਤੋਂ ਕੰਬਲ ਉਤਾਰ ਕੇ ਚੋਰ ਵੱਲ ਨੂੰ ਵਧਾ ਦਿੱਤਾ। ਰਜਾਈ ਕੋਲ ਇਸ ਕੰਬਲ ਤੋਂ ਇਲਾਵਾ ਹੋਰ ਕੁਛ ਨਹੀਂ ਸੀ। ਸਿਰੇ ਦੀ ਠੰਡ, ਕੰਬਲ ਲਾ ਕੇ ਚੋਰ ਨੂੰ ਫੜਾਇਆ ਤਾਂ ਚੋਰ ਮਨਾ ਨਹੀਂ ਕਰ ਸਕਿਆ। ਹਾਲਾਂਕਿ ਉਹਦੇ ਮਨ ਦੇ ਵਿੱਚ ਆਇਆ ਕਿ ਕਰ ਕਰਾ ਕੇ ਫਕੀਰਾ, ਤੇਰੇ ਪਿੰਡੇ 'ਤੇ ਸਿਰਫ ਇਹ ਕੰਬਲ ਹੀ ਆ, ਜੇ ਮੈਂ ਇਹ ਵੀ ਲੈ ਗਿਆ ਤੂੰ ਠੰਡ 'ਚ ਮਰ ਜਾਏਗਾ। ਪਰ ਚੋਰ ਉਹਦੇ ਸਾਹਮਣੇ ਕੁਛ ਬੋਲ ਨਹੀਂ ਪਾਇਆ, ਕੰਬਲ ਲੈ ਕੇ ਚੱਲਦਾ ਬਣਿਆ। ਅਗਲੇ ਦਿਨ ਰਜਾਈ ਜਦੋਂ ਪਿੰਡ ਦੇ ਵਿੱਚ ਨਿਕਲਿਆ ਤਾਂ ਸਾਰੇ ਰੌਲਾ ਪੈ ਗਿਆ। ਹੁਣ ਤਾਂ ਇਹਨੇ ਕੰਬਲ ਵੀ ਲਾ ਦਿੱਤਾ, ਇੰਨੀ ਠੰਡ, ਬਿਮਾਰ ਨਾ ਹੋ ਜਾਏ। ਕਈ ਸ਼ਰਤਾਂ ਲਾਉਂਦੇ ਨੇ, ਨਹੀਂ ਇਹਨੂੰ ਕੁਛ ਨਹੀਂ ਹੋ ਸਕਦਾ। ਕਈ ਸ਼ਰਤਾਂ ਲਾਉਂਦੇ ਨੇ, ਹੁਣੇ ਮਰਿਆ ਹੀ ਲੈ। ਅਲੱਗ ਅਲੱਗ ਕਿਆਸ ਰਾਹੀਆਂ ਲਾਈਆਂ ਜਾ ਰਹੀਆਂ ਨੇ, ਕੰਬਲੇ ਦਾ ਗਿਆ ਤਾਂ ਗਿਆ ਕਿੱਥੇ? ਇਹ ਆਏ ਦਿਨ ਕੋਈ ਨਾ ਕੋਈ ਨਵਾਂ ਕੌਤਕ ਰਚਦਾ। ਹਾਲੇ ਗੱਲਾਂ ਚੱਲ ਹੀ ਰਹੀਆਂ ਸੀ ਕਿ ਉਧਰੋਂ ਚੋਰ ਫੜਿਆ ਗਿਆ, ਕਿਤੇ ਹੋਰ ਚੋਰੀ ਕਰਦਾ ਫੜਿਆ ਗਿਆ, ਫੜ ਕੇ ਰਾਜੇ ਕੋਲ ਲੈ ਕੇ ਗਏ। ਉਹਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਰਜਾਈ ਦਾ ਕੰਬਲ ਉਹਦੇ ਘਰ ਦੇ ਵਿੱਚੋਂ ਲੱਭ ਗਿਆ। ਹੁਣ ਤਾਂ ਗੁੱਸਾ ਹੋਰ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਸੀ ਰਾਜੇ ਦਾ, ਕਿਉਂਕਿ ਰਾਜੇ ਨੇ ਵੀ ਬੜੀ ਵਾਰੀ ਵੇਖਿਆ ਸੀ ਉਹਨੂੰ ਉਸੇ ਕੰਬਲ ਦੇ ਵਿੱਚ, ਕਿਉਂਕਿ ਉਹਦੇ ਕੋਲ ਇਸ ਕੰਬਲ ਤੋਂ ਇਲਾਵਾ ਹੋਰ ਕੁਛ ਹੈ ਹੀ ਨਹੀਂ ਸੀ। ਰਾਜਾ ਵੀ ਮੰਨਦਾ ਸੀ ਫਕੀਰ ਨੂੰ, ਰਾਜੇ ਨੂੰ ਵੀ ਪਤਾ ਸੀ ਕਿ ਇਹਦੀ ਕਈ ਕੋਈ ਗੱਲ ਝੂਠੀ ਨਹੀਂ ਪੈਂਦੀ। ਇਹ ਆਪਣੀ ਮਸਤੀ ਦੇ ਵਿੱਚ ਜੋ ਕਹਿ ਦੇ, ਹੋ ਨਹੀਂ ਸਕਦਾ ਉਹ ਪੂਰਾ ਨਾ ਹੋਵੇ। ਹਰ ਇੱਕ ਨੂੰ ਪਤਾ ਸੀ ਕਿ ਇਹ ਕੰਬਲ ਕਿਹਦਾ। ਉਦਾਂ ਤਾਂ ਭਾਵੇਂ ਚੋਰੀ 'ਚ ਤੈਨੂੰ ਛੱਡ ਦਿੰਦੇ, ਪਰ ਜਿਹੜੇ ਫਕੀਰ ਦਾ ਤੂੰ ਕੰਬਲ ਚੋਰੀ ਕੀਤਾ ਨਾ, ਹੁਣ ਨਹੀਂ ਤੈਨੂੰ ਛੱਡਿਆ ਜਾ ਸਕਦਾ। ਚੋਰ ਨੇ ਹੱਥ ਜੋੜੇ ਅਤੇ ਕਹਿਣ ਲੱਗਾ, ਰਾਜਾ ਮੈਂ ਚੋਰੀ ਨਹੀਂ ਕੀਤੀ, बाकी चोरियां सिर मथे पर यह कंबल मैं चोरी नहीं किया मैं उहदी कुटिया गया जरूर सी पर मैं चोरी नहीं की उन्हें मैनू आप ही दिता मैं तो उतों भजन लगा ही उन्हें एक कड़कवी आवाज दे विच मैनू पिछों बुलाया बुला के कहन लगा एक कंबल तू लैके जाना उन्हें मैनू जिदा हुक्म दिता होवे कि मैं उस दिन खाली हथी नहीं सी जा सकता उहदी कुटिया चों जे नहीं यकीन तां उहनू सद के पुछ लो फैसला होया कि जेकर वह आप कह दे ते फिर तेनू छड़ दिता जाऊगा अपने सिपाही भेजे फकीर नू बुलाया परी सभा दे विच पुछया गया कि तेरा कंबल चोरी होया रजाई कहन लगा मेरा कुछ चोरी नहीं होया राजन मेरा हैगा ही की सी जिहड़ा चोरी हो जाना ਜਿਹੜੇ ਕੰਬਲ ਦੀ ਤੁਸੀਂ ਗੱਲ ਕਰਦੇ ਹੋ ਇਹ ਮੈਂ ਆਪ ਹੀ ਦਿੱਤਾ ਜੋ ਇਹ ਬੰਦਾ ਕਹਿ ਰਿਹਾ ਇਹ ਬਿਲਕੁਲ ਠੀਕ ਕਹਿ ਰਿਹਾ ਮੇਰੀ ਬੇਨਤੀ ਹੈ ਇਹਨੂੰ ਸਜ਼ਾ ਨਾ ਕੀਤੀ ਜਾਵੇ ਇਹਨੇ ਤਾਂ ਮੇਰੇ 'ਤੇ ਬੜਾ ਪਰਉਪਕਾਰ ਕੀਤਾ ਸਾਰੇ ਹੈਰਾਨ ਇਹੋ ਜਿਹਾ ਕੀ ਪਰਉਪਕਾਰ ਕਰ ਦਿੱਤਾ ਇਸ ਚੋਰ ਨੇ ਫਕੀਰ ਕਹਿਣ ਲੱਗਾ ਇਹਨੇ ਉਹ ਕੀਤਾ ਜਿਹੜਾ ਮੇਰੇ ਨਾਲ ਅੱਜ ਤੱਕ ਨਹੀਂ ਸੀ ਹੋਇਆ ਇਹਨੇ ਮੈਨੂੰ ਕੁਛ ਦੇਣ ਜੋਗਾ ਕਰ ਦਿੱਤਾ ਮੇਰਾ ਨਾਮ ਹੀ ਉਹਨਾਂ ਲੋਕਾਂ ਦੇ ਵਿੱਚ ਆ ਗਿਆ ਜਿਹੜੇ ਕੁਛ ਦਾਨ ਪੁੰਨ ਕਰ ਦਿੰਦੇ ਨੇ ਇਸ ਵਿਅਕਤੀ ਨੇ ਮੈਨੂੰ ਅਹਿਸਾਸ ਕਰਾਇਆ ਕਿ ਮੇਰੇ ਕੋਲ ਵੀ ਕੁਛ ਸੀ ਜਿਹੜਾ ਮੈਂ ਦੇ ਸਕਦਾ ਮੇਰਾ ਦਿੱਤਾ ਇਹ ਕੰਬਲ ਇਹਨੇ ਲੈ ਕੇ ਮੈਨੂੰ ਮਾਣ ਮਹਿਸੂਸ ਕਰਵਾਇਆ ਹੁਣ ਮੈਂ ਕਹਿ ਸਕਦਾ ਕਿ ਮੇਰੇ ਘਰ ਆਇਆ ਵੀ ਕੋਈ ਖਾਲੀ ਹੱਥੀ ਨਹੀਂ ਸੀਗਾ ਜੇ ਇੱਦਾਂ ਹੀ ਮੁੜ ਜਾਂਦਾ ਇਹ ਕੰਬਲ ਨਾ ਲੈ ਕੇ ਜਾਂਦਾ ਤੇ ਮੈਂ ਆਪਣੇ ਰੱਬ ਨੂੰ ਕਿਹੜਾ ਮੂੰਹ ਵਿਖਾਉਣਾ ਹੈ ਚੋਰ ਨੂੰ ਛੱਡ ਦਿੱਤਾ ਗਿਆ ਕਿਉਂਕਿ ਹੁਣ ਉਹ ਚੋਰ ਨਹੀਂ ਸੀ ਰਿਹਾ ਹੁਣ ਉਹ ਰਜਾਈ ਦਾ ਹੋ ਚੁੱਕਾ ਹੈ ਹੋਰ ਬਹੁਤ ਸਾਰੇ ਲੋਕਾਂ ਦੇ ਵਾਂਗੂ ਹੁਣ ਉਹ ਵੀ ਫਕੀਰ ਦੇ ਲੜ ਲੱਗ ਚੁੱਕਾ ਸੀ ਇੱਦਾਂ ਦਾ ਇੱਕ ਅੰਦਾਜ਼ ਸੀ ਫਕੀਰ ਦਾ ਇੱਕ ਅੰਦਾਜ਼ ਸੀ ਰਜਾਈ ਦਾ ਜਿਹੜਾ ਇੱਕ ਚੋਰ ਦੇ ਵਿੱਚੋਂ ਵੀ ਚੰਗਾ ਇਨਸਾਨ ਵੇਖਦਾ ਜਿਹੜਾ ਇੱਕ ਚੋਰ ਦੇ ਵਿੱਚੋਂ ਵੀ ਚੰਗਿਆਈ ਵੇਖਦਾ ਜਿਹੜਾ ਦਾਰਾ ਏ ਚੋਰ ਨੂੰ ਵੀ ਕਹਿੰਦਾ ਹੈ ਮੇਰੀ ਭਲਾਈ ਕਰਨ ਆਇਆ ਹੈ ਇਹ ਆ ਨਜ਼ਰੀਆ ਅਤੇ ਗੱਲ ਹੈ ਸਾਰੀ ਨਜ਼ਰੀਏ ਦੀ ਜਦੋਂ ਆਪਾਂ ਆਪਣਾ ਨਜ਼ਰੀਆ ਚੇਂਜ ਕਰ ਲਈਏ ਆਪਣੇ ਆਪ ਨੂੰ ਆਪਾਂ ਬਦਲ ਲਈਏ ਤਾਂ ਫਿਰ ਸਾਰੀ ਦੁਨੀਆ ਬਦਲ ਜਾਂਦੀ ਹੈ ਜਿੱਦਾਂ ਤੁਸੀਂ ਵੇਖਣਾ ਚਾਹੁੰਦੇ ਹੋ ਇਸ ਦੁਨੀਆ ਨੂੰ ਉੱਦਾਂ ਵੇਖਣਾ ਸ਼ੁਰੂ ਕਰ ਦਿਓ ਤੁਹਾਨੂੰ ਕੋਈ ਵੀ ਮਾੜਾ ਨਹੀਂ ਲੱਭਦਾ ਮਾੜੇ ਵੀ ਤੁਹਾਨੂੰ ਚੰਗੇ ਚੰਗੇ ਲੱਗਣ ਲੱਗ ਪੈਂਦੇ ਅਤੇ ਜੇ ਕਿਤੇ ਆਪਣੇ ਆਪ ਦੇ ਵਿੱਚ ਮਾੜਾ ਹੋਵੇ ਬੰਦਾ ਆਪਣੀ ਸੋਚ ਮਾੜੀ ਹੋਵੇ ਚੰਗੇ ਭਲੇ ਉਹ ਫਕੀਰਾਂ ਦੇ ਵਿੱਚ ਸਾਧਾਂ ਦੇ ਵਿੱਚ ਸੂਫੀ ਸੰਤਾਂ ਦੇ ਵਿੱਚ ਵੀ ਨੁਕਸ ਕੱਢਣ ਲੱਗ ਪੈਂਦਾ ਉਹਨੂੰ ਉਹ ਵੀ ਚੋਰ ਲੱਗਦੇ ਨੇ ਕਹਿੰਦੇ ਨੇ ਜਦੋਂ ਆਪਾਂ ਕਿਸੇ ਬਾਰੇ ਕੋਈ ਟਿੱਪਣੀ ਕਰਦੇ ਹਾਂ ਕਿਸੇ ਬਾਰੇ ਕੋਈ ਗੱਲ ਕਰਦੇ ਹਾਂ ਕਿਸੇ ਬਾਰੇ ਕੋਈ ਵਿਚਾਰ ਦਿੰਦੇ ਹਾਂ ਅਤੇ ਅਸੀਂ ਸ਼ੀਸ਼ੇ ਦੇ ਮੂਹਰੇ ਖੜ੍ਹੇ ਹੁੰਦੇ ਹਾਂ ਜਿੱਦਾਂ ਸ਼ੀਸ਼ਾ ਸਾਨੂੰ ਸਾਡਾ ਅਕਸ ਵਿਖਾਉਂਦਾ ਇਸੇ ਤਰ੍ਹਾਂ ਦੇ ਨਾਲ ਆਪਾਂ ਜਦੋਂ ਕਿਸੇ ਦੂਸਰੇ ਵਿਅਕਤੀ ਬਾਰੇ ਟੀਕਾ ਟਿੱਪਣੀ ਕਰਦੇ ਹਾਂ ਉਹਦੀ ਬੁਰਾਈ ਕਰਦੇ ਹਾਂ ਅਤੇ ਆਪਾਂ ਆਪਣੇ ਆਪ ਦੀ ਗੱਲ ਕਰ ਰਹੇ ਹੁੰਦੇ ਹਾਂ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਇੱਕ ਠੱਗ ਬੰਦਾ ਦੂਸਰੇ ਦੀ ਠੱਗੀ ਬੜੀ ਛੇਤੀ ਪਛਾਣ ਲੈਂਦਾ ਇੱਕ ਠੱਗ ਦੂਸਰੇ ਠੱਗ ਦੀ ਅੱਖ ਬੜੀ ਛੇਤੀ ਪਛਾਣ ਲੈਂਦਾ। ਉਸੇ ਤਰ੍ਹਾਂ ਜਿੱਦਾਂ ਇੱਕ ਸ਼ਰਾਬੀ ਦੂਸਰੇ ਸ਼ਰਾਬੀ ਦੀ ਰਮਜ ਝੱਟ ਸਮਝ ਜਾਂਦਾ। ਆਪਾਂ ਜੋ ਹੁੰਦੇ ਹਾਂ ਉਹ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਜਿੱਥੇ ਜਾਂਦੇ ਹਾਂ ਆਪਣਾ ਉਦਾਂ ਦਾ ਰੰਗ ਆਪਾਂ ਖਿਲਾਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਚੀਜ਼ਾਂ ਹੌਲੀ ਹੌਲੀ ਸਾਡੇ ਸੁਭਾਅ ਦੇ ਵਿੱਚ ਇੱਥੋਂ ਤੱਕ ਗ੍ਰਸ ਚੁੱਕੀਆਂ ਹੁੰਦੀਆਂ ਨੇ ਕਿ ਇਸ ਚੀਜ਼ ਦੀ ਕਮਾਂਡ ਤੁਹਾਨੂੰ ਆਪਣੇ ਆਪ ਨੂੰ ਦੇਣੀ ਨਹੀਂ ਪੈਂਦੀ, ਉਹ ਆਟੋਮੈਟਿਕ ਹੋ ਜਾਂਦੀ ਹੈ। ਜਦੋਂ ਵਾਰ ਵਾਰ ਆਪਾਂ ਕੋਈ ਚੀਜ਼ ਰਿਪੀਟ ਕਰਦੇ ਹਾਂ ਤਾਂ ਫਿਰ ਉਹ ਸਹਿ ਸੁਭਾਅ ਸਾਡੇ ਮੂੰਹ ਦੇ ਵਿੱਚੋਂ ਸਾਡੀ ਜ਼ਬਾਨ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਨਿਕਲਦੀ ਹੈ ਕਿ ਸਾਨੂੰ ਖੁਦ ਨੂੰ ਵੀ ਪਤਾ ਨਹੀਂ ਲੱਗਦਾ। ਜਿੱਦਾਂ ਇੱਕ ਸ਼ਰਾਬੀ ਨੂੰ ਇੱਕ ਨਵੇਂ ਸ਼ਹਿਰ ਦੇ ਵਿੱਚ ਇੱਕ ਓਪਰੀ ਥਾਂ 'ਤੇ ਛੱਡ ਦਿੱਤਾ ਜਾਵੇ ਅਤੇ ਜਿੰਨਾ ਮਰਜ਼ੀ ਕਹਿ ਲਓ ਇੱਥੋਂ ਸ਼ਰਾਬ ਨਹੀਂ ਮਿਲਦੀ, ਉਹ ਤੁਹਾਨੂੰ ਬਹੁਤ ਜਲਦ ਉੱਥੋਂ ਦੇ ਸਾਰੇ ਸ਼ਰਾਬ ਅੱਡੇ ਲੱਭ ਕੇ ਦੱਸ ਦੂ ਅਤੇ ਥੋੜ੍ਹੇ ਦਿਨਾਂ ਦੇ ਵਿੱਚ ਉਸ ਸ਼ਹਿਰ ਦੇ ਉਸ ਪਿੰਡ ਦੇ ਸਾਰੇ ਸ਼ਰਾਬੀਆਂ ਦੇ ਨਾਲ ਉਹਦੀ ਯਾਰੀ ਵੀ ਪਤਾ ਪੈ, ਉਹਨਾਂ ਲੋਕਾਂ ਦੇ ਨਾਲ ਹੀ ਜਾ ਕੇ ਯਾਰੀਆਂ ਲਾਓ ਜਿੱਦਾਂ ਦਾ ਉਹਦਾ ਆਪਣਾ ਸੁਭਾਅ ਹੈ। ਇਸ ਕਰਕੇ ਜਦੋਂ ਆਪਾਂ ਕਿਸੇ ਦੀ ਭੰਡਣੀ ਕਰਦੇ ਹਾਂ, ਜਦੋਂ ਆਪਾਂ ਕਿਸੇ ਦੀ ਨਿੰਦਿਆ ਕਰਦੇ ਹਾਂ, ਜਦੋਂ ਆਪਾਂ ਕਿਸੇ ਦੀ ਚੁਗਲੀ ਕਰਦੇ ਹਾਂ, ਇੱਕ ਵਾਰੀ ਜ਼ਰੂਰ ਯਾਦ ਕਰ ਲਿਓ ਕਿ ਆਪਾਂ ਸ਼ੀਸ਼ੇ ਅੱਗੇ ਖੜ੍ਹੇ ਹਾਂ, ਕਿਉਂਕਿ ਉਸ ਵਿਅਕਤੀ ਦੇ ਵਿੱਚੋਂ ਤੁਸੀਂ ਉਹੀ ਲੱਭਿਆ ਜੋ ਤੁਹਾਡੇ ਅੰਦਰ ਹੈ। ਜਿਹੜੇ ਲੋਕ ਕਿਸੇ ਦੀ ਚੰਗਿਆਈ ਕਰਦੇ ਨੇ ਉਹ ਖੁਦ ਚੰਗੇ ਨੇ। ਹੁਣ ਤੈਅ ਆਪਾਂ ਕਰਨਾ ਆਪਾਂ ਚੰਗੇ ਬਣਨਾ ਕਿ ਬੁਰੇ ਬਣਨਾ, ਜਾਂ ਫਿਰ ਜਿੱਦਾਂ ਦੇ ਵਿਚਾਰ ਤੁਸੀਂ ਕਿਸੇ ਬਾਰੇ ਦਿੰਦੇ ਹੋ ਮੰਨ ਲਓ ਕਿ ਤੁਸੀਂ ਵੀ ਉੱਦਾਂ ਦੇ ਹੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਬੇਨਤੀ ਇਹੋ ਹੀ ਕਿ ਕੋਸ਼ਿਸ਼ ਕਰੀਏ ਆਪਾਂ ਨਿੰਦਿਆ ਚੁਗਲੀ ਤੋਂ ਦੂਰ ਰਹੀਏ, ਜੇ ਕਿਸੇ ਬਾਰੇ ਕੁਛ ਬੋਲਣਾ ਤਾਂ ਚੰਗਾ ਹੀ ਬੋਲੀਏ, ਕੋਸ਼ਿਸ਼ ਕਰੀਏ ਉਹਦੇ ਸੁਭਾਅ 'ਚੋਂ ਕੁਛ ਚੰਗਾ ਲੱਭ ਕੇ ਉਹ ਬੋਲੀਏ। ਹੌਲੀ ਹੌਲੀ ਸਾਡੀ ਆਪਣੀ ਸ਼ਖਸੀਅਤ ਵੀ ਨਿਖਰ ਆਊਗੀ। ਜੇ ਕਿਸੇ ਦੀ ਕੋਈ ਗੱਲ ਸੁਣ ਕੇ ਤੁਹਾਡੇ ਮਨ ਦੇ ਵਿੱਚ ਈਰਖਾ ਆਉਂਦੀ ਹੈ, ਇਹਦਾ ਮਤਲਬ ਕਿ ਤੁਸੀਂ ਖੁਦ ਈਰਖਾ ਲਓ। ਤੁਹਾਨੂੰ ਕਿਸੇ ਦੀ ਸਿਫਤ ਸੁਣਨੀ ਜੇਕਰ ਚੰਗੀ ਨਹੀਂ ਲੱਗਦੀ, ਇਹਦਾ ਮਤਲਬ ਕਿ ਤੁਹਾਡੇ ਵਿੱਚ ਘਮੰਡ ਇੰਨਾ ਕੁ ਜ਼ਿਆਦਾ ਭਰ ਚੁੱਕਾ ਕਿ ਹੁਣ ਉਹਨੂੰ ਧੋਣ ਦੀ ਲੋੜ ਹੈ। ਸੋ ਅੱਜ ਤੋਂ ਬਾਅਦ ਜਦੋਂ ਕੋਈ ਕਿਸੇ ਦੀ ਸਿਫਤ ਕਰੇ ਤਾਂ ਮੰਨ ਲਓ ਕਿ ਉਹ ਸਿਫਤ ਤੁਸੀਂ ਵੀ ਕਰਨੀ ਹੈ, ਨਾ ਕਿ ਉਸ ਸਿਫਤ ਨੂੰ ਸੁਣ ਕੇ ਉਸ ਬੰਦੇ ਦੀ ਸ਼ਖਸੀਅਤ ਦਾ ਦੂਸਰਾ ਪੱਖ ਦੱਸਣ ਦੀ ਕੋਸ਼ਿਸ਼ ਕਰਨੀ ਹੈ। ਬਿਲਕੁਲ ਰਜਾਈ ਵਾਂਗੂ ਜਦੋਂ ਉਹਨੇ ਚੋਰ ਦੇ ਵਿੱਚੋਂ ਵੀ ਚੰਗਾ ਲੱਭ ਰਿਹਾ, ਇਹ ਕਹਾਣੀ ਸਾਨੂੰ ਭੇਜੀ ਸੀ ਸੰਤੋਖ ਸਿੰਘ ਹੋਰਾਂ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਓਸ਼ੋ ਦੀਆਂ ਕਹਾਣੀਆਂ ਦੇ ਵਿੱਚੋਂ ਇੱਕ ਤੁਹਾਡੇ ਨਾਲ ਅੱਜ ਸਾਂਝ ਪਾਈ ਹੈ। ਤੁਹਾਡੇ ਕੋਲ ਵੀ ਹੋਵੇ ਕੋਈ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਾਂਝ ਪਾਉਣ ਦੇ ਲਈ ਸਾਡੇ ਫੇਸਬੁੱਕ ਪੇਜ ਦੇ ਉੱਤੇ, ਸਾਡੇ ਵਟਸਐਪ 044-717-1674 ਦੇ ਉੱਤੇ, ਜਾਂ ਫਿਰ ਈਮੇਲ info@haanji.com.au ਦੇ ਉੱਤੇ ਵੀ ਭੇਜ ਸਕਦੇ ਹੋ। ਧੰਨਵਾਦ।
4: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ। ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਸੁਣਿਆ
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
2: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
3: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: ਹਾਈ ਦਿਸ ਇਜ਼ ਆਯੁਸ਼ਮਾਨ ਖੁਰਾਨਾ ਐਂਡ ਯੂ ਆਰ ਲਿਸਨਿੰਗ ਟੂ ਰੇਡੀਓ ਹਾਂਜੀ

ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇੱਧਰ ਉੱਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ

ਲੇਵਲ ਬੱਤੀ ਵਰਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Radio.
4: Din par de kamma karan chi, kar paise bhejna shamil karna chahunde ho? Zindagi tuhanu chahe jithe vi le jave, World Remit naal tusi apne phone to hi jaldi te surakhit paise bhej sakte ho, ohi vadhiya reetan te ghatt feesan naal. ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
5: ਦੀਵਾਲੀ ਰੋਸ਼ਨੀ ਕਾ ਤਿਉਹਾਰ, ਤੋ ਚਲੋ ਸ਼ਾਨ ਕੇ ਸਾਥ ਜ਼ਾਇਕੇ ਸੇ ਲਗਾਏਂ ਇਸਮੇਂ ਚਾਰ ਚਾਂਦ। ਰਿਵਾਜ਼ੋ ਕੇ ਰੰਗ, ਖਾਨੋ ਕਾ ਸਵਾਦ ਔਰ ਦੀਵਾਲੀ ਕਾ ਅਹਿਸਾਸ ਰੱਖੇਂ ਬਰਕਰਾਰ। ਆਪਣੀ ਥਾਲੀ ਕੋ ਬਣਾਏ ਖਾਸ ਸ਼ਾਨ ਕੇ ਵੈਜ ਬਿਰਯਾਨੀ, ਚਨਾ ਮਸਾਲਾ, ਪਾਲਕ ਪਨੀਰ, ਕਿਚਨ ਕਿੰਗ, ਦਾਲ ਮਸਾਲਾ, ਚਾਟ ਮਸਾਲਾ ਔਰ ਢੇਰੋ ਮਸਾਲੋ ਕੀ ਰੇਂਜ ਕੇ ਸਾਥ ਇਸ ਦੀਵਾਲੀ ਖੁਸ਼ੀਆਂ ਬਣੇ ਔਰ ਵੀ ਰੋਸ਼ਨ ਸ਼ਾਨ ਕੇ ਸਾਥ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
6: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
7: ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮ, ਪੂਜਾ ਆਈਟਮ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
8: Star Studio 18 and Panorama Studios Production presents...
9: No, but really justice to you.
10: I need justice, I need change.
8: Drishyam The Conclusion, starring Ajay Devgan, Babu, Shriya Saran, Jaydeep Alawat and many more.
11: This time, when will it come and where will it come from? Tell us about it.
8: The end we've been waiting for. Drishyam The Conclusion in cinema 2nd October.
11: Because the story has not yet been finished. The last part is...
8: Overseas release by Z Studios.
12: Haan ji, haan ji, yo hai haan ji, haan ji.

0: ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: Star Studio 18 and Panorama Studios Production presents.
4: Main beti ke liye justice chahiye.
5: Mujhe justice nahi, badla chahiye.
3: Drishyam The Conclusion, starring Ajay Devgan, Tabu, Shreya Saran, Jaydeep Alawar and many more.
6: Is baar khatra kab, kaise aur kahan se aayega, batana mushkil hai.
3: The end we've been waiting for. Drishyam The Conclusion in cinemas 2nd October.
6: Kyunki kahani abhi khatam nahi hui hai. Aakhri hissa.
3: Overseas release by Z Studios.
7: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
8: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
7: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
0: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
10: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 ਮਾਸ ਕਰਦੇ ਆਉਂਦੇ ਨੂੰ ਵਧੀਆ ਜਾ ਰਿਹਾ ਹੋਊਗਾ ਤੁਹਾਡਾ, ਕਰ ਰਹੇ ਹੋਊਗੇ ਰੱਬ ਦਾ ਸ਼ੁਕਰਾਨਾ, ਚਿਹਰੇ 'ਤੇ ਹੋਊਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਜੀ, ਮੈਂ ਵੀ ਲੈ ਆਉਂਦੀ ਅਤੇ ਆਸ ਕਰਦਾ ਕਿ ਤੁਸੀਂ ਵੀ ਚਿਹਰੇ 'ਤੇ ਲੈ ਆਉਂਦੀ ਹੋਊਗੀ ਖੁਸ਼ੀ, ਅਤੇ ਇਸ ਖੁਸ਼ੀ ਨੂੰ ਇਸੇ ਤਰ੍ਹਾਂ ਦੇ ਨਾਲ ਹੁਣ ਬਰਕਰਾਰ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ, ਕਹਿੰਦੇ ਇੱਕ ਵਾਰੀ ਇੱਕ ਨੌਜਵਾਨ ਗੁਰੂ ਦੇ ਕੋਲ ਗਿਆ ਸਾਧਨਾ ਕਰਨ ਦੇ ਲਈ, ਮਨ 'ਤੇ ਕਾਬੂ ਪਾਉਣ ਦੇ ਲਈ, ਉਸ ਰੱਬ ਦੇ ਗੁੱਝੇ ਭੇਦਾਂ ਨੂੰ ਜਾਣਨ ਦੇ ਲਈ, ਖੁਸ਼ੀ ਦੀ ਭਾਲ ਦੇ ਵਿੱਚ। ਅਤੇ ਕਾਫੀ ਕਾਫੀ ਲੰਮਾ ਸਮਾਂ ਉਹ ਇਹ ਸਭ ਕੁਛ ਦੇ ਗੁਰ ਸਿੱਖਦਾ ਰਿਹਾ, ਹੌਲੀ ਹੌਲੀ ਕਾਫੀ ਕੁਛ ਸਿੱਖ ਵੀ ਗਿਆ। ਬਾਕੀ ਸਾਰਿਆਂ ਦੇ ਨਾਲੋਂ ਬੜੀ ਤੇਜ਼ੀ ਦੇ ਨਾਲ ਉਹਨੇ ਇਹ ਸਭ ਸਿੱਖਿਆ, ਕਿੱਦਾਂ ਆਪਣੇ ਅੰਦਰ ਨੂੰ ਜਾਣਨਾ, ਕਿੱਦਾਂ ਮੈਡੀਟੇਸ਼ਨ ਕਰਨੀ ਆ, ਧਿਆਨ ਲਾਉਣਾ। ਪਰ ਇੱਕ ਸਟੇਜ ਦੇ ਉੱਤੇ ਆ ਕੇ ਜਿੱਦਾਂ ਅਟਕ ਜਿਹਾ ਗਿਆ ਹੋਵੇ, ਜਾਂ ਫਿਰ ਇੱਦਾਂ ਕਹਿ ਲਓ ਕਿ ਇੱਕ ਸਟੇਜ ਦੇ ਉੱਤੇ ਜਾ ਕੇ ਜਿੱਦਾਂ ਮਨ ਦੇ ਵਿੱਚ ਹੰਕਾਰ ਆ ਗਿਆ ਕਿ ਮੈਂ ਹੁਣ ਜੋ ਚਾਹਾਂ ਉਹ ਮੈਂ ਪਾ ਸਕਦਾ, ਅਤੇ ਪਾਉਣ ਦਾ ਰਸਤਾ ਵੀ ਮੈਨੂੰ ਪਤਾ, ਪਾਉਣ ਦਾ ਰਸਤਾ ਇਹ ਆ ਕਿ ਮੈਨੂੰ ਇੱਕ ਸ਼ਾਂਤ ਜਗ੍ਹਾ ਚਾਹੀਦੀ ਹੈ ਜਿੱਥੇ ਮੈਨੂੰ ਕੋਈ ਵੀ ਕਿਸੇ ਵੀ ਕਿਸਮ ਦੀ ਡਿਸਟਰਬੈਂਸ ਨਾ ਹੋਵੇ, ਕੋਈ ਖਲਲ ਨਾ ਹੋਵੇ ਉਸ ਸ਼ਾਂਤੀ ਦੇ ਵਿੱਚ, ਉੱਥੇ ਬਹਿ ਕੇ ਮੈਂ ਆਰਾਮ ਦੇ ਨਾਲ ਸਮਾਧੀ ਲਾ ਸਕਾਂ। ਅਤੇ ਇਸ ਤਰੀਕੇ ਦੇ ਨਾਲ ਮੈਂ ਜਿਹੜਾ ਰਹਿੰਦਾ ਸਫ਼ਰ ਆ ਉਹ ਬੜੀ ਤੇਜ਼ੀ ਦੇ ਨਾਲ ਆਸਾਨੀ ਦੇ ਨਾਲ ਮੈਂ ਸਰ ਕਰ ਸਕਦਾ। ਪਰ ਇੱਕ ਅਜੀਬ ਜੀ ਸਮੱਸਿਆ ਹਰ ਰੋਜ਼ ਉਹਨੂੰ ਆਉਣ ਲੱਗ ਪਈ। ਆਸ਼ਰਮ ਦੇ ਵਿੱਚ ਰਹਿੰਦਿਆਂ ਜਦੋਂ ਸਵੇਰੇ ਸਵੇਰੇ ਦੇ ਸਮੇਂ ਉਹ ਧਿਆਨ ਲਾਉਣ ਦੀ ਕੋਸ਼ਿਸ਼ ਕਰਦਾ, ਹਾਲੇ ਉਹਦਾ ਧਿਆਨ ਬਿਰਤੀ ਉਹਦੀ ਲੱਗਣ ਹੀ ਲੱਗਦੀ, ਅਤੇ ਕੋਈ ਨਾ ਕੋਈ ਹੋਰ ਲਾਗੋਂ ਚੇਲਾ ਬਾਲਕਾ ਉੱਠ ਕੇ ਖੜਕਾ ਕਰ ਦਿੰਦਾ। ਜੇ ਉਹ ਨਹਾਉਂਦਾ ਤਾਂ ਉਹਨੂੰ ਕਿਸੇ ਦੇ ਨਹਾਉਣ ਦੀ ਪਾਣੀ ਦੇ ਡਿੱਗਣ ਦੀ ਆਵਾਜ਼ ਆ ਜਾਂਦੀ। ਕੋਈ ਸਵੇਰੇ ਸਵੇਰੇ ਉੱਠ ਕੇ ਬਾਹਰ ਜਾਣ ਲੱਗਦਾ, ਕੋਈ ਨਾ ਕੋਈ ਚੀਜ਼ ਸੁੱਟ ਦਿੰਦਾ। ਸਾਰੀਆਂ ਚੀਜ਼ਾਂ ਤੋਂ ਪਰੇਸ਼ਾਨ ਉਹਨੂੰ ਲੱਗਦਾ ਸੀ ਕਿ ਇਹ ਜਗ੍ਹਾ ਦੇ ਉੱਤੇ ਕਿਸੇ ਨੂੰ ਕਦਰ ਹੀ ਨਹੀਂ।